ਹੇ ਭੂਪਾ ਅੰਡਜ ਦੇਰਜ ਸਿਹਤ ਕਿੰਨੀ ਉਤਪੁਜ ਖਾਨ ਬਾਹੋ ਰੜਾ ਚਦੀਨੀ ਕਹੂੰ ਫੂਲੜਾ ਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਏਕੈਠਾ ਸਿਗਰੀ ਸ੍ਰਿਟ ਦਿਖਾਏ ਅਚਮ ਭਾਵ ਆਦਿ ਜੁਗਾਦ ਸਰੂਪ ਸਵਯੰ ਭਾਵ ਆਬਰ ਅੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗਰੋ ਦੁਸ਼ਟ ਜੇਤੇ ਉਠ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਆਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਵੇ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾਂ ਕਿ ਤਾਪ ਤਨਿਕ ਮਹਿ ਹਰਿਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ੁਭ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੋਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੈ ਸੋਈ ਦੂਖ ਨ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਣੈ ਮੂਢ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰਹਿ ਸਹਸ ਪਣਿਜੈ ਅਰਧ ਸਹਸ ਪੁਣਤੀ ਨਿਕਿਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਹੁਜੂ।

ਜਾ ਪ੍ਰਤ ਪਰੀਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਖ ਤੇਗ ਜਗ ਮੈਂ ਦਉ ਚੱਲੈ ਰਾਖ ਆਪ ਮੁਹਿ ਔਰ ਨੰਦਲੈ ਤੁਮ ਮਮ ਕਰਹੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੁਹੇ ਹਾਰ ਪਰਾ ਮੈਂ ਆਣ ਦੁਆਰ ਤੁਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦਿਆ ਹਾਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹਰੋ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਾਤ ਚਰਿਤ੍ਰ ਉਚਾਰੋ ਚੂਕ ਹੋਏ ਕਬ ਲਿਹੋ ਸੁਧਾਰੋ ਕਬਿਓ ਬਾਜ ਦੋਹਰਾ ਜੋ ਨਿਜ ਪ੍ਰਭੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜਿਤ ਰੰਗ ਦਿਉ ਜਲ ਹੀ ਬਿਖੈ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ ਕਬ ਬਾਚ ਦੋਹਰਾ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣੇ ਆਈਆ ਸ਼ਬਦ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਆਧਾਰੁ ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਣ ਦਿਸਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ।

ਪਾਵੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਵਗਿਲ ਬਿਕਮ ਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕੌ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਮਨਹੁ ਨਾ ਵਿਸਾਰਿਆ ਸਾਧ ਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰ

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਪ੍ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰ ਨਉ ਨਿਜ ਆਵੈ ਧਾਏ। ਸਭ ਥਾਈ ਹੋਇ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਡਿਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਨੁਹਾਈਆਂ ਚੜਖੜੀਆਂ ਤੇ ਚੜੇ ਧਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰੇ ਆਏ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਾਵਨ ਚਰਨਾ ਕਮਲਾਂ ਪਾਸ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਰਿਆ ਰਾਜ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਹੈ ਜੀ। ਅੱਖਰਵਾਦ ਘਾਟ ਭੁੱਲ ਚੁੱਕਦੀ ਖਿਮਾ ਬਖਸ਼ੋ ਅੱਗੇ ਵਾਦ ਤੇ ਸਮੱਤ ਸੋਜੀ ਬਖਸ਼ਿਸ਼ ਕਰੋ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰੋ। ਬੰਦੀ ਸਿੰਘਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਰਹਾਈਆਂ ਬਖਸ਼ਿਸ਼ ਕਰਨੀਆਂ ਮਾਰਸ਼ਲ ਪ੍ਰਤਾਪ ਸਿੰਘ ਵੱਲੋਂ ਮਹਾਰਾਜ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ। ਬੀਬੀ ਕਰਮਜੀਤ ਕੌਰ ਪਰਿਵਾਰ ਦੇ ਵਿੱਚ ਏਕਤਾ ਇਤਫਾਕ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਭ ਉਹ ਭੋਗ ਹਰ ਰਾਏ। ਆਪ ਜੀ ਭੋਗ ਲਾਓ ਲੱਗਿਆ ਭੋਗ ਸਿਰ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਨ ਮੁਖਾਰ ਬਿੰਦ ਤੋਂ ਮੁਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕਰੋ ਜੀ। ਸਹੀ ਪਿਆਰਿਆਂ ਦੀ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।
ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੀਮ ਦੇ ਦਿੱਲੀ ਤਖ਼ਤ ਪਰ ਬਹੇਗੀ ਛਤਰ ਚੁਲੈਗਾ ਸੀਸ ਪਰ ਖੰਡਾ ਜਾ ਕੇ ਹਾਥ ਮੈਂ ਸੋ ਹਮਰੀ ਰਸ਼ਿਆ ਕਰੈ ਸੋ ਹਮਰੀ ਰਸ਼ਿਆ ਕਰੈ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮੰਨੈ।

दर्शन परसया गुरु के जन्म मरण दुख जाए।

ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਰੂਪ ਗੁਰਬਾਣੀ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਹੁਣ ਸੰਧਿਆ ਸਮੇਂ ਦੀਵਾਨ ਦੀ ਆਰੰਭਤਾ, ਆਰਤੀ ਆਰਤਾ, ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ, ਅਤੇ ਉਹਨਾਂ ਦਾ ਜਥਾ ਸੁਕੀਰਤਨ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ, ਮੋਹ ਗ੍ਰੰਥੀ ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ ਵਾਲੇ, ਆਪ ਸੰਗਤ ਨੂੰ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ। ਸਤਸੰਗ ਜੀਓ 16 ਜੁਲਾਈ ਤੋਂ ਮੀਰੀ ਪੀਰੀ ਸਮਾਗਮਾਂ ਦੀ ਆਰੰਭਤਾ, 16 ਅਤੇ 17 ਤਰੀਕ ਨੂੰ ਕਥਾ ਦਰਬਾਰ, 18 ਤੋਂ 22 ਤੱਕ ਢਾਡੀ ਕਵੀਸ਼ਰ ਦਰਬਾਰ, 23 ਜੁਲਾਈ ਤੋਂ 2 ਅਗਸਤ ਤੱਕ ਸ਼ਾਮ 6 ਤੋਂ 9 ਆਤਮ ਰਸ ਕੀਰਤਨ ਦਰਬਾਰ, 28, 29, 30 ਜੁਲਾਈ ਨੂੰ ਸਤਸੰਗ ਜੀਓ 31 ਰਾਗ ਦੇ ਆਧਾਰਿਤ ਕੀਰਤਨ ਦਰਬਾਰ ਸਜਣਗੇ। ਇਹਨਾਂ ਸਮਾਗਮਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ, ਢਾਡੀ ਜਥੇ, ਕਵੀਸ਼ਰ ਜਥੇ, ਕਥਾਵਾਚਕ ਸਿੰਘ ਸਾਹਿਬਾਨ ਵਿਸ਼ੇਸ਼ ਤੌਰ ਦੇ ਉੱਪਰ ਹਾਜ਼ਰੀਆਂ ਭਰ ਰਹੇ ਹਨ, ਜਿਨ੍ਹਾਂ ਦੇ ਵਿੱਚ ਗਿਆਨੀ ਤਰਲੋਚਨ ਸਿੰਘ ਜੀ ਪਮੱਦੀ, ਗਿਆਨੀ ਭਗਵਾਨ ਸਿੰਘ ਜੀ ਸੂਰਵਿੰਨ, ਗਿਆਨੀ ਜਗਦੀਸ਼ ਸਿੰਘ ਜੀ ਬੰਡਾਲਾ, ਬੀਬੀ ਅਮਨਦੀਪ ਕੌਰ ਜੀ ਖਾਲਸਾ, ਇਹ ਢਾਡੀ ਦਰਬਾਰ ਵਿੱਚ ਹਾਜ਼ਰੀਆਂ ਭਰਨਗੇ। ਕੀਰਤਨ ਦਰਬਾਰ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਭਾਈ ਹਰਜੋਤ ਸਿੰਘ ਜੀ ਜ਼ਖਮੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਜੀ, ਭਾਈ ਸੰਦੀਪ ਸਿੰਘ ਜੀ, ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਭਾਈ ਨਵਦੀਪ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ, ਭਾਈ ਹਰਮਨਪ੍ਰੀਤ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ ਰਬਾਬੀ, ਅਤੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਅਤੇ ਹੋਰ ਸਤਿਕਾਰਯੋਗ ਜਥੇ ਹਾਜ਼ਰੀਆਂ ਭਰਨਗੇ। 1 ਅਗਸਤ ਨੂੰ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ 5 ਪਿਆਰੇ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਨਗਰ ਕੀਰਤਨ ਵਿੱਚ ਸੁੱਕਾ ਪ੍ਰਸ਼ਾਦ, ਕੜਾਹ ਪ੍ਰਸ਼ਾਦ ਦੇਗ ਵਾਸਤੇ ਘਿਓ

ਸਿੰਘ ਸਭਾ ਸਰੀ ਵਿਖੇ ਪਹੁੰਚੇ ਹਨ, ਜੋ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਸਤਸੰਗ ਜੀਓ ਪਾਵਨ ਸਰੂਪ ਲਿਆਂਦੇ ਗਏ ਨੇ। ਸੋ ਸਤਸੰਗ ਜੀਓ ਇਸ ਪ੍ਰਕਾਰ ਸੁਣਨ ਦੇ ਵਿੱਚ ਆਇਆ ਹੈ ਕਿ ਜੋ ਇਹ ਪਾਵਨ ਸਰੂਪ ਨੇ, ਇਹ ਕਾਫੀ ਮਹੀਨੇ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਦੇ ਵਿੱਚ ਆਏ ਨੇ। ਸੋ ਕੰਟੇਨਰਾਂ ਦੇ ਵਿੱਚ ਆਪ ਸੰਗਤ ਜਾਣਦੇ ਹੋ, ਉੱਥੇ ਹੀ ਲੋਕ ਸ਼ਰਾਬਾਂ ਮੀਟ ਸਿਗਰਟਾਂ ਆਦਿਕ ਪੀਂਦੇ ਨੇ। ਸੋ ਇੱਕ ਬਹੁਤ ਵੱਡੀ ਬੇਅਦਬੀ ਹੈ, ਨਰਾਦਰੀ ਹੈ ਮਹਾਰਾਜ ਜੀ ਦੀ। ਸੋ ਇਸ ਨਰਾਦਰੀ ਦਾ ਪਛਤਾਤਾਪ ਕਰਨ ਵਾਸਤੇ ਗੁਰੂ ਨਾਨਕ ਸਿੰਘ ਗੁਰਦੁਆਰਾ ਵਿਖੇ ਸਮੂਹ ਹੀ ਬੀ ਸੀ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦੇ ਵੱਲੋਂ ਸਹਿਜ ਪਾਠ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ 12 ਜੁਲਾਈ ਐਤਵਾਰ 12:30 ਵਜੇ ਇਸ ਗੁਰੂ ਘਰ ਵਿਖੇ ਪਾਏ ਜਾਣਗੇ। ਭੋਗ ਤੋਂ ਬਾਅਦ ਗੁਰੂ ਚਰਨਾਂ ਵਿੱਚ ਮਹਾਰਾਜ ਜੀ ਦੇ ਪਛਤਾਤਾਪ ਦੀ ਅਰਦਾਸ ਬੇਨਤੀ ਹੋਵੇਗੀ ਅਤੇ ਬੇਨਤੀ ਹੋਵੇਗੀ ਕਿ ਮਹਾਰਾਜ ਅੱਗੇ ਤੋਂ ਪੰਥ ਨੂੰ ਸਮੱਤ ਬਖਸ਼ਿਸ਼ ਕਰੋ ਕਿ ਜੋ ਵੱਧ ਤੋਂ ਵੱਧ ਸਤਿਗੁਰੂ ਮਹਾਰਾਜ ਦਾ ਅਦਬ ਸਤਿਕਾਰ ਅਸੀਂ ਸਾਰੇ ਹੀ ਕਰੀਏ। ਸਾਧ ਸੰਗਤ ਜੀ, ਉਸ ਤੋਂ ਉਪਰੰਤ ਜੋ ਸੰਗਤ ਦਾ ਇਕੱਠ ਹੋਵੇਗਾ, ਜਿਸ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਮਰਿਆਦਾ ਸਤਿਕਾਰ, ਭਵਿੱਖ ਦੇ ਵਿੱਚ ਜੋ ਇਹੋ ਜਿਹੀ ਘਟਨਾ ਨਾ ਹੋਵੇ, ਇਸ ਦੇ ਪ੍ਰਤੀ ਵਿਚਾਰ ਵਟਾਂਦਰੇ ਆਪ ਸੰਗਤਾਂ ਦੇ ਹੋਣਗੇ। ਦਿਨ ਐਤਵਾਰ 12:30 ਗੁਰੂ ਘਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਕਥਾ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਸੁਸ਼ੋਭਿਤ ਹੋ ਕਰਕੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਸੰਧਿਆ ਦੇ ਦਮਾਨਾਂ ਦੇ ਅੰਦਰ ਸੋਦਰ ਰਹਿ ਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਇਸ ਕੀਰਤਨ ਸਰਵਣ ਕੀਤਾ ਹੈ। ਆਓ ਸਤਸੰਗੀ ਜਨੋ, ਰੋਜ਼ ਦਰ ਰੋਜ਼ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਹ ਸਾਰੀ ਕਥਾ ਬਾਬਾ ਰਾਮ ਕੌਰ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਬਾਂਸ ਦੇ ਵਿੱਚੋਂ ਹੋਏ ਹਨ, ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੋਂ ਖੰਡੇ ਦੀ ਪੌਲ ਛੱਕ ਕੇ ਅਤੇ ਮਹਾਰਾਜ ਜੀ ਨੇ ਇਹਨਾਂ ਦਾ ਨਾਮ ਰੱਖਿਆ ਸੀ ਭਾਈ ਗੁਰਬਖਸ਼ ਸਿੰਘ। ਇਸੇ ਤਰ੍ਹਾਂ ਬਾਬਾ ਰਾਮ ਕੌਰ ਜੀ ਸਾਰੇ ਇਤਿਹਾਸ ਸਿੱਖਾਂ ਨੂੰ ਸੁਣਾ ਰਹੇ ਹਨ। ਖਾਲਸਾ ਜੀ, ਬਾਬਾ ਰਾਮ ਕੌਰ ਜੀ ਦੇ ਕੋਲ ਸਿੱਖ ਬੈਠੇ ਹਨ, ਉਹ ਕਹਿੰਦੇ ਬਾਬਾ ਜੀ ਸਾਨੂੰ ਇਹ ਸਾਰਾ ਇਤਿਹਾਸ ਦੱਸੋ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਵੇਂ ਕਿਰਪਾ ਕੀਤੀ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਚੱਲ ਰਹੇ ਹਨ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ, ਕਿਵੇਂ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਸਨ, ਇਹ ਸਾਰਾ ਬਾਬਾ ਰਾਮ ਕੌਰ ਜੀ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਉਚਾਰਨ ਕਰ ਰਹੇ ਹਨ। ਖਾਲਸਾ ਜੀ, ਭਾਈ ਬਾਬਾ ਰਾਮ ਕੌਰ ਜੀ ਦਾ ਸਾਰਾ ਹੀ ਜਿਹੜਾ ਤਰਜਮਾ ਹੈ ਉਹ ਭਾਈ ਸੰਤੋਖ ਸਿੰਘ ਉਹਨਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕੀਤਾ। ਇਸ ਤਰ੍ਹਾਂ ਖਾਲਸਾ ਜੀ, ਬਾਬਾ ਰਾਮ ਕੌਰ ਜੀ ਜਿਵੇਂ ਇਹ ਸਾਰੇ ਇਤਿਹਾਸ ਨੂੰ ਗੁਰਸਿੱਖਾਂ ਨੂੰ ਸੁਣਾ ਰਹੇ ਹਨ ਕਿ ਕਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਤੋਂ, ਜੋ ਕਿ ਨਵਾਂ ਤੀਰਥ ਪ੍ਰਗਟ ਕਰਨ ਵਾਸਤੇ ਭੇਜਿਆ ਹੈ ਅਤੇ ਨਾਲ ਨਿਸ਼ਾਨੀਆਂ ਦੱਸੀਆਂ ਨੇ, ਨਿਸ਼ਾਨਦੇਹੀ ਦੱਸੀ ਹੈ। ਇਸ ਤਰ੍ਹਾਂ ਜਿਹੜਾ ਤੁੰਗ ਵਾਲੀ ਪਿੰਡ ਹੈ, ਗੁਮਟਾਲਾ ਪਿੰਡ ਹੈ, ਇਸ ਤਰ੍ਹਾਂ ਜਿਹੜਾ ਸੁਲਤਾਨ ਵਿੰਡ ਪਿੰਡ ਹੈ, ਇਹ ਸਾਰੇ ਪਿੰਡਾਂ ਦੀ ਜਿਹੜੀ ਨਿਸ਼ਾਨੀ ਹੈ, ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਇੱਕ ਤੀਰਥ ਸਤਯੁਗ ਦੇ ਸਮੇਂ ਦਾ ਪ੍ਰਗਟ ਕਰਨਾ ਹੈ। ਇਹ ਸਾਰਾ ਇਤਿਹਾਸ ਆਪਾਂ ਕੱਲ੍ਹ ਦੇ ਸਮੇਂ ਦੇ ਵਿੱਚ ਸਰਵਣ ਕੀਤਾ ਸੀਗਾ। ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਿਹਾ ਸੀ ਕਿ ਜੇ ਕਦੇ ਲੋੜ ਪਵੇ ਤਾਂ ਬਾਬਾ ਬੁੱਢਾ ਸਾਹਿਬ ਜੀ ਤੋਂ ਤੁਸੀਂ ਖਜ਼ਾਨਾ ਲੈ ਲਵੋ। ਜੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਅਨੰਨ ਸੇਵਕ ਹਨ, ਬ੍ਰਹਮ ਗਿਆਨੀ ਹਨ, ਇਹਨਾਂ ਕੋਲ ਬਹੁਤ ਵੱਡਾ ਖਜ਼ਾਨਾ ਹੈ। ਜਿੰਨਾ ਵੀ ਅਕਬਰ ਬਾਦਸ਼ਾਹ ਪਿੰਡਾਂ ਦਾ ਪਟਾ ਲਿਖ ਕੇ ਦੇ ਕੇ ਗਿਆ ਸੀਗਾ, ਉਹ ਸਾਰਾ ਹੀ ਮਾਮਲਾ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆ ਰਿਹਾ ਹੈ। ਇਸ ਤਰ੍ਹਾਂ ਖਾਲਸਾ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਪਰ ਜਿਵੇਂ ਸਤਿਗੁਰੂ ਸਾਹਿਬਾਨ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਹਨ, ਆਓ ਮਨ ਦੀ ਇਕਾਗਰਤਾ ਬਣਾਓ, ਇੱਕ ਵਾਰ ਰਸਨਾ ਨੂੰ

0: ਦੀਆਂ ਚਾਰੀਆਂ ਜਿਹੜੇ ਕੋਣ ਹਨ, ਕੰਨੀਆਂ ਹਨ, ਉਹ ਚੰਗੀਆਂ ਹੋਣੀਆਂ ਚਾਹੀਦੀਆਂ ਹਨ।
1: ਬਹੁਰ ਤੁਮਾਰੀ ਸੰਤਤ ਜੀਤੀ।
0: ਤੇ ਜਿੰਨੀ ਬਾਅਦ ਵਿੱਚ ਤੁਹਾਡੀ ਸਾਰੀ ਸੰਤਾਨ ਹੋਵੇਗੀ, ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਲ ਇਸ਼ਾਰਾ ਕਰ ਰਹੇ ਹਨ। ਭਾਈ ਕਾਣ ਸਿੰਘ ਨਾਭੇ ਨੇ ਵੀ ਮਾਣਕੋਸ਼ ਵਿੱਚ ਇਹੀ ਲਿਖਿਆ, ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ 1621 ਸੰਮਤ ਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਹ ਟੱਪ ਲਾਇਆ ਸੀਗਾ ਸੰਤੋਖ ਸਰ ਦਾ। ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ 1645 ਸੰਮਤ ਨੂੰ ਇਹ ਸਰੋਵਰ ਦੀ ਸੇਵਾ ਕਰਵਾਈ ਸੀ। ਇਸ ਤਰ੍ਹਾਂ ਖਾਲਸਾ ਜੀ, ਤੁਸੀਂ ਤੁਹਾਡੇ ਜਿਹੜੇ ਅਗਲੇ ਸਾਹਿਬਜ਼ਾਦੇ ਹੋਣਗੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ, ਉਹਨਾਂ ਦੇ ਵੱਲ ਇਸ਼ਾਰਾ ਕਰਦੇ, ਉਹ ਇਸ ਤੀਰਥ ਨੂੰ ਬਣਾਉਣ।

0: ਬਹੁਤ ਵੱਡਾ ਜਿਹੜਾ ਇਹ ਤੀਰਥ ਬਣ ਜਾਵੇਗਾ।
1: ਚਹੋਂ ਦੇਸ਼ ਕੇ ਨਰ ਆਨ ਬਸੈ ਹੈ,
0: ਕਹਿੰਦੇ ਚਾਰੇ ਤਰਫਾਂ ਤੋਂ ਇਸਤਰੀ ਪੁਰਸ਼ ਮਹਾਂਪੁਰਖ ਆ ਕੇ ਇੱਥੇ ਵਸਿਆ ਕਰਨਗੇ। ਅੰਮ੍ਰਿਤਸਰ ਸਾਹਿਬ ਜੀ ਦੇ ਵੱਲ ਇਸ਼ਾਰਾ ਕਰ ਰਹੇ ਹਨ।
1: ਏਮ ਸਿਗਰੀ ਬਿਦ ਕਹਿ ਸਮਝਾਈ,
0: ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਗੱਲਬਾਤ ਕਹਿ ਕੇ ਸੋਢੀ ਪਾਤਸ਼ਾਹ ਮਹਾਰਾਜ ਜੀ ਨੂੰ ਸਮਝਾਉਣਾ ਕੀਤੀ ਹੈ।
1: ਅਪਰ ਸਰਬ ਤਿਆਰੀ ਕਰਵਾਈ,
0: ਤੇ ਸਾਰੀ ਜਿਹੜੀ ਚੱਲਣ ਦੀ ਉਹ ਤਿਆਰੀ ਕਰਵਾ ਲੈਣਾ ਕੀਤੀ ਹੈ ਗੋਇੰਦਵਾਲ ਸਾਹਿਬ ਤੋਂ।
1: ਪਾਰੋ ਕੀ ਸ਼ੁਭ ਬੜਵਾ ਜੋਏ,
0: ਭਾਈ ਪਾਰੋ ਜੀ ਮਹਾਨ ਸਿੱਖ ਹੋਏ ਹਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ। ਇਹਨਾਂ ਦੀ ਅਵਸਥਾ ਤੁਰਿਆ ਅਵਸਥਾ ਸੀਗੀ ਭਾਈ ਪਾਰੋ ਜੀ ਦੀ। ਬ੍ਰਹਮ ਗਿਆਨੀ ਮਹਾਂਪੁਰਖ ਹੋਏ ਹਨ। ਮਹਾਰਾਜ ਜੀ ਨੇ ਬਚਨ ਕੀਤਾ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ, ਭਾਈ ਪਾਰੋ ਜੀ ਹੁਣ ਤੁਸੀਂ ਐਂ ਕਰੋ, ਤੁਸੀਂ ਜਿਹੜੇ ਸਾਡੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਹੈ, ਅਸੀਂ ਤੁਹਾਡੇ ਵਿੱਚ ਪ੍ਰਵੇਸ਼ ਕਰ ਦਿੰਦੇ ਹਾਂ ਅਤੇ ਅਸੀਂ ਸੱਚਖੰਡ ਜਾਣਾ ਚਾਹੁੰਦੇ ਹਾਂ। ਅਤੇ ਭਾਈ ਪਾਰੋ ਜੀ ਨੇ ਕਿਹਾ ਸੀ, ਮਹਾਰਾਜ ਮੈਂ ਸਿੱਖ ਹੀ ਠੀਕ ਹਾਂ, ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੋ। ਤੇ ਮਹਾਰਾਜ ਜੀ ਨੇ ਅਗਲਾ ਬਚਨ ਕੀਤਾ ਸੀ, ਭਾਈ ਪਾਰੋ ਜੀ ਫਿਰ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਦੋ ਗੁਰੂ ਨਹੀਂ ਰਹਿ ਸਕਦੇ, ਭਾਵ ਤੁਹਾਡੀ ਅਵਸਥਾ ਵੀ ਉਹ ਅਵਸਥਾ ਬਣ ਚੁੱਕੀ ਹੈ। ਭਾਈ ਪਾਰੋ ਨੇ ਕਿਹਾ ਸੀ, ਮਹਾਰਾਜ ਮੇਰੇ ਤਾਂ ਕੀ ਹੁਕਮ ਹੈ? ਮਹਾਰਾਜ ਜੀ ਕਹਿੰਦੇ, ਫਿਰ ਤੁਸੀਂ ਆਪਣਾ ਸਰੀਰ ਛੱਡ ਦਿਓ ਅਤੇ ਸਾਡੇ ਵਿੱਚ ਭੇਦ ਹੋ ਜਾਣਾ ਕਰੋ। ਭਾਈ ਪਾਰੋ ਨੇ ਚਿੱਟੇ ਰੰਗ ਦੀ ਚਾਦਰ ਲੈ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸਰੀਰ ਤਿਆਗ ਦਿੱਤਾ ਅਤੇ ਮਹਾਰਾਜ ਜੀ ਦੇ ਵਿੱਚ ਭੇਦ ਹੋ ਗਏ ਸਨ। ਇਹ ਭਾਈ ਪਾਰੋ ਜੀ ਉਹੀ ਪਾਰੋ ਜੀ ਹਨ ਜਿਨ੍ਹਾਂ ਨੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀਗੀ ਕਿ ਸਤਿਗੁਰੂ ਜੀ ਸਾਨੂੰ ਕੋਈ ਜੋੜ ਮੇਲਾ ਮਨਾਉਣ ਵਾਸਤੇ ਦੇਵੋ। ਮਹਾਰਾਜ ਜੀ ਨੇ ਕਿਹਾ ਸੀ, ਭਾਈ ਪਾਰੋ ਜੀ ਹੁਕਮ ਕਰੋ। ਕਹਿੰਦੇ, ਮਹਾਰਾਜ ਅਸੀਂ ਤਾਂ ਬੇਨਤੀ ਕਰ ਸਕਦੇ, ਤੁਹਾਡੇ ਸਿੱਖ ਹਾਂ। ਭਾਈ ਪਾਰੋ ਜੀ ਨੇ ਬਹੁਤ ਜ਼ਿਆਦਾ ਸਿੱਖ ਨਾਲ ਲਏ, ਗਲ ਵਿੱਚ ਪੱਲਾ ਪਾ ਕੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੀ ਸਾਨੂੰ ਕੋਈ ਜੋੜ ਮੇਲੇ ਦੀ ਦਾਤ ਦੇਵੋ। ਮਹਾਰਾਜ ਜੀ ਨੇ ਫਿਰ ਹੁਕਮ ਕੀਤਾ, ਕਹਿੰਦੇ ਵਿਸਾਖੀ ਦਾ ਜੋੜ ਮੇਲਾ ਮਨਾਇਆ ਜਾਵੇਗਾ। ਪਹਿਲਾਂ ਜਿਹੜੀ ਸਾਡੇ ਸਿੱਖ ਧਰਮ ਦੇ ਵਿੱਚ ਵਿਸਾਖੀ ਹੈ, ਉਹ ਭਾਈ ਪਾਰੋ ਜੀ ਦੇ ਕਹਿਣ ਦੇ ਉੱਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਤੋਂ ਸ਼ੁਰੂਆਤ ਉਹਦੀ ਕੀਤੀ ਸੀਗੀ। ਬਾਅਦ ਵਿੱਚ ਸਿੱਖਾਂ ਦੇ ਵਿੱਚ ਜਿਹੜੀ ਵਿਸਾਖੀ ਦੀ ਉਹ ਪ੍ਰਚਲਤਾ ਆਈ। ਖਾਲਸਾ ਜੀ ਇਸੇ ਤਰ੍ਹਾਂ, ਭਾਈ ਪਾਰੋ ਜੀ ਤਾਂ ਆਪਣਾ ਤਨ ਤਿਆਗ ਗਏ ਨੇ, ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ। ਭਾਈ ਪਾਰੋ ਜੀ ਦੀ ਜਿਹੜੀ ਬੜਵਾ ਸੀ, ਬੜਵਾ ਕਹਿੰਦੇ ਘੋੜੀ ਨੂੰ, ਭਾਈ ਪਾਰੋ ਜੀ ਆਪਣੀ ਘੋੜੀ ਦੇ ਇੱਕ ਪਾਸੇ ਪੈਰ ਕਰਕੇ ਬੈਠਦੇ ਸਨ ਅਤੇ ਬੜੀ ਤੇਜ਼ ਭਜਾਉਂਦੇ ਸਨ ਅਤੇ ਭਾਈ ਪਾਰੋ ਜੀ ਡਿੱਗਦੇ ਨਹੀਂ ਸੀ ਆਪਣੀ ਘੋੜੀ ਤੋਂ। ਜਿਵੇਂ ਸਵਾਰੀ ਕਰਨ ਵਾਲੇ ਤਾਂ ਦੋਵੇਂ ਪਾਸੇ ਲੱਤਾਂ ਕਰਕੇ ਬੈਠਦੇ ਹਨ, ਭਾਈ ਪਾਰੋ ਜੀ ਇੱਕ ਪਾਸੇ ਆਪਣੀਆਂ ਦੋਵੇਂ ਲੱਤਾਂ ਕਰਕੇ ਬੈਠ ਜਾਂਦੇ ਸਨ। ਖਾਲਸਾ ਜੀ ਇਸੇ ਤਰ੍ਹਾਂ ਮਹਾਰਾਜ ਜੀ ਨੇ ਭਾਈ ਪਾਰੋ ਜੀ ਦੀ ਬੜਵਾ ਮੰਗਵਾ ਲੈਣਾ ਕੀਤੀ, ਘੋੜੀ ਮੰਗਵਾ ਲੈਣਾ ਕੀਤੀ ਹੈ।
1: ਹੇਤ ਅਰੂਡਨ ਦੀਨੀ ਸੋਈ,
0: ਖਾਲਸਾ ਜੀ ਸਵਾਰੀ ਕਰਨ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਭਾਈ ਪਾਰੋ ਜੀ ਦੀ ਘੋੜੀ ਦੇ ਦੇਣਾ ਕੀਤੀ ਹੈ।
1: ਕਹਿਓ ਤਰੰਗਨ ਆਚਰਜ ਇਹੀ,
0: ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਸੋਢੀ ਪਾਤਸ਼ਾਹ ਇਹ ਜਿਹੜੀ ਤਰੰਗਣ ਘੋੜੀ ਹੈ ਬੜੀ ਹੈਰਾਨ ਕਰਨ ਵਾਲੀ ਹੈ, ਇਹਦੇ ਕੌਤਕ ਬੜੇ ਅਚਰਜ ਹਨ।
1: ਅਪਰ ਨਹੀਂ ਕਿਸ ਚੜਬੇ ਦੇਹੀ,
0: ਕਹਿੰਦੇ ਹੋਰ ਕਿਸੇ ਨੂੰ ਇਹ ਘੋੜੀ ਆਪਣੇ ਤੇ ਸਵਾਰੀ ਨਹੀਂ ਕਰਨ ਦਿੰਦੀ ਜੀ।
1: ਹਮ ਕਹਿ ਤੁਮ ਹੋ ਵਹਿ ਅਸਵਾਰੋ,
0: ਮਹਾਰਾਜ ਜੀ ਕਹਿੰਦੇ ਜਾਂ ਤਾਂ ਅਸੀਂ ਇਸ ਘੋੜੀ ਤੇ ਸਵਾਰੀ ਕਰ ਸਕਦੇ ਹਾਂ ਜਾਂ ਸੋਢੀ ਪਾਤਸ਼ਾਹ ਮਹਾਰਾਜ ਜੀ ਤੁਸੀਂ ਅਸਵਾਰੀ ਕਰ ਸਕਦੇ ਹੋ।
1: ਛੱਡਿਓ ਪ੍ਰਥਮ ਕਹਿ ਭਾਈ ਪਾਰੋ,
0: ਜਾਂ ਫਿਰ ਸਭ ਤੋਂ ਪਹਿਲਾਂ ਭਾਈ ਪਾਰੋ ਜੀ ਨੇ ਇਸ ਘੋੜੀ ਦੇ ਉੱਪਰ ਸਵਾਰੀ ਕੀਤੀ ਸੀ।
1: ਨੀਕੇ ਰੱਖ ਹੋ ਸੇਵਕ ਰੱਬ ਹੋ,
0: ਮਹਾਰਾਜ ਜੀ ਕਹਿੰਦੇ ਸੋਢੀ ਪਾਤਸ਼ਾਹ ਇਸ ਘੋੜੀ ਨੂੰ ਕੋਲੇ ਰੱਖ ਕੇ ਇਹਦੀ ਸੇਵਾ ਕਰਿਆ ਕਰੋ।
1: ਬ੍ਰਿਧ ਸਮਤ ਕੋ ਸੰਗ ਮਿਲਾਵ ਹੋ,
0: ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦੀ ਕਦੇ ਸਲਾਹ ਲੈ ਲਿਆ ਕਰੋ, ਕਿਉਂਕਿ ਉਹਨਾਂ ਦੀ ਮਤ ਲੈ ਲਿਆ ਕਰੋ, ਉਹਨਾਂ ਦੀ ਸਲਾਹ ਲੈ ਲਿਆ ਕਰੋ। ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਨੰਨ ਸੇਵਕ ਹਨ।
1: ਏਮ ਕਹਿ ਕਰੇ ਬਿਸਰਜਨ ਸੋਏ,
0: ਇਹ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸੋਢੀ ਪਾਤਸ਼ਾਹ ਮਹਾਰਾਜ ਜੀ ਨੂੰ ਵਿਸਰਜਨ ਕੀਤਾ, ਵਿਦਾ ਕਰ ਦੇਣਾ ਕੀਤਾ ਜੀ।
1: ਕੇਤਕ ਸੰਗ ਕਰੇ ਸਿੱਖ ਜੋਏ,
0: ਕਹਿੰਦੇ ਬਹੁਤ ਜ਼ਿਆਦਾ ਕਹਿੰਦੇ ਸਿੱਖਾਂ ਦਾ ਜਿਹੜਾ ਸੰਗ ਸੀ, ਸਿੱਖਾਂ ਦਾ ਸਮੂਹ ਸੀਗਾ, ਉਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਪਾਤਸ਼ਾਹ ਜੀ ਦੇ ਨਾਲ ਚੱਲ ਪਿਆ ਹੈ ਗੋਇੰਦਵਾਲ ਸਾਹਿਬ ਤੋਂ।
1: ਸਨੇਹ ਸਨੇਤ ਹੈ ਚੱਲ ਕਰ ਆਏ।
0: ਹੌਲੀ ਹੌਲੀ ਚੱਲਦੇ ਚੱਲਦੇ ਗੋਇੰਦਵਾਲ ਸਾਹਿਬ ਤੋਂ ਸੋਢੀ ਪਾਤਸ਼ਾਹ ਮਹਾਰਾਜ ਜੀ ਖਾਲਸਾ ਜੀ ਇਹ ਜਿਹੜੀ ਹੱਦ ਸੀਗੀ ਪਿੰਡਾਂ ਦੀ ਜਿਹੜੇ ਅਕਬਰ ਬਾਦਸ਼ਾਹ ਦੇ ਕੇ ਗਿਆ ਸੀਗਾ ਗੁਮਟਾਲਾ ਸੁਲਤਾਨ ਵਿੰਡ ਤੇ ਇਸੇ ਤਰ੍ਹਾਂ ਖਾਲਸਾ ਜੀ ਤੁੰਗ ਪਿੰਡ ਸਾਰੇ ਅੰਮ੍ਰਿਤਸਰ ਸਾਹਿਬ ਦੇ ਅੱਜ ਕੱਲ੍ਹ ਵਿੱਚ ਆ ਗਏ ਹਨ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਗਏ ਹਨ।
1: ਜੋ ਥਲ ਸ੍ਰੀ ਗੁਰ ਅਮਰ ਬਤਾਏ
0: ਜਿਹੜੀ ਜਗ੍ਹਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਦੱਸਣਾ ਕੀਤੀ ਸੀਗੀ ਉਹ ਨਿਸ਼ਾਨਦੇਹੀ ਦੇ ਉੱਪਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਪਹੁੰਚ ਚੁੱਕੇ ਹਨ।
1: ਸਭ ਗ੍ਰਾਮਣ ਕੀ ਸੀ ਮਨ ਛੋਰ
0: ਸਾਰੇ ਗ੍ਰਾਮਣ ਜਿਹੜੇ ਪਿੰਡ ਸਨ ਸਾਰੇ ਪਿੰਡਾਂ ਦੀ ਜਿਹੜੀ ਹੱਦ ਬੰਨੀ ਸੀ ਉਹ ਛੱਡ ਕੇ ਜੀ
1: ਫਿਰ ਤਹਿਕਾਰ ਕਰੀ ਚਹੁ ਔਰ
0: ਫਿਰ ਕਹਿੰਦੇ ਜਿਹੜੀ ਕਾਰ ਸੀਗੀ ਲਕੀਰ ਮਾਰਨਾ ਕੀਤੀ ਚਾਰੇ ਤਰਫ ਹੀ ਜਿੱਥੇ ਜਿੱਥੇ ਨਗਰ ਵਸਾਉਣੇ ਸਨ ਜਿੱਥੇ ਮੋਹੜੀ ਗੰਢਣੀ ਸੀ ਇਹ ਨਵਾਂ ਨਗਰ ਵਸਾਉਣਾ ਸੀਗਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ
1: ਜਿਮ ਜਿਮ ਬੁੱਢਾ ਬਿਉਂਤ ਬਤਾਵਹਿ
0: ਜਿਵੇਂ ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੋਢੀ ਪਾਤਸ਼ਾਹ ਜੀ ਨੂੰ ਬਿਉਂਤਾ

0: ਮਿਸ਼ਟਾਨ ਮੰਗਾਉਣਾ ਕੀਤਾ, ਮਿੱਠਾ ਮੰਗਾਉਣਾ ਕੀਤਾ ਤੇ ਮਠਿਆਈ ਮੰਗਾਉਣਾ ਕੀਤੀ ਹੈ।
1: ਗੁਰ ਅੱਗੇ ਅਰਦਾਸ ਬਖਾਨ,
0: ਫਿਰ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ, ਦੋਵੇਂ ਹੱਥ ਜੋੜ ਕੇ ਜੀ।
1: ਭੀਰ ਸੈਂਕੜੇ ਲੋਕਨ ਹੋਈ,
0: ਕਹਿੰਦੇ ਸੈਂਕੜੇ ਲੋਕਾਂ ਦੀ, ਹਜ਼ਾਰਾਂ ਲੋਕਾਂ ਦੀ ਜਿਹੜੀ ਭੀੜ ਸੀਗੀ ਹੋ ਜਾਣਾ ਕੀਤੀ ਹੈ।
1: ਕਰਿਓ ਵਰਤਾਵਨ ਸਭ ਮਹਿਸੂਈ,
0: ਫਿਰ ਜਿਹੜਾ ਮਿਸ਼ਟਾਨ ਸੀਗਾ ਮਿੱਠਾ ਸੀ ਉਹ ਸਾਰਿਆਂ ਦੇ ਵਿੱਚ ਵਰਤਾਉਣਾ ਕੀਤਾ ਹੈ ਅਰਦਾਸ ਕਰਨ ਤੋਂ ਉਪਰੰਤ।
1: ਗਾਡੋ ਮੋੜਾ ਗਾਡ ਖਰਿਓ ਹੈ,
0: ਖਾਲਸਾ ਜੀ ਫਿਰ ਜਿਹੜਾ ਮੋੜੀ ਸੀਗੀ ਉਹ ਗੱਡਣਾ ਕੀਤੀ ਹੈ ਤੇ

0: ਇਸ ਨਗਰ ਦਾ ਨਾਮ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਕਾ ਚੱਕ ਰੱਖਣਾ ਕੀਤਾ, ਜਿਹੜਾ ਬਾਅਦ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਆਨੰਦਪੁਰ ਸਾਹਿਬ ਜੀ 'ਤੇ ਮੋਹੜੀ ਗੜਵਾਈ ਸੀਗੀ, ਅਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੀ ਮਾਤਾ ਜੀ ਦੇ ਨਾਮ 'ਤੇ ਚੱਕ ਮਾਤਾ ਨਾਨਕੀ ਜੀ ਰੱਖਣਾ ਕੀਤਾ ਸੀ ਮਾਖੋਵਾਲ ਤੋਂ, ਜੋ ਬਾਅਦ ਵਿੱਚ ਖਾਲਸਾ ਜੀ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ। ਇਸੇ ਤਰ੍ਹਾਂ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਹ ਨਗਰ 'ਤੇ ਜਿਹੜੀ ਮੋਹੜੀ ਗੱਡਣਾ ਕੀਤੀ ਹੈ, ਅਤੇ ਇਸ ਨਗਰ ਦਾ ਨਾਮ ਜਿਹੜਾ ਸੀ ਰੱਖਣਾ ਕੀਤਾ ਮਹਾਰਾਜ ਨੇ ਗੁਰੂ ਕਾ ਚੱਕ ਰੱਖਣਾ ਕੀਤਾ ਹੈ।
1: ਇੱਟਾਂ ਕੇ ਤੇ ਕਤਹਾਂ ਪਕਾਏ,
0: ਕਹਿੰਦੇ ਜਿੰਨੀਆਂ ਜਿਹੜੀਆਂ ਇੱਟਾਂ

0: ਸਾਰੇ ਸਦਨ ਕਹਿੰਦੇ ਘਰਾਂ ਨੂੰ, ਸਾਰੇ ਘਰਾਂ ਨੂੰ ਚਨਾਉਣਾ ਕਰੋ, ਪੱਕਿਆ ਕਰਨਾ ਕਰੋ ਜੀ।
1: ਪੁੰਨ ਸ਼੍ਰੀ ਅਮਰਦਾਸ ਜਿਮ ਕਹਿਓ।
0: ਫਿਰ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਮਝਾਇਆ ਸੀ, ਸੋਢੀ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣਾ ਕੀਤਾ ਸੀ, ਉਸੇ ਤਰ੍ਹਾਂ ਮਹਾਰਾਜ ਜੀ ਦੇ ਅੰਦੇਸ਼ਾਂ ਸੰਦੇਸ਼ਾਂ ਦੇ ਮੁਤਾਬਕ ਇਹ ਨਗਰ ਦੀ ਮੋੜੀ ਗੱਡ ਕੇ ਤੇ

0: ਹਨ ਘਰ ਹਨ ਉਹਨਾਂ ਨੂੰ ਸਰਜਣਾ ਚਾਹੁੰਦੇ ਹਨ ਸੋਢੀ ਪਾਤਸ਼ਾਹ ਜੀ
1: ਲੇ ਬਿਦ ਇਤ ਉਤ ਬਿਚਰਤ ਥਲ ਕੋ ਹੀਰੇ
0: ਖਾਲਸਾ ਜੀ ਇਸੇ ਤਰ੍ਹਾਂ ਲੇ ਬਿਰਧ ਸੰਘ ਆਪ ਚੱਲ ਗਏ ਕਹਿੰਦੇ

0: ਵਿਚਰ ਰਹੇ ਹਨ, ਨਾਲ ਬਾਬਾ ਵੱਡਾ ਸਾਹਿਬ ਜੀ ਹਨ।
1: ਸ੍ਰੀ ਗੁਰ ਅਮਰ ਬਾਕ ਕੇ ਪ੍ਰੇਰੇ।
0: ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨਾਂ ਦੇ ਪ੍ਰੇਰੇ ਹੋਏ ਆਸੇ ਪਾਸੇ ਮਹਾਰਾਜ ਜੀ ਜਾ ਰਹੇ ਹਨ।
1: ਜਿਸ ਪ੍ਰਕਾਰ ਕੇ ਪਤੇ ਬਤਾਏ,
0: ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਢੇ ਪਾਤਸ਼ਾਹ ਜੀ

ਖਾਲਸਾ ਜੀ ਇਸੇ ਤਰ੍ਹਾਂ ਕਹਿੰਦੇ ਪੁੰਨ ਉੱਤਰ ਦਿਸ਼ਾ, ਫਿਰ ਪੂਰਬ ਦੀ ਤਰਫ ਤੋਂ ਉੱਤਰ ਦੀ ਤਰਫ ਜਿਹੜਾ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਉੱਧਰ ਮੁੱਖ ਕਰ

ਜੀ ਨੇ ਦੱਸੇ ਹਨ ਉਹ ਪਤੇ ਨੂੰ ਪਾ ਲੈਣਾ ਕਰੀਏ ਜੀ। ਇਸ ਤਰ੍ਹਾਂ ਇਹ ਸਭ ਕੁਝ ਹੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ। ਖਾਲਸਾ ਜੀ ਸੰਸਪਾ ਕਹਿੰਦੇ ਟਾਹਲੀ ਦੇ ਦਰਖਤ ਨੂੰ, ਕਹਿੰਦੇ ਇਸ ਤਰ੍ਹਾਂ ਜਿਹੜਾ ਟਾਹਲੀ ਦਾ ਦਰਖਤ

ਇਹ ਸਰੋਵਰ ਪ੍ਰਗਟ ਹੈ। ਕਹਿੰਦੇ ਕੱਚਾ ਸਰੋਵਰ ਪਹਿਲਾਂ ਤੋਂ ਇਹ ਪ੍ਰਗਟ ਹੈ ਤੇ ਇਸ ਪ੍ਰਕਾਰ ਇਹ ਜਿਹੜੇ ਸਰੋਵਰ ਨੂੰ ਵੇਖਣਾ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਕੱਚਾ ਹੈ ਤੇ ਇਸ ਪ੍ਰਕਾਰ ਖਾਲਸਾ ਜੀ ਥੋੜਾ ਜਿਹਾ ਇਹਦੇ ਵਿੱਚ ਜਲ ਹੈ ਤੇ ਇਸ ਤਰ੍ਹਾਂ ਖਾਲਸਾ ਜੀ ਬਾਬਾ ਬੁੱਢਾ

0: ਚਾਰੇ ਤਰਫ ਜਿਹੜਾ ਕੋਨਾ ਭਾਵ ਜਿਹੜੀਆਂ ਕੋਨਾ ਨੇ ਇਹਦੀਆਂ ਨਿਸ਼ਾਨੀਆਂ ਹਨ।
1: ਬ੍ਰਿਧ ਕੋ ਦੇਖ ਰਾਏ
0: ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿਖਾਉਣਾ ਕੀਤੀ ਉਹ ਜੁਗਾ ਜਗ੍ਹਾ ਨੂੰ

0: ਰਾਜ ਪਾਤਸ਼ਾਹ ਜੀ ਜਾਗਰਤ ਅਵਸਥਾ ਦੇ ਵਿਚ ਆਏ ਹਨ।
1: ਸੋਚ ਸ਼ਨਾਨ ਆਦਿ ਸਭ ਕਹੇ।
0: ਸੋਚ ਕਹਿੰਦੇ ਪਵਿੱਤਰਤਾ ਨੂੰ, ਪਵਿੱਤਰਤਾ ਕੀਤੀ ਹੈ, ਫਿਰ ਇਸ਼ਨਾਨ ਕੀਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ।
1: ਭਏ ਪ੍ਰਕਾਸ਼ ਮਿਟਿਓ ਅੰਧਕਾਰ।
0: ਖਾਲਸਾ ਰਾਤ ਬਤੀਤ ਹੋ ਗਈ ਤੇ ਜਦੋਂ ਉਸ ਸਮੇਂ ਪ੍ਰਕਾਸ਼ ਹੋ ਗਿਆ ਭਾਵ ਸੂਰਜ ਚੜ ਗਿਆ ਹੈ।
1: ਸਰ ਕਾਰਜ ਕੋ ਦਬ ਹੈ ਵਿਚਾਰ।
0: ਤੇ ਜਿਹੜਾ ਰਹਿੰਦਾ ਕਾਰਜ ਹੈ, ਸੋਢੀ ਪਾਤਸ਼ਾਹ ਜੀ ਨੇ ਮਨ ਵਿਚ ਵਿਚਾਰ ਕੀਤੀ, ਇਹ ਰਹਿੰਦਾ ਕਾਰਜ ਹੁਣ ਪੂਰਾ ਬੜੀ ਸ਼ੀਘਰਤਾ ਦੇ ਨਾਲ ਕਰ ਲਈਏ।
1: ਬਹੁ ਮਿਸ਼ਟਾਨ ਅਨਾਵਨ ਕੀਨਾ।
0: ਫਿਰ ਸਿੱਖਾਂ ਨੂੰ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤਾ, ਮਿਸ਼ਟਾਨ ਲੈ ਕੇ ਆਵੋ।

0: ਇਕੱਠ ਬਣ ਗਿਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਚੱਲ ਪਏ ਹਨ ਸਾਰੀ ਸੰਗਤ ਹੀ।
1: ਮੰਗਲ ਕੀਨਸ ਅਨੇਕ ਪ੍ਰਕਾਰੇ,
0: ਅਨੇਕਾਂ ਤਰ੍ਹਾਂ ਦੇ ਜਿਹੜੇ ਮੰਗਲ ਖੁਸ਼ੀਆਂ ਹਨ ਸਾਰੀਆਂ ਸੰਗਤਾਂ।

0: ਨਾਲ ਜਿਹੜੀ ਮਰਜ਼ਾਦਾ ਸੀ ਉਹ ਕਰਨਾ ਕੀਤੀ ਹੈ।
1: ਨਾਮ ਲੀਨ ਦੀਨਹੁ ਗੁਰ ਕੀਰਾ।
0: ਫਿਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਪਹਿਲਾਂ ਤਿੰਨ ਗੁਰੂ ਸਾਹਿਬਾਨਾਂ ਜੀ ਦੇ ਨਾਮ ਲਏ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ, ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ। ਤਿੰਨ ਗੁਰੂ

0: ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਟੱਕ ਲਾਉਣਾ ਕੀਤਾ ਕਈ ਦੇ ਨਾਲ ਜੀ
1: ਚਿਤ ਵਿਓ ਔਰ ਉਪਕਾਰ ਵਿਸਾਲ।
0: ਮਹਾਰਾਜ ਜੀ ਆਪਣੇ ਚਿੱਤ ਦੇ ਵਿਚ ਬਹੁਤ ਵੱਡਾ ਪਰ ਉਪਕਾਰ ਜਿਹੜਾ ਹੈ ਉਹ ਚਿੱਤ ਵਰੇ ਨੇ ਵੀ ਬਹੁਤ ਵੱਡਾ ਇਸ ਲਕਾਈ ਦੇ ਉੱਪਰ

0: ਤੇ ਇੱਕ ਟੋਕਰਾ ਲੈ ਕੇ ਸਿੱਖ ਖਾਲੀ ਬਾਹਰੋਂ ਆ ਰਿਹਾ ਹੈ।
1: ਸੁਨ ਹੈ ਮਜੁਰ ਸਿੱਖ ਬਹੁ ਮਾਹੇ,
0: ਕਹਿੰਦੇ ਬਹੁਤ ਜ਼ਿਆਦਾ ਮਜ਼ਦੂਰ ਵੀ ਤੇ ਸਿੱਖ ਵੀ ਲੱਗੇ ਹਨ ਜਿਨ੍ਹਾਂ ਨੂੰ ਮਾਇਆ ਦੀ ਲੋੜ ਹੈ। ਮਹਾਰਾਜ ਉਹਨਾਂ ਨੂੰ ਮਾਇਆ ਵੀ ਦੇ ਦਿੰਦੇ ਹਨ ਗੁਜ਼ਾਰੇ ਜੋਗੀ, ਤੇ ਜਿਹੜੇ ਸੇਵਾਦਾਰ ਸੇਵਾ ਬਣ ਕੇ ਕਰ ਰਹੇ ਹਨ ਤੇ ਖਾਲਸਾ ਜੀ ਉਹ ਸੇਵਾ ਕਰ ਰਹੇ ਹਨ ਇਸ ਸਰੋਵਰ ਦੀ।
1: ਇਸ ਬਿੱਧ ਕਰਿਓ ਅਰੰਭਨ ਤਾਲ,
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਤਾਲ ਸਰੋਵਰ ਹੈ ਜਿਸਦਾ ਨਾਮ ਸੰਤੋਖ ਸਰ ਸਰੋਵਰ ਹੈ, ਤੇ ਇਹ ਸਰੋਵਰ ਦੀ ਜਿਹੜੀ ਕਾਰ ਸੇਵਾ ਆਰੰਭ ਕਰ ਦਿੱਤੀ।

ਹੈ ਉਹ ਸਾਰੇ ਅੰਮ੍ਰਿਤਸਰ ਸਾਹਿਬ ਵਿਖੇ ਸ਼ਿਫਟ ਹੋ ਰਹੇ ਹਨ। ਜਿਵੇਂ ਜਿਵੇਂ ਪਤਾ ਲੱਗ ਰਿਹਾ ਵੀ ਸਤਿਗੁਰੂ ਜੀ ਨਗਰ ਵਸਾਰੇ ਹਨ, ਇੱਧਰ ਨੂੰ ਸਾਰੇ ਜਿਹੜੇ ਸਿੱਖ ਹਨ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ ਨੇ। ਕਿਉਂਕਿ ਜਿਵੇਂ ਪੁਰਾਤਨ ਮਹਾਂਪੁਰਖਾਂ ਦਾ ਬੜਾ ਰੁਝਾਨ ਹੁੰਦਾ ਸੀਗਾ ਵੀ ਅਸੀਂ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਇਰਦ ਗਿਰਦ ਆਪਣਾ ਘਰ ਬਣਾਉਣਾ ਹੈ। ਜਿਹੜੇ ਪਿਆਰ ਵਾਲੇ ਸੰਧਨ ਉਹਨਾਂ ਦਾ ਇੱਕ ਸੁਪਨਾ ਹੁੰਦਾ ਸੀਗਾ ਕਿ ਅਸੀਂ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਆਲੇ ਦੁਆਲੇ ਆਪਣਾ ਮਕਾਨ ਬਣਾਉਣਾ। ਕਿਉਂ? ਕਿਉਂਕਿ ਉਹਨਾਂ ਨੂੰ ਹੁੰਦਾ ਸੀ ਅਸੀਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਵਾਂਗੇ, ਨਾਲੇ ਮਹਾਰਾਜ ਜੀ ਦੇ ਰੋਜ਼ ਦਰਸ਼ਨ ਹੋ ਜਾਇਆ ਕਰਨਗੇ ਤਾਂ ਨਾਲੇ ਅਸੀਂ ਆਪਣੇ ਧਰਮ ਦੀ ਕਿਰਤ ਬਿਰਤ ਕਰਾਂਗੇ। ਇਸੇ ਤਰ੍ਹਾਂ ਜਿੱਥੇ ਮਹਾਰਾਜ ਜੀ ਦੇ ਪੂਜਨੀਕ ਚਰਨ ਪਏ ਹੋਣ, ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਵੇਖੋ ਭਾਈ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਆਪਾਂ ਜਾਂਦੇ ਹਾਂ ਉਹਨਾਂ ਦਾ ਕਿੰਨਾ ਵੱਡਾ ਸਥਾਨ ਉੱਥੇ ਬਣਿਆ ਹੈ ਤੇ ਮਹਾਂਪੁਰਖਾਂ ਨੇ ਸ੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਸਾਰੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵੀ ਕਰਵਾਈ ਹੈ। ਇਸ ਤਰ੍ਹਾਂ ਵੱਡੇ ਮਹਾਂਪੁਰਖਾਂ ਦੇ ਵਿੱਚ ਇਹ ਬੜੀ ਭਾਵਨਾ ਹੁੰਦੀ ਸੀਗੀ ਵੀ ਗੁਰੂ ਸਥਾਨਾਂ ਦੇ ਨਜ਼ਦੀਕ ਆਲੇ ਦੁਆਲੇ ਆਪਣੇ ਘਰ ਬਣਾਉਣੇ ਤੇ ਜਿਵੇਂ ਜਿਵੇਂ ਸਿੱਖਾਂ ਨੂੰ ਪਤਾ ਲੱਗਾ ਨਾ ਸਾਰੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿ ਰਿਹਾ ਸੀ ਉਹ ਆਪਣਾ ਸਾਜੋ ਸਮਾਨ ਚੱਕ ਕੇ ਅੰਮ੍ਰਿਤਸਰ ਸਾਹਿਬ ਦੇ ਵੱਲ ਆ ਕੇ ਗੁਰੂ ਕੇ ਚੱਕ ਵੱਲ ਆ ਗਏ। ਉਦੋਂ ਅੰਮ੍ਰਿਤਸਰ ਸਾਹਿਬ ਹਜੇ ਨਾਮ ਪ੍ਰਗਟ ਨਹੀਂ ਸੀ ਹੋਇਆ, ਮਹਾਰਾਜ ਜੀ ਨੇ ਗੁਰੂ ਕਾ ਚੱਕ ਰੱਖਿਆ ਸੀਗਾ। ਉਹ ਸਾਰੀਆਂ ਸੰਗਤਾਂ ਆ ਰਹੀਆਂ ਹਨ ਵੀ ਇੱਥੇ ਹੀ ਹੁਣ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਰਹਿਣਾਗੇ, ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਥੇ ਮਹਾਰਾਜ ਜੀ ਦੇ ਦਰਸ਼ਨ ਕਰਿਆ ਕਰਾਂਗੇ, ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ। ਇਹ ਮਹਾਰਾਜ ਜੀ ਸਰੋਵਰ ਵਿੱਚ ਹੀ ਛੱਡ ਜਾਣਗੇ ਜੀ, ਬਾਅਦ ਵਿੱਚ ਇਹ ਸਰੋਵਰ ਦੀ ਜਿਹੜੀ ਸੇਵਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸੰਪੂਰਨ ਕਰਵਾਉਣਗੇ। ਭੁੱਲ ਚੁੱਕ ਦੀ ਖਿਮਾ ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਆਓ ਸੰਗਤ ਜੀ ਗੁਰੂ ਅਸਤੋਤਰ ਪੜੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ, ਮੋਹ ਗ੍ਰੰਥੀ ਗੁਰਦੁਆਰਾ ਜਾਮਨੀ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕੀਤਾ ਹੈ। ਹੁਣ ਗਿਆਨੀ ਜਗਦੀਸ਼ ਸਿੰਘ ਜੀ ਬੰਡਾਲਾ, ਹਜੂਰੀ ਢਾਡੀ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਸੰਗਤ ਨੂੰ ਸ਼ਹੀਦਾਂ ਦਾ ਪਾਵਨ ਪਵਿੱਤਰ ਇਤਿਹਾਸ ਗੁਰ ਇਤਿਹਾਸ ਢਾਡੀ ਵਾਰਾਂ ਰਾਹੀਂ ਸੁਣਾ ਕੇ ਨਿਹਾਲ ਕਰਨਗੇ। ਸਾਧ ਸੰਗਤ ਜੀ, ਉਹ ਅੱਜ ਗੁਰੂ ਘਰ ਵਿਖੇ ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਏ ਹਾਂ, ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ ਪਰਸੋਂ ਨੂੰ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। 16 ਜੁਲਾਈ ਤੋਂ ਮੀਰੀ ਪੀਰੀ ਸਮਾਗਮਾਂ ਦੀ ਆਰੰਭਤਾ ਹੋਵੇਗੀ, ਜਿਸ ਦੇ ਵਿੱਚ 16 ਤੇ 17 ਤਰੀਕ ਨੂੰ ਕਥਾ ਦਰਬਾਰ ਸਜਣਗੇ। 18 ਜੁਲਾਈ ਤੋਂ 22 ਜੁਲਾਈ ਤੱਕ ਢਾਡੀ ਅਤੇ ਕਵੀਸ਼ਰ ਦਰਬਾਰ, 23 ਜੁਲਾਈ ਤੋਂ 2 ਅਗਸਤ ਤੱਕ ਰੋਜ਼ਾਨਾ ਆਤਮ ਰਸ ਕੀਰਤਨ ਦਰਬਾਰ ਸ਼ਾਮ ਦੇ ਸਮੇਂ 9 ਵਜੇ ਤੋਂ ਲੈ ਕੇ 6 ਵਜੇ ਤੱਕ ਸਜਾਏ ਜਾਣਗੇ। 1 ਅਗਸਤ ਨੂੰ ਸਵੇਰੇ 9 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸੋ ਇਹਨਾਂ ਸਾਰੇ ਸਮਾਗਮਾਂ ਵਿੱਚ ਆਪ ਸੰਗਤਾਂ ਨੇ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਨਗਰ ਕੀਰਤਨ ਵਿੱਚ ਸੁੱਕਾ ਪ੍ਰਸ਼ਾਦ, ਕੜਾਹ ਪ੍ਰਸ਼ਾਦ ਦੇਗ ਵਾਸਤੇ ਘਿਓ ਅਤੇ ਡਿਸਪੋਜ਼ਲ ਬਰਤਨਾਂ ਦੀ ਸੇਵਾ ਆਪ ਸੰਗਤ ਗੁਰੂ ਘਰ ਵਿਖੇ ਨਿਭਾ ਸਕਦੇ ਹੋ। ਸੋ ਸਾਧ ਸੰਗਤ ਜੀ, ਉਹ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸਿੰਘ ਸਾਹਿਬ ਸਰੀ ਵਿਖੇ 225 ਪਾਵਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਰਾਹੀਂ ਭੇਜੇ ਗਏ ਨੇ। ਸੋ ਉਸ ਦੇ ਵਿੱਚ ਮਹਾਰਾਜ ਜੀ ਦੇ ਨਿਰਾਦਰੀ ਦੇ ਬੇਅਦਬੀ ਦੇ ਮਸਲੇ ਦੇ ਪਛਤਾਤਾਪ ਕਰਦਿਆਂ ਹੋਇਆਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ। ਐਤਵਾਰ ਨੂੰ 12:30 ਵਜੇ ਭੋਗ ਪਾਏ ਜਾਣਗੇ, ਉਪਰੰਤ ਸੰਗਤਾਂ ਵੱਲੋਂ ਵਿਚਾਰ ਵਟਾਂਤਰੇ ਕੀਤੇ ਜਾਣਗੇ। ਸੋ ਆਪ ਜੀ ਨੂੰ ਬੇਨਤੀ ਉਸ ਵਿੱਚ ਵੀ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਢਾਡੀ ਵਾਰਾਂ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਸਰਵਰੇ ਕਾਇਨਾਤ ਵਾਲੀ ਕੁਲ ਆਲਮ ਸ਼ਬਦ ਗੁਰੂ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸੰਧਿਆ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਕੇ ਆਪਣੇ ਮਨੁੱਖ ਜੀਵਨ ਨੂੰ ਸਫਲਾ ਬਣਾ ਰਹੇ ਸਰਬੱਤ ਮਾਈ ਭਾਈ ਧੰਤਾ ਦੇ ਯੋਗ ਵੱਡ ਭਾਗੇ ਹੋ, ਜੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਜਾਪ ਸ਼ਬਦ ਕੀਰਤਨ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਆਓ ਮਨ ਬਿਰਤੀ ਇਕਾਗਰ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਭਾਵਨਾ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬਨ ਵਾਰ ਸਤਿਗੁਰੂ ਮਿਹਰਾਮਤ ਕਰਨ। ਜਿਹੜੀ ਜਿਹੜੀ ਭਾਵਨਾ ਦੇ ਨਾਲ ਚੱਲ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਆ, ਸਤਿਗੁਰੂ ਸਾਡੀ ਭਾਵਨਾ ਨੂੰ ਫਲ ਲਾਉਣ, ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਇੱਕ ਵਾਰ ਕਹਿ ਦਿਓ ਸਾਰੀ ਸੰਗਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪ ਜੀਆਂ ਨੇ ਲੜੀਵਾਰ ਇਤਿਹਾਸ ਸਰਵਣ ਕਰਦਿਆਂ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾਸਤਾਂ ਆਪਾਂ ਬਿਆਨ ਕਰ ਰਹੇ ਸਾਂ, ਇੱਥੋਂ ਤੱਕ ਸਰਵਣ ਕੀਤਾ ਕਿ ਇੱਕ ਔਰਤ ਫਰਕਸ਼ੀਅਰ ਦੇ ਦਰਬਾਰ ਦੇ ਵਿੱਚ ਆਪਣੀ ਨੌਜਵਾਨ ਨੌਂ ਨੂੰ ਲੈ ਕੇ ਨਾਲ ਝੋਲੀ ਅੱਡ ਕੇ ਫਰਿਆਦ ਕਰਕੇ ਕਹਿੰਦੀ ਹੈ, ਬਾਦਸ਼ਾਹ ਸਲਾਮਤ, ਅਸੀਂ ਸਿੱਖ ਨਹੀਂ ਹਾਂ, ਅਸੀਂ ਹਿੰਦੂ ਹਾਂ। 5 ਮਾਰਚ 1716 ਤੋਂ ਲਗਾਤਾਰ ਬਾਦਸ਼ਾਹ ਦਾ ਹੁਕਮ ਹੋ ਗਿਆ ਕਿ 100 ਸਿੰਘ ਰੋਜ਼ਾਨਾ ਕਤਲ ਕੀਤਾ ਜਾਵੇ ਤੇ ਇਹਨਾਂ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕੋਤਵਾਲ ਸਰਬਰਾ ਖਾਨ ਦੇ ਹਵਾਲੇ ਕੀਤੀ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹ ਸਰਕੱਢ ਸਰਦਾਰ ਜਿਹੜੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਖਾਲਸਾ ਰਾਜ ਦੀ ਪ੍ਰਾਪਤੀ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੋਢੇ ਨਾਲ ਮੋਢਾ ਲਾ ਕੇ ਜੂਝੇ, ਉਹਨਾਂ ਨੂੰ ਮੀਰ ਆਤਿਸ਼ ਇਬਰਾਹਿਮ ਦੀਨ ਖਾਨ ਦੇ ਹਵਾਲੇ ਕੀਤਾ ਗਿਆ ਸੀ। ਕਹਿੰਦੇ ਜਿਹੜੇ 100 ਕਤਲ ਹੋ ਰਹੇ ਨੇ ਇਹਨਾਂ ਵਿੱਚੋਂ ਇੱਕ ਵੀ ਬੰਦਾ ਸਿੱਖੀ ਛੱਡਣ ਵਾਸਤੇ ਤਿਆਰ ਨਹੀਂ ਹੈ। ਖਾਫੀਖਾ ਕਹਿੰਦਾ ਮੈਂ ਤਮਾਸ਼ਾ ਇਹ ਕਤਲ ਵੇਖਣ ਗਿਆ, ਇੱਕ ਔਰਤ ਦੇ ਕੀਰਨਿਆਂ ਨੇ ਪੱਥਰ ਦਿਲ ਬਾਦਸ਼ਾਹ ਦਾ ਮਨ ਪਿਘਲਾ ਦਿੱਤਾ। ਔਰਤ ਨੇ ਝੋਲੀ ਅੱਡ ਕੇ ਆਖਿਆ, ਬਾਦਸ਼ਾਹ ਸਲਾਮਤ, ਇਸ ਗੱਲ ਦਾ ਰਾਮ ਗਵਾਹ ਹੈ, ਅਸੀਂ ਹਿੰਦੂ ਹਾਂ, ਮੇਰੇ ਪੁੱਤ ਨੂੰ ਸਿੱਖਾਂ ਦੇ ਭੁਲੇਖੇ ਤੇਰੇ ਚੰਦਰੇ ਛਪਾਈ ਫੜ ਕੇ ਲੈ ਆਏ ਨੇ। ਮਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਉਦੋਂ ਜਦੋਂ ਉਹਦੀ ਗੋਦੀ ਅੰਦਰ ਪੁੱਤਰ ਦਾ ਜਨਮ ਹੁੰਦਾ ਹੈ, ਉਹ ਪੁੱਤ ਨੂੰ ਜਨਮ ਦਿੰਦੀ ਹੈ। ਪਾਤਸ਼ਾਹ ਨੇ ਜ਼ਿਕਰ ਕੀਤਾ, ਮਾਏ ਬਾਪ ਕੋ ਬੇਟਾ ਨੀਕਾ, ਸਸੁਰੇ ਚਤਰ ਜਵਾਈ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਇੱਥੇ ਪਾਤਸ਼ਾਹ ਨੇ ਆਖਿਆ, ਜੋ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਲਾਸਾ, ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾਕ ਨਾ ਜਾਣੇ ਜੇ ਦਿਨ ਦਿਨ ਅਵਧ ਕਟਤ ਹੈ। ਕਹਿੰਦੇ ਮਾਂ ਪੁੱਤ ਨੂੰ ਗੱਭਰੂ ਹੁੰਦਿਆਂ ਵੇਖਦੀ ਖੁਸ਼ ਹੁੰਦੀ ਹੈ, ਮੇਰਾ ਪੁੱਤ ਜਵਾਨ ਹੋ ਰਿਹਾ ਹੈ। ਮਾਇਆ 9 ਮਹੀਨੇ ਆਪਣੇ ਗਰਭ ਅੰਦਰ ਬੱਚੇ ਦੀ ਪਰਵਰਿਸ਼ ਕਰਦੀ ਹੈ, ਪਰ ਕਿਤੇ ਨਾ ਕਿਤੇ ਇੱਕੋ ਇੱਛਾ ਮਨ ਅੰਦਰ ਹੁੰਦੀ ਹੈ, ਮੇਰੀ ਕੁੱਖ ਵਿੱਚੋਂ ਪੈਦਾ ਹੋਣ ਵਾਲਾ ਪੁੱਤ ਬਣ ਕੇ ਪੈਦਾ ਹੋਵੇ, ਪੁੱਤ ਬਣ ਕੇ ਪੈਦਾ ਹੋਵੇ। ਮਾਂ ਨੇ ਆਖਿਆ, ਉਹ ਕਹਿੰਦੀ ਹੈ, ਬਾਦਸ਼ਾਹ ਮੈਂ ਪੁੱਤ ਨੂੰ ਜਨਮ ਦਿੱਤਾ, ਮੇਰੇ ਚਾਹ ਨਾ ਸੰਭਾਲੇ ਗਏ, ਮੇਰਾ ਪਤੀ ਗੁਜ਼ਰ ਗਿਆ, ਮੈਂ ਲੋਕਾਂ ਦੀਆਂ ਬੁੱਤੀਆਂ ਕਰ ਕਰਕੇ ਪੁੱਤ ਪਾਲ ਜਵਾਨ ਕੀਤਾ, ਮੇਰੇ ਪੁੱਤ ਦਾ ਵਿਆਹ ਸੀ, ਮੈਂ ਜਪਾਣੀ ਦੀ ਗੜਵੀ ਲੈ ਕੇ ਘਰ ਦੀਆਂ ਬਰੂਹਾਂ ਦੇ ਅੰਦਰ ਖਲੋਤੀ ਸਾਂ, ਮੇਰਾ ਪੁੱਤ ਡੋਲਾ ਵਿਆਹ ਕੇ ਪਿੰਡ ਦੀ ਸੱਥ ਵਿੱਚ ਸੀ, ਮੈਂ ਆਪਣੇ 9 ਪੁੱਤ ਦੇ ਸਿਰ ਤੋਂ ਦੀ ਪਾਣੀ ਵਾਰ ਕੇ ਪੀਣਾ ਸੀ, ਪਰ ਤੇਰੇ ਚੰਦਰ ਛਪਾਹੀ ਲਾੜੇ ਬਣੇ ਮੇਰੇ ਪੁੱਤ ਨੂੰ ਪਿੰਡ ਦੀ ਸੱਥ ਵਿੱਚੋਂ ਚੁੱਕ ਕੇ ਸਿਖਾਣਾ ਲੈ ਆਏ ਨੇ, ਮੇਰਾ ਪੁੱਤ ਸਿੱਖ ਨਹੀਂ ਹੈ, ਉਹਦੀ ਜਾਨ ਮੇਰੀ ਝੋਲੀ ਚ ਪਾ ਦੇ। ਬਾਦਸ਼ਾਹ ਖੁਸ਼ ਹੋਇਆ, ਕਹਿੰਦਾ ਰੋਜ਼ਾਨਾ 100 ਕਤਲ ਕਰਦਾ ਤੇ ਇੱਕ ਵੀ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਸਿੱਖ ਨਹੀਂ ਹਾਂ, ਹੁਣ ਇੱਕ ਕਵੇਗਾ ਕਿ ਮੈਂ ਸਿੱਖ ਨਹੀਂ ਹਾਂ, ਭਾਵੇਂ ਆਪਣੇ ਆਪ ਨੂੰ ਹਿੰਦੂ ਹੀ ਕਵੇ, ਪਰ ਇੱਕ ਤੇ ਮੰਨੇਗਾ ਨਾ ਕਿ ਮੈਂ ਸਿੱਖ ਨਹੀਂ ਹਾਂ, ਮੈਂ ਸਿੱਖੀ ਛੱਡਦਾ। ਬਾਦਸ਼ਾਹ ਨੇ ਲਿਖ ਦਿੱਤਾ, ਜੇ ਇਸ ਔਰਤ ਦਾ ਪੁੱਤ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਹਾਂ, ਮੈਂ ਹਿੰਦੂ ਹਾਂ, ਇਹਦੀ ਜਾਨ ਬਖਸ਼ ਦਿਓ। ਕਹਿੰਦੇ ਨੇ ਕਿ ਮਾਂ ਬਾਦਸ਼ਾਹ ਦਾ ਰੁੱਕਾ ਲੈ ਕੇ ਉਸ ਕਤਲਗਾਹ ਵਿੱਚ ਆਈ ਜਿੱਥੇ 100 ਸਿੰਘਾਂ ਦੀ ਲੰਮੀ ਕਤਾਰ ਹੈ, ਤੇ ਤਰਲੇ ਲੈ ਰਹੇ ਨੇ ਉਹ ਜਲਾਦ ਦੇ ਸਾਹਮਣੇ ਤਰਲੇ ਇਸ ਵਾਸਤੇ ਨਹੀਂ ਲੈ ਰਹੇ ਕਿ ਸਾਨੂੰ ਛੱਡ ਦਿਓ, ਸਾਡੀ ਜਾਨ ਬਖਸ਼ ਦਿਓ। ਇਹ ਬਰਤਨਾਮਾ ਦਾ ਕਰਤਾ ਲਿਖਦਾ ਹੈ, ਉਹ ਕਹਿੰਦਾ ਤਰਲੇ ਇਸ ਗੱਲ ਉੱਤੇ ਲਏ ਜਾ ਰਹੇ ਨੇ। ਹਰੇਕ ਸਿੱਖ ਕਾਲਾ ਤੇ ਉਤਾਵਲਾ ਹੋ ਕੇ ਕਹਿੰਦਾ ਇਹ ਮੁਕਤਾ ਪਹਿਲਾਂ ਮੈਨੂੰ ਕਤਲ ਕਰ, ਪਹਿਲਾਂ ਮੈਨੂੰ ਕਤਲ ਕਰ। ਆਪਣੀ ਜਾਨ ਨਿਸ਼ਾਵਰ ਕਰਨ ਵਾਸਤੇ ਉਹਦੇ ਗਾੜੀ ਤਰਲੇ ਲੈਂਦੇ ਨੇ ਕਿ ਹੁਣ ਮੇਰਾ ਨੰਬਰ ਹੀ, ਹੁਣ ਮੇਰਾ ਨੰਬਰ ਹੀ। ਹੈਰਾਨ ਸਾਂ ਮੈਂ। ਕਹਿੰਦੇ ਨੌਜਵਾਨ ਗੱਭਰੂ 16-17 ਵਰ੍ਹਿਆਂ ਦੀ ਉਮਰ, ਉਤਾਵਲਾ ਤੇ ਕਾਲੇਪਣ ਦੇ ਨਾਲ ਜਲਾਦ ਨੂੰ ਕਹਿੰਦਾ ਹੁਣ ਮੇਰੀ ਵਾਰੀ ਹੈ। ਜਲਾਦ ਨੇ ਸਵਾਲ ਕਰਕੇ ਆਖਿਆ ਸਿੱਖੀ ਕੇ ਜ਼ਿੰਦਗੀ? ਉਹ ਕਹਿੰਦਾ ਨਾ ਮੇਰੇ ਭਰਾਵਾਂ ਨੇ ਜ਼ਿੰਦਗੀ ਨੂੰ ਗਲਵੱਕੜੀ ਪਾਈ ਹੈ ਤੇ ਨਾ ਮੈਂ ਪਾਵਾਂਗਾ, ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਪਿਆਰੀ ਹੈ। ਕਹਿੰਦੇ ਨੌਜਵਾਨ ਦਾ ਸਿਰ ਝੁਕਾਇਆ, ਜਲਾਦ ਤਲਵਾਰ ਦਾ ਵਾਰ ਕਰਨ ਵਾਸਤੇ ਹੱਥ ਤਾਂ ਕਰਦਾ, ਕਤਲਗਾਹ ਵਿੱਚ ਆਈ ਮਾਂ ਦੀ ਡਾਢ ਨਿਕਲੀ। ਉਹਨੇ ਆਖਿਆ ਵੇ ਜਲਾਦਾ ਜਰਾ ਠਹਿਰ, ਅੱਜ ਨੂੰ ਕਤਲ ਕਰਨ ਲੱਗਾ, ਇਹਦੀ ਰਿਹਾਈ ਦਾ ਫਰਮਾਨ ਬਾਦਸ਼ਾਹ ਨੇ ਜਾਰੀ ਕਰ ਦਿੱਤਾ ਹੈ। ਕਹਿੰਦੇ ਜਦੋਂ ਜਲਾਦ ਦਾ ਤਲਵਾਰ ਵਾਲਾ ਹੱਥ ਰੁਕਿਆ, ਸਰਬਰਾ ਖਾਨ ਨੇ ਆਖਿਆ ਨੌਜਵਾਨ ਤੂੰ ਬੜਾ ਖੁਸ਼ ਕਿਸਮਤ ਹੈ, ਤੈਨੂੰ ਏਦਾਂ ਦੀ ਮਾਂ ਮਿਲੀ ਜਿਹਨੇ ਮੌਤ ਦੇ ਪੰਜੇ ਵਿੱਚੋਂ ਤੇਰੀ ਜਾਨ ਬਚਾ ਲਈ ਹੈ। ਨੌਜਵਾਨ ਕਹਿੰਦਾ ਖੁਸ਼ ਕਿਸਮਤ, ਮੈਂ ਸਮਝਦਾ ਅਭਾਗੇ ਬੜੇ ਹੋਣਗੇ ਦੁਨੀਆਂ ਅੰਦਰ, ਪਰ ਮੇਰੇ ਨਾਲੋਂ ਵੱਡਾ ਬਦਕਿਸਮਤ ਕੌਣ ਹੋ ਸਕਦਾ ਹੈ। ਇੱਕ ਛਿਨ ਲੱਗਣਾ ਸੀ, ਤਲਵਾਰ ਚੱਲਦੀ, ਸਿਰ ਧੜ ਤੋਂ ਜੁਦਾ ਹੁੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਪ੍ਰਾਪਤ ਹੋ ਜਾਣੀ ਸੀ, ਪਰ ਮੋਹ ਮਾਰੀ ਮਮਤਾ ਨੇ ਪਿਆਰ ਦੀਆਂ ਤੰਦਾਂ ਪਾ ਕੇ ਗੁਰੂ ਪਿਤਾ ਦੀ ਗੋਦ ਵਿੱਚੋਂ ਮੈਨੂੰ ਪਿਛਾਂ ਖਿੱਚ ਲਿਆ। ਤੂੰ ਮੈਨੂੰ ਖੁਸ਼ਕਿਸਮਤ ਕਹਿੰਦਾ, ਮੇਰੇ ਨਾਲੋਂ ਵੱਡਾ ਬਦਕਿਸਮਤ ਸੰਸਾਰ ਅੰਦਰ ਕੋਈ ਨਹੀਂ ਹੋਵੇਗਾ। ਮਾਂ ਨੇ ਆਖਿਆ ਭੀਮ ਸਿੰਘਾ ਏਦਾਂ ਨਾ ਕਹਿ, ਮੈਨੂੰ ਪੁੱਛ ਕੇ ਵੇਖ ਮੈਂ ਤੈਨੂੰ ਕਿਵੇਂ ਪਾਲ ਕੇ ਜਵਾਨ ਕੀਤਾ। ਮੇਰੇ ਲਾਲ ਇੱਕ ਵਾਰ ਕਹਿ ਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਨਹੀਂ ਹਾਂ, ਮੈਂ ਸਿੰਘ ਨਹੀਂ ਹਾਂ। ਸਰਦਾਰ ਭੀਮ ਸਿੰਘ ਨੇ ਆਖਿਆ ਮਾਂ ਤੇਰਾ ਪਿਆਰ ਤੇਰੀ ਮਮਤਾ ਇੱਕ ਪਾਸੇ, ਪਰ ਤੇਰੇ ਮੋਹ ਦੀਆਂ ਤੰਦਾਂ ਅੰਦਰ ਜਕੜੇ ਹੋਏ ਤੇਰੇ ਪੋਤਨੇ ਦੇ ਅੱਜ ਇਹ ਗੱਲ ਪ੍ਰਵਾਨ ਕਰ ਲਈ ਕਿ ਮੈਂ ਸਿੱਖ ਨਹੀਂ ਹਾਂ, ਮੈਂ ਸਿੱਖੀ ਛੱਡਦਾ ਹਾਂ। ਚੇਤੇ ਰੱਖ ਖਾਲਸੇ ਦੇ ਸੁਨਹਿਰੀ ਇਤਿਹਾਸ ਅੰਦਰ ਇੱਕ ਕਾਲਾ ਅੱਖਰ ਲਿਖਿਆ ਜਾਵੇਗਾ ਜਿਹੜਾ ਸੈਂਕੜੇ ਸਿੰਘਾਂ ਦੇ ਲਹੂ ਨਾਲ ਵੀ ਫਿਰ ਮਿਟਾਇਆ ਨਹੀਂ ਜਾ ਸਕਦਾ, ਧੋਤਾ ਨਹੀਂ ਜਾ ਸਕਦਾ, ਸਾਫ਼ ਨਹੀਂ ਕੀਤਾ ਜਾ ਸਕਦਾ। ਮੈਂ ਕਦੇ ਵੀ ਇਹ ਗੱਲ ਪ੍ਰਵਾਨ ਨਹੀਂ ਕਰਾਂਗਾ ਕਿ ਮੈਂ ਸਿੱਖ ਨਹੀਂ ਹਾਂ। ਮੈਂ ਡੰਕੇ ਦੀ ਚੋਟ ਉੱਤੇ ਇਹ ਗੱਲ ਕਹਿੰਦਾ ਹਾਂ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਹਾਂ, ਮੈਂ ਸਿੰਘ ਹਾਂ। ਮਾਂ ਨੇ ਹਾੜੇ ਕੱਢੇ,

0: ਤੇ ਕਿ ਉਹਨੇ ਸਗਨਾਂ ਦੇ ਸਾਲੂ ਵਿੱਚੋਂ ਆਪਣੇ ਮਹਿੰਦੀ ਰੰਗੇ ਹੱਥ ਬਾਹਰ ਕੱਢੇ। ਉਹਨੇ ਆਖਿਆ ਮੇਰਾ ਕੀ ਦੋਸ਼ ਹੈ, ਮਾਪਿਆਂ ਤੇਰੇ ਲੜ ਲਾਈ ਸਹੁਰੇ ਘਰ ਵਿੱਚ ਤੇ ਚਾਵਾਂ ਦਾ ਇੱਕ ਕਦਮ ਵੀ ਨਹੀਂ ਰੱਖਿਆ, ਤੂੰ ਮੇਰੇ ਮਹਿੰਦੀ ਰੰਗੇ ਹੱਥਾਂ ਨੂੰ ਖੂਨ ਦਾ ਰੰਗ ਦੇ ਕੇ ਜਾ ਰਿਹਾ ਹੈ। ਉਹਨੇ ਪੁਕਾਰ ਕੇ ਆਖਿਆ, ਉਹ ਕਹਿੰਦੀ ਮੇਰੀ ਸਗਨਾਂ ਦੀ ਮਹਿੰਦੀ ਨਾ ਖੂਨ ਬਣਾਵੀ, ਮੇਰੀ ਭਰੀ ਜਵਾਨੀ ਨਾ ਖਾਕ ਮਲਾਵੀ, ਮੇਰੇ ਕੋਮਲ ਦਿਲ ਤੇ ਹੈ ਤੀਰ ਨਾ ਮਾਰੀ, ਸੌ ਜੁੜੀ ਵਿੱਚ ਲੱਗੀਆਂ ਕਿਤੇ ਤੋੜ ਨਾ ਜਾਵੀ। ਮੇਰੇ ਚੰਨਾ ਮੇਰਾ ਕੀ ਦੋਸ਼ ਹੈ, ਮੇਰੇ ਇਸ ਮਹਿੰਦੀ ਰੰਗੇ ਹੱਥਾਂ ਨੂੰ ਮੇਰੀ ਮਹਿੰਦੀ ਨੂੰ ਖੂਨ ਦਾ ਰੰਗ ਕਿਹੜੀ ਗੱਲੋਂ ਦੇਣ ਲੱਗਾ ਹੈ। ਵੇਖੀ ਕਿਤੇ ਮੇਰੇ ਚਾਵਾਂ ਦਾ ਗਲਾ ਘੁੱਟ ਕੇ ਮੇਰੇ ਦੁੱਖਾਂ ਦੇ ਗਲ ਜ਼ਿੰਦਗੀ ਨਾ ਪਾ ਦੇਵੀ। ਸਰਦਾਰ ਭੀਮ ਸਿੰਘ ਨੇ ਆਖਿਆ ਤੇਰਾ ਤੇ ਮੇਰਾ ਸਾਕ ਜੇ ਇੱਕ ਦਿਨ ਦਾ ਹੈ, ਜੇ ਤੇਰਾ ਪਤੀ ਤੈਨੂੰ ਇੰਨਾ ਪਿਆਰਾ ਲੱਗਦਾ ਹੈ ਤੇ ਮੇਰਾ ਮੇਰੇ ਪਿਤਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸੰਬੰਧ ਤੇ ਨਾਤਾ ਜਨਮਾ ਜਨਮਾਤਰਾ ਦਾ ਹੈ, ਤੇਰਾ ਪੀਆ ਸਜਣੀ ਜਿਵੇਂ ਤੈਨੂੰ ਪਿਆਰਾ, ਤਿਵੇਂ ਮੇਰਾ ਪ੍ਰਭ ਮੈਨੂੰ ਪ੍ਰਾਣ ਆਧਾਰਾ, ਕੱਚ ਬਦਲੇ ਕੋਈ ਹੀਰਾ ਤੱਜ ਦਾ ਤੱਕਿਆ, ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ। ਕਹਿੰਦੇ ਜਿਵੇਂ ਤੇਰਾ ਪਤੀ ਤੈਨੂੰ ਚੰਗਾ ਲੱਗਦਾ ਹੈ ਨਾ, ਇਸੇ ਤਰੀਕੇ ਦੇ ਨਾਲ ਮੇਰਾ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਪਿਆਰਾ ਹੈ। ਕੋਈ ਏਦਾਂ ਦਾ ਮੂਰਖ ਵਪਾਰੀ ਹੋਵੇਗਾ ਜਿਹੜਾ ਕੱਚ ਦੀ ਖਾਤਰ ਹੀਰੇ ਨੂੰ ਠੁਕਰਾ ਦੇਵੇ? ਚੇਤੇ ਰੱਖ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰਿਸ਼ਤਾ ਜਨਮਾਂ ਜਨਮਾਤਰਾਂ ਦਾ, ਉਹ ਮੇਰਾ ਸਦਾ ਦਾ ਆਸਰਾ ਹੈ, ਸਦਾ ਦਾ ਸਹਾਰਾ ਹੈ। ਮਾਂ ਜੇ ਤੂੰ ਇਹ ਗੱਲ ਕਹਿਨੀ ਹੈ, ਮੈਂ ਤੇਰੂ ਕਹਿ ਦਿੰਦਾ ਹਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹਾਂ, ਪਰ ਤੂੰ ਮੇਰੀ ਮਾਂ ਨਹੀਂ ਹੈ, ਤੂੰ ਮੇਰੀ ਮਾਂ ਨਹੀਂ ਹੈ। ਬੜਾ ਔਖਾ ਹੈ ਮੋਹ ਦੀਆਂ ਤੰਦਾਂ ਨੂੰ ਤੋੜਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਹਾਂ ਮੈਂ ਤੇਰਾ ਪੁੱਤ ਨਹੀਂ ਹਾਂ। ਜਦੋਂ ਇਹ ਗੱਲ ਆਖੀ ਉਹਨੇ ਆਖਿਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹਾਂ। ਸੱਚ ਦਾ ਰਾਹ ਬੜਾ ਔਖਾ ਹੈ। ਚੇਤੇ ਰੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਅੱਜ ਮੌਤ ਨੂੰ ਗਲਵਕੜੀ ਪਾਉਣ ਵਾਸਤੇ ਤਿਆਰ ਹੈ। ਪੰਚਮ ਪਾਤਸ਼ਾਹ ਜੀ ਦਾ ਬਚਨ ਹੈ, ਕਹਿੰਦੇ ਮਾਇਆ ਚਿੱਤ ਪਰਮੇਣ ਇਸ਼ਟ ਮਿਤਰੇਖ ਬਾਂਧਵੇ। ਕਹਿੰਦੇ ਮਾਇਆ ਬੰਦੇ ਦਾ ਮਨ ਭਰਮਾ ਦਿੰਦੀ ਹੈ। ਚੇਤੇ ਰੱਖੋ ਮਾਇਆ ਰੂਪੀ ਉਹ ਦੀਵਾਰ ਤੋੜ ਦੇਣੀ ਹੈ ਜਿਹੜੀ ਗੁਰੂ ਤੇ ਸਿੱਖ ਦੇ ਵਿਚਕਾਰ ਆਉਂਦੀ ਹੈ, ਭਾਵੇਂ ਉਹ ਮਾਂ ਹੀ ਕਿਉਂ ਨਾ ਹੋਵੇ। ਭਗਤ ਨਾਮਦੇਵ ਜੀ ਨੇ ਕਹਿ ਦਿੱਤਾ, ਜਦੋਂ ਮਾਂ ਨੇ ਆਖਿਆ ਪੁੱਤ ਇੱਕ ਵਾਰ ਅੱਲਾ ਕਹਿ ਦੇ, ਅੱਲਾ ਵੀ ਤੇ ਪ੍ਰਮਾਤਮਾ ਇਹਦਾ ਨਾਮ ਹੈ ਨਾ। ਨਾਮਦੇਵ ਜੀ ਕਹਿੰਦੇ ਅੱਲਾ ਕਵਾਂਗਾ ਮੌਜ ਵਿੱਚ ਆ ਕੇ, ਤਲਵਾਰ ਤੋਂ ਡਰਦਾ ਹਾਕਮ ਦੀ ਤੋਂ ਅੱਲਾ ਥੋੜੀ ਕਵਾਂਗਾ। ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਛੱਡ ਦੇ ਰਾਮ ਕਹਿਣਾ, ਇੱਕ ਵਾਰ ਕਹਿ ਦੇ ਅੱਲਾ ਜਾਨ ਬਚੇਗੀ। ਮਾਂ ਦਾ ਧਰਮ ਹੈ ਪੁੱਤ ਨੂੰ ਸਹੀ ਰਾਹ ਦੱਸਣਾ, ਪਰ ਜਦੋਂ ਮਾਂ ਮਮਤਾ ਦੇ ਵਿੱਚ ਅੰਨੀ ਹੋਈ ਆਪਣੇ ਪੁੱਤ ਨੂੰ ਰਾਹ ਤੋਂ ਕੁਰਾਹ ਵਾਲੇ ਪਾਸੇ ਲੈ ਕੇ ਜਾਵੇ, ਤੇ ਫਿਰ ਧਰਮੀ ਪੁੱਤ ਦਾ ਇਹ ਕਹਿਣਾ ਬਣਦਾ ਹੈ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਨਾ ਮੈਂ ਤੇਰਾ ਪੁੱਤ ਹਾਂ ਨਾ ਤੂੰ ਮੇਰੀ ਮਾਂ ਹੈ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: ਇਹ ਤਾਂ ਫੜ ਕੇ ਰੁੱਖਾਂ ਦੇ ਦਰਵਾਜ਼ਿਆਂ ਦੇ ਨਾਲ ਟੰਗੇ ਜਾ ਰਹੇ ਨੇ। ਕਹਿੰਦੇ ਖੂਨੀ ਸਪਤਾਰਾ, ਇੱਕ ਹਫ਼ਤਾ ਸਿੰਘਾਂ ਦੀ ਕਤਲੇਆਮ ਚੱਲੀ। ਬਾਬਾ ਬੰਦਾ ਸਿੰਘ ਬਹਾਦਰ ਕੈਦ ਵਿੱਚ ਨਾਲ ਸਰਦਾਰ, ਆਖਿਰਕਾਰ ਫਿਰ ਫਰਕਸ਼ੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਆਖਰੀ ਜਲੂਸ ਦਿੱਲੀ ਦੇ ਬਾਜ਼ਾਰਾਂ ਵਿੱਚ ਕੱਢਿਆ। 700 ਸਿੰਘਾਂ ਦੀ ਕਤਲੇਆਮ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਤੇ ਬਿਠਾ ਕੇ, ਉਹਦੀ ਗੋਦ ਅੰਦਰ ਉਹਦਾ 4 ਸਾਲਾਂ ਦਾ ਪੁੱਤ ਅਜੇ ਸਿੰਘ ਬਿਠਾ ਕੇ ਅੱਜ ਦਿੱਲੀ ਦੇ ਬਾਜ਼ਾਰਾਂ ਵਿੱਚ ਫੇਰਿਆ ਗਿਆ। ਇਹ ਜਲੂਸ ਕੁਤਬ ਮਨਾਰ ਦੇ ਲਾਗੇ ਖਵਾਜਾ ਬਖਤਿਆਰ ਕਾਕੀ ਦੀ ਕਬਰ ਦੇ ਕੋਲ ਆ ਕੇ ਰੁਕਿਆ। ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਚੋਂ ਕੱਢਿਆ ਗਿਆ। ਫਰਕਸ਼ੀਅਰ ਕਹਿੰਦਾ ਮੈਂ ਬਾਜ ਸਿੰਘ ਵੇਖਣਾ। ਕੌਣ ਹੈ ਬਾਜ ਸਿੰਘ? ਕਹਿੰਦੇ ਜੰਜੀਰਾ ਚ ਜਕੜਿਆ ਹੋਇਆ ਸਿੰਘ ਜਦੋਂ ਸਾਹਮਣੇ ਆਇਆ, ਕਹਿੰਦੇ ਇੰਨੀ ਦਹਿਸ਼ਤ ਸੀ ਕਿ ਜੰਜੀਰਾ ਅੰਦਰ ਜਕੜੇ ਨੇ ਸਿਪਾਹੀ ਦੀ ਤਲਵਾਰ ਖੋ ਕਈ ਝਟਕਾ ਦਿੱਤੇ। ਬੜਾ ਔਖਾ ਕਾਬੂ ਕੀਤਾ ਉਹਨੇ ਬਾਜ ਸਿੰਘ ਨੂੰ। ਬਾਜ ਸਿੰਘ ਨੂੰ ਕੈਦ ਥੋੜੀ ਕੀਤਾ ਜਾ ਸਕਦਾ। ਬਾਜ ਗੁਲਾਮੀ ਪ੍ਰਵਾਨ ਨਹੀਂ ਕਰਦੇ, ਜਾਂ ਸ਼ਹੀਦੀ ਪ੍ਰਵਾਨ ਕਰਦੇ ਨੇ, ਜਾਂ ਉਹ ਆਜ਼ਾਦੀ ਪ੍ਰਵਾਨ ਕਰਦੇ ਨੇ, ਪਿੰਜਰੇ ਤੋੜਦੇ ਨੇ। ਆਖਿਰਕਾਰ ਉਹਨਾਂ 26 ਸਰਦਾਰਾਂ ਦੇ ਸਿਰ ਧੜ ਤੋਂ ਜੁਦਾ ਕੀਤੇ। ਕਿਸੇ ਨੇ ਵੀ ਸਿੱਖੀ ਨਹੀਂ ਛੱਡੀ। ਹੱਸ ਹੱਸ ਕੇ ਬਲ ਦੀ ਸ਼ਮਾ ਤੋਂ ਪਤੰਗੇ ਪ੍ਰਵਾਨ ਚੜੇ, ਸਿਰ ਨੇਜਿਆਂ ਤੇ ਟੰਗੇ ਗਏ। ਬਾਬਾ ਬੰਦਾ ਸਿੰਘ ਬਹਾਦਰ ਦੇ ਆਲੇ ਦੁਆਲੇ ਉਹ ਨੇਜੇ ਟੰਗ ਦਿੱਤੇ ਗਏ ਨੇ। ਉਹਨਾਂ ਦੇ ਵਿੱਚ ਬੈਠਾ ਹੈ ਕੌਮ ਦਾ ਬਾਦਸ਼ਾਹ, ਉਹਦੀ ਗੋਦ ਅੰਦਰ ਹੈ 4 ਸਾਲਾਂ ਅਜੇ ਸਿੰਘ। ਫਰਕਸ਼ੀਅਰ ਨੇ ਆਖਿਆ ਬੰਦਾ ਸਿੰਘ ਤੂੰ ਤਾਕਤਵਰ ਹੈ, ਤੇਰੀ ਤਾਕਤ ਤੇਰੀ ਬਹਾਦਰੀ ਉੱਤੇ

ਨੂੰ ਸ਼ੱਕ ਕੋਈ ਨਹੀਂ, ਚੇਤੇ ਰੱਖ ਜੇ ਦਿਨੇ ਇਸਲਾਮ ਪ੍ਰਵਾਨ ਕਰ ਲਵੇ, ਮੈਂ ਬਾਦਸ਼ਾਹ ਤੂੰ ਮੇਰਾ ਸੈਨਾਪਤੀ ਪੂਰੀ ਦੁਨੀਆਂ ਉਤੇ ਇਸਲਾਮ ਦਾ ਝੰਡਾ ਚੁਲਾ ਦਈਏ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਫਰਕਸ਼ੀਅਰ ਮੇਰੀ ਸਿੱਖੀ ਕੇਸਾ ਸੁਵਾਸਾ ਸੰਗ ਨਿਭਣੀ ਏ, ਸਿੱਖੀ ਦੀਆਂ ਗੱਲਾਂ ਕਰਦੇ, ਇਹ ਸਿੱਖੀ ਬੜੀ ਮਹਿੰਗੀ ਪੈਣੀ ਏ ਤੈਨੂੰ, ਕਿੰਨੀ ਕੋ ਮਹਿੰਗੀ ਪਵੇਗੀ। ਉਹ ਕਹਿੰਦਾ ਜੇ ਤੂੰ ਸਿੱਖੀ ਛੱਡਣ ਵਾਸਤੇ ਤਿਆਰ ਨਹੀਂ, ਲੈ ਤੇਰੀ ਗੋਦ ਅੰਦਰ ਤੇਰਾ ਪੁੱਤ ਲਟਾਇਆ ਹੈ। ਖੰਜਰ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਫੜਾ ਕੇ ਫਰਕਸ਼ੀਅਰ ਕਹਿੰਦਾ, ਜੇ ਤੂੰ ਸਿੱਖੀ ਨਹੀਂ ਨਾ ਛੱਡਦਾ, ਆ ਤੇਰੀ ਗੋਦ ਅੰਦਰ ਤੇਰਾ ਪੁੱਤ ਹੈ। ਆਪਣੇ ਹੱਥ ਵਿਚਲੇ ਖੰਜਰ ਦੇ ਨਾਲ ਆਪਣੇ ਪੁੱਤ ਦਾ ਸੀਨਾ ਪਾੜ ਕੇ ਇਹਨੂੰ ਮੌਤ ਦੇ ਘਾਟ ਉਤਾਰੇ ਦਾ ਕਤਲ ਕਰ। ਬਾਬਾ ਬੰਦਾ ਸਿੰਘ ਬਹਾਦਰ ਨੇ ਵਗਾ ਕੇ ਖੰਜਰ ਮਾਰਿਆ, ਕਹਿੰਦਾ ਫਰਕਸ਼ੀਅਰ ਮੇਰੀ ਗੋਦ ਅੰਦਰ ਮੇਰਾ ਪੁੱਤ ਲਟਾ ਕੇ ਕਹਿੰਦਾ ਕਿ ਮੈਂ ਆਪਣੇ ਪੁੱਤ ਦਾ ਸੀਨਾ ਪਾੜਾ, ਇਹ ਤੇ ਮੇਰਾ ਹੈ। ਚੇਤੇ ਰੱਖ, ਸਿੰਘ ਦੇ ਹੱਥ ਵਿਚਲੀ ਤਲਵਾਰ ਅਸੂਲਾਂ ਦੇ ਤਹਿਤ ਆਉਂਦੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਦਾ ਹੁਕਮ ਹੈ। ਚੇਤੇ ਰੱਖ, ਹੱਥ ਵਿਚਲੀ ਤਲਵਾਰ ਕਿਸੇ ਮਜਲੂਮ ਉੱਤੇ ਵਾਰ ਨਹੀਂ ਕਰਦੀ। ਬਜ਼ੁਰਗ ਉੱਤੇ, ਨਿਹੱਥੇ ਤੇ ਕਮਜ਼ੋਰ ਉੱਤੇ, ਬੱਚੇ ਤੇ ਜਵਾਨ ਬਜ਼ੁਰਗ ਉੱਤੇ ਇਹ ਨਹੀਂ ਚੱਲੇਗੀ। ਜਿਹੜਾ ਮਜਲੂਮ ਹੈ, ਡਿੱਗਾ ਹੋਇਆ ਹੈ, ਉਹ ਤੂੰ ਮੇਰੀ ਗੋਦ ਅੰਦਰ ਮੇਰਾ ਪੁੱਤ ਲਟਾ ਕੇ ਕਹਿੰਦਾ ਕਿ ਮੈਂ ਆਪਣੇ ਪੁੱਤਰ ਨੂੰ ਕਤਲ ਕਰਾਂ। ਸੱਚ ਜਾਣੀ, ਜੇ ਬੰਦਾ ਸਿੰਘ ਬਹਾਦਰ ਦੀ ਗੋਦ ਅੰਦਰ ਫਰਕਸ਼ੀਅਰ ਤੇਰਾ ਵੀ ਮਾਸੂਮ ਪੁੱਤ ਲੇਟਿਆ ਹੋਵੇਗਾ, ਤੇ ਮੇਰੇ ਹੱਥ ਵਿਚਲਾ ਖੰਜਰ ਤੇਰੇ ਪੁੱਤ ਉੱਤੇ ਵੀ ਵਾਰ ਨਹੀਂ ਕਰੇਗਾ, ਇਹ ਤੇ ਫਿਰ ਮੇਰਾ, ਇਹ ਮੇਰਾ। ਦੰਦ ਕਰੀਚਦੇ ਬੁੱਲ ਟੁੱਕਦੇ ਫਰਕਸ਼ੀਅਰ ਨੇ ਆਖਿਆ, ਕਹਿੰਦਾ ਹੁਣ ਇਹਦਾ ਸਿੱਖੀ ਜਜ਼ਬਾ ਪਰਖਿਆ ਜਾਵੇਗਾ, ਵੇਖਦੇ ਹਾਂ ਇਹ ਬਾਪ ਆਪਣੇ ਪੁੱਤ ਦਾ ਕਤਲ ਹੁੰਦਾ ਅੱਖੀਂ ਕਿਵੇਂ ਵੇਖਦਾ ਹੈ। ਸੱਚ ਹੈ ਇਹ ਗੱਲ, ਪਿਤਾ ਦੇ ਸਾਹਮਣੇ ਉਹਦੇ ਪੁੱਤ ਨੂੰ ਕੋਈ ਝਿੜਕ ਨਹੀਂ ਸਕਦਾ। ਕਿੱਡਾ ਵੱਡਾ ਜਜ਼ਬਾ ਸਿੱਖੀ ਪ੍ਰਤੀ ਹੋਵੇਗਾ, ਸਬਰ ਦੀ ਮੂਰਤ ਪੱਥਰ ਦਾ ਬੁੱਤ ਬਣ ਬਾਬਾ ਬੰਦਾ ਸਿੰਘ ਬਹਾਦਰ ਚੌਂਕੜਾ ਮਾਰ ਕੇ ਬੈਠਾ ਹੈ, ਉਹਦੀ ਗੋਦ ਅੰਦਰ ਉਹਦਾ ਪੁੱਤ ਲਟਾ ਕੇ ਫਰਕਸ਼ੀਅਰ ਦੇ ਹੁਕਮ ਨਾਲ ਜਲਾਦਾਂ ਨੇ ਕੋ ਕੋ ਕੇ ਸ਼ਹੀਦ ਇੰਜ ਕੀਤਾ ਹੈ।

ਕਹਿੰਦਾ ਸਗੋਂ ਫਤਿਹ ਸਿੰਘ ਦੀ ਪੇਡਾ ਲਾਲ ਚੜਾਇਆ, ਕਹਿੰਦਾ ਸਗੋਂ ਫਤਿਹ ਸਿੰਘ ਦੀ ਪੇਡਾ ਲਾਲ ਚੜਾਇਆ।

ਕੋ ਸਾਲਾਂ ਦਾ ਪੁੱਤ ਹੈ ਬਾਬਾ ਅਜੇ ਸਿੰਘ, ਸਿੱਖ ਪੰਥ ਦਾ ਛੋਟੀ ਉਮਰ ਦਾ ਸ਼ਹੀਦ ਜੀ ਦਾ ਨਾਮ ਸਾਡੇ ਕੋਲ। ਉਹਦੇ ਤੋਂ ਬਾਅਦ ਵੀ ਭਾਈ ਮਨਪ੍ਰੀਤ ਸਿੰਘ, ਚੇਤੇ ਰੱਖੋ ਭਾਈ ਰਿਸ਼ਪਾਲ ਸਿੰਘ ਪੀਏ ਦਾ 18 ਦਿਨਾਂ ਕੇ 18 ਮਹੀਨਿਆਂ ਦਾ ਪੁੱਤ 1984 ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਦੋਂ ਹਮਲਾ ਹੋਇਆ ਉਸ ਵਕਤ ਸ਼ਹਾਦਤ ਦਾ ਜਾਮ ਪੀਂਦਾ, ਅਣ ਜੰਮਦੇ ਬੱਚੇ ਮਾਵਾਂ ਦੀਆਂ ਗੋਦੀਆਂ ਵਿੱਚ ਕੋਹ ਕੋਹ ਕੇ ਸ਼ਹੀਦ ਕੀਤੇ ਗਏ। ਇੱਥੇ ਬਾਬਾ ਅਜੇ ਸਿੰਘ ਗੁਰਦਾਸ ਨੰਗਲ ਦੀ ਗੜੀ ਵਿੱਚ ਸੀ, ਪਿਤਾ ਦੇ ਨਾਲ ਹੀ ਗ੍ਰਿਫਤਾਰ ਕੀਤਾ ਗਿਆ। ਪਿਤਾ ਧਰਮ ਦੇ ਰਾਹ ਤੇ ਤੁਰਿਆ ਤੇ ਪੁੱਤ ਨਾਲ ਕਦਮ ਨਾ ਕਦਮ ਮਿਲਾ ਕੇ ਚੱਲਦਾ ਹੋਇਆ ਸ਼ਹੀਦੀ ਮੁਕਾਮ ਤੱਕ ਪਹੁੰਚਿਆ, ਸ਼ਹੀਦੀ ਮੁਕਾਮ ਤੱਕ। ਕਿਉਂਕਿ ਬੱਚੇ ਜੋ ਵੇਖਦੇ ਨੇ ਉਹੀ ਉਹ ਕਰਦੇ ਨੇ, ਬੱਚੇ ਨਕਲ ਕਰਦੇ ਨੇ, ਸਿੱਖਦੇ ਨੇ ਕਿ ਸਾਡਾ ਮਾਂ ਪਿਓ ਕੀ ਕਰਦਾ। ਜੇ ਪਿਤਾ ਮਾਤਾ ਸਵੇਰੇ ਸ਼ਾਮ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਅੰਦਰ ਮਨ ਜੋੜ ਗੁਟਕਾ ਸਾਹਿਬ ਲੈ ਕੇ ਬਾਣੀ ਪੜ੍ਹਦੇ ਨੇ, ਤੇ ਛੋਟੇ ਛੋਟੇ ਬੱਚੇ ਚੇਤੇ ਰੱਖੋ ਉਹਨਾਂ ਦੇ ਹੱਥ ਚੋਂ ਗੁਟਕਾ ਸਾਹਿਬ ਫੜ ਕੇ ਉਹ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ, ਨਕਲ ਕਰਦੇ ਨੇ। ਪਰ ਜੇ ਮਾਂ ਪਿਓ ਸਵੇਰੇ ਸ਼ਾਮ, ਕਿਉਂਕਿ ਬੱਚੇ ਅੱਜ ਇੱਕ ਉਲਾਮਾ ਹੈ ਕਿ ਸਾਡੇ ਬੱਚੇ ਮੋਬਾਈਲ ਫੋਨ ਫੜੇ ਬਿਨਾਂ ਰੋਟੀ ਨਹੀਂ ਖਾਂਦੇ, ਇਹ ਗੱਲ ਕਿੱਥੋਂ ਸਿੱਖ ਗਏ ਉਹ? ਕਿਉਂਕਿ ਉਹਨਾਂ ਨੇ ਵੇਖਿਆ ਹੈ ਕਿ ਮਾਤਾ ਰੋਟੀਆਂ ਪਕਾ ਰਹੀ ਹੈ ਤੇ ਸਾਹਮਣੇ ਮੋਬਾਈਲ ਰੱਖਿਆ ਹੋਇਆ ਉਹਨੇ, ਜਾਂ ਵੀਡੀਓ ਕਾਲ ਤੇ ਲੱਗੀ ਹੈ ਜਾਂ ਰੀਲਾਂ ਵੇਖਦੀ ਹੈ। ਪਿਤਾ ਰੋਟੀ ਖਾਂਦਾ ਹੈ, ਉਹਦੇ ਵੀ ਗਾੜੀ ਮੋਬਾਈਲ ਹੈ। ਬੱਚੇ ਨੇ ਵੇਖ ਕੇ ਸਿੱਖਿਆ ਹੈ ਕਿ ਰੋਟੀ ਪਕਾਉਣ ਲੱਗਿਆ ਵੀ ਮੋਬਾਈਲ ਜ਼ਰੂਰੀ ਹੈ, ਖਾਣ ਲੱਗਿਆ ਵੀ ਜ਼ਰੂਰੀ ਹੈ। ਉਹਨੇ ਮਾਂ ਪਿਓ ਵੱਲੋਂ ਵੇਖ ਕੇ ਤੇ ਉਹਨੇ ਆਖਿਆ ਵੀ ਮੈਨੂੰ ਵੀ ਪਹਿਲਾਂ ਮੋਬਾਈਲ ਚਾਹੀਦਾ, ਫਿਰ ਰੋਟੀ ਖਾਣੀ ਹੈ ਮੈਂ। ਜੇ ਅਰਦਾਸ ਕਰਕੇ ਪ੍ਰਸ਼ਾਦਾ ਛਕਦਾ ਹੈ ਬਾਪ, ਤੇ ਚੇਤੇ ਰੱਖੋ ਬੱਚੇ ਨਕਲ ਕਰਦੇ, ਭਾਵੇਂ ਉਹ ਝੂਠੀ ਮੁੱਠੀ ਅੱਖਾਂ ਬੰਦ ਕਰਨ, ਉਹ ਨਿੱਕੇ ਨਿੱਕੇ ਹੱਥ ਜੋੜ ਕੇ ਅਰਦਾਸ ਕਰਦੇ ਸਾਨੂੰ ਸਾਡੇ ਘਰਾਂ 'ਚ ਨਜ਼ਰ ਆਉਣਗੇ। ਉਹ ਸਿੱਖਦੇ ਨੇ, ਉਹ ਨਕਲ ਕਰਦੇ ਨੇ, ਕਾਪੀ ਕਰਦੇ ਨੇ ਕਿ ਸਾਡੇ ਵੱਡੇ ਕੀ ਕਰਦੇ ਨੇ। ਤੇ ਜੇ ਪਿਓ ਪਤਤ ਹੋਵੇ, ਸ਼ਰਾਬ ਦੀ ਬੋਤਲ ਸ਼ਾਮ ਨੂੰ ਪੁੱਤ ਦੇ ਸਾਹਮਣੇ ਖੋਲ ਕੇ ਤੇ ਪੁੱਤ ਨੂੰ ਆਵਾਜ਼ ਦੇ ਕੇ ਕਵੇ ਕਿ ਜਾ ਰਸੋਈ ਚੋਂ ਗਲਾਸ ਲੈ ਕੇ ਆ, ਤੇ ਉਮੀਦ ਤੇ ਨਹੀਂ ਨਾ ਕੀਤੀ ਜਾ ਸਕਦੀ ਕਿ ਉਹਦਾ ਪੁੱਤ ਧਰਮ ਦੇ ਰਾਹ ਤੇ ਤੁਰੇਗਾ। ਜਿੱਦਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਉਦਾਂ ਦਾ ਹੀ ਉਹ ਸਾਹਮਣੇ ਵੱਡਾ ਹੋ ਕੇ ਪੇਸ਼ ਆਵੇਗਾ ਸਾਡੇ। ਇੱਥੇ ਬਾਬਾ ਅਜੇ ਸਿੰਘ ਦਾ ਪਿਤਾ ਧਰਮ ਦੇ ਰਾਹ ਤੇ ਤੁਰਿਆ ਹੈ। ਪਿਤਾ ਦੀ ਗੋਦ ਅੰਦਰ ਬਾਬਾ ਫਤਿਹ, ਬਾਬਾ ਅਜੇ ਸਿੰਘ ਨੂੰ ਚੇਤੇ ਰੱਖੋ ਸ਼ਹੀਦ ਕੀਤਾ ਗਿਆ। ਰਕਸ਼ੀਅਰ ਨੇ ਆਖਿਆ ਬੰਦਾ ਸਿੰਘਾ, ਸਿੱਖੀ ਸਿੱਖੀ ਦੀਆਂ ਟਾਰਾਂ ਮਾਰਦਾ ਸਾ, ਦੱਸ ਹੁਣ ਪੁੱਤ ਦਾ ਕਤਲ ਤੇਰੇ ਸਾਹਮਣੇ ਹੋਇਆ? ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜਦ ਵਿੱਚ ਆ ਕੇ ਆਖਿਆ, ਫਰਕਸ਼ੀਅਰ, ਮੇਰਾ ਪੁੱਤ ਅਜੇ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਚਰਨਾਂ ਵਿੱਚ ਭੇਟਾ ਚੜ ਗਿਆ, ਉਹ ਤੇਰਾ ਮਨ ਅਜੇ ਵੀ ਨਹੀਂ ਪਸੀਦਿਆ? ਨਹੀਂ। ਕਹਿੰਦੇ ਫਿਰ ਬਾਬਾ ਅਜੇ ਸਿੰਘ ਪਿਤਾ ਦੀ ਗੋਦ ਅੰਦਰ ਹੀ ਲੇਟਿਆ ਹੋਇਆ, ਉਹਦਾ ਸੀਨਾ ਇੱਥੋਂ ਖੰਜਰ ਦੇ ਨਾਲ ਪਾੜ ਕੇ ਉਹਦੀਆਂ ਆਂਦਰਾਂ ਦਾ ਰੁੱਗ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਪਾ ਦਿੱਤਾ। ਫਰਕਸ਼ੀਅਰ ਕਹਿੰਦਾ ਹੁਣ ਦੱਸ, ਹੁਣ ਕਵੇਂਗਾ ਸਿੱਖੀ ਚਾਹੀਦੀ ਹੈ, ਹੁਣ ਡੋਲੇਗਾ, ਹੁਣ ਤੇਰੀਆਂ ਅੱਖਾਂ ਵਿੱਚੋਂ ਨੀਰ ਵਗੇਗਾ, ਹੁਣ ਤੇ ਪੁੱਤ ਦੀ ਇਹ ਹਾਲਤ ਵੇਖ ਕੇ ਰੋਵੇਂਗਾ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਫਰਕਸ਼ੀਅਰ, ਦੋ ਤਾਕਤਾਂ ਮੈਦਾਨੇ ਜੰਗ ਅੰਦਰ ਲੜੀਆਂ, ਮੈਂ ਜਿੱਤ ਗਿਆ, ਤੂੰ ਹਾਰ ਗਿਆ, ਚੇਤੇ ਰੱਖ ਜਿਹੜੇ ਜਿੱਤ ਜਾਂਦੇ ਨੇ ਉਹਨਾਂ ਦੇ ਗਲ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ, ਤੂੰ ਫੁੱਲਾਂ ਦੀ ਜਗ੍ਹਾ ਉੱਤੇ ਮੇਰੇ ਪੁੱਤ ਦੀਆਂ ਆਂਦਰਾਂ ਦਾ ਹਾਰ ਮੇਰੇ ਗਲ ਪਾ ਕੇ ਮੇਰੀ ਜਿੱਤ ਤੇ ਮੋਹਰ ਲਾ ਦਿੱਤੀ ਹੈ, ਤੂੰ ਅਜੇ ਵੀ ਨਹੀਂ ਡੋਲਦਾ। ਕਹਿੰਦੇ ਫਿਰ ਅਜੇ ਸਿੰਘ ਦਾ ਲਹੂ ਦਾ ਲੱਪ ਭਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਛਿੜਕਿਆ ਗਿਆ। ਬੰਦਾ ਸਿੰਘ ਨੇ ਆਖਿਆ ਫਰਕਸ਼ੀਅਰ, ਜਿਹੜੇ ਜਿੱਤ ਜਾਂਦੇ ਨੇ ਉਹਨਾਂ ਉੱਤੇ ਕੇਸਰ ਦੇ ਛਿੜਕਾ ਕੀਤੇ ਜਾਂਦੇ ਨੇ, ਤੂੰ ਮੇਰੇ ਪੁੱਤ ਦੇ ਲਹੂ ਦਾ ਕੇਸਰ ਬਣਾ ਕੇ ਮੇਰੇ ਤੇ ਛਿੜਕ ਰਿਹਾ ਹੈ, ਉਹ ਕਿਸ ਮਿੱਟੀ ਦਾ ਬਣਿਆ? ਅਜੇ ਵੀ ਤੇਰਾ ਮਨ ਪਸੀਦਿਆ ਨਹੀਂ? ਜੇ ਨਹੀਂ ਪਸੀਦਿਆ, ਫਿਰ ਕਹਿੰਦੇ ਨੇ ਕਿ ਬਾਬਾ ਅਜੇ ਸਿੰਘ ਦਾ ਦਿਲ ਸੀਨਾ ਚੀਰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਤੁੰਨ ਦਿੱਤਾ ਗਿਆ। ਫਰਕਸ਼ੀਅਰ ਕਹਿੰਦਾ ਹੁਣ ਦੱਸ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਜੇਤੂਆਂ ਦੇ ਮੂੰਹ ਮਿੱਠੇ ਕਰਵਾਏ ਜਾਂਦੇ ਨੇ, ਤੂੰ ਦੁਨਿਆਵੀ ਮਿੱਠੇ ਦੀ ਵਰਤੋਂ ਨਹੀਂ ਕੀਤੀ ਕਿ ਤੂੰ ਗੁੜ ਦੇ ਨਾਲ, ਸ਼ੱਕਰ ਨਾਲ, ਖੰਡ ਦੇ ਨਾਲ ਮੇਰਾ ਮੂੰਹ ਮਿੱਠਾ ਕਰਵਾਵੇਂ? ਦੁਨੀਆ ਅੰਦਰ ਇਹਨਾਂ ਚੀਜ਼ਾਂ ਨਾਲੋਂ ਵੀ ਇੱਕ ਚੀਜ਼ ਮਿੱਠੀ ਹੈ, ਉਹ ਹੈ ਪੁੱਤ। ਆਮ ਲਿਖਿਆ ਪੜ੍ਹਦੇ ਆ, ਪੁੱਤ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਜੇ ਪੁੱਤ ਮਿੱਠਾ ਮੇਵਾ ਹੈ ਤੇ ਫਰਕਸ਼ੀਅਰ ਇਹ ਜਾਣ ਕੇ ਪੁੱਤ ਦਾ ਕਲੇਜਾ, ਪੁੱਤ ਦਾ ਦਿਲ ਕਿੰਨਾ ਮਿੱਠਾ ਹੋਵੇਗਾ।
तू मेरे पुत दा दिल मेरे मुंह च पा के मेरा मुंह मिठा करवाया ते मुंह मिठे जेतुआं दे करवाए जांदे ने। तू अपनी हार नू प्रवान कर लिया। फरक्शियर कहिंदा बंदा सिंघा दस केड़ी मौत मरना चाहुंदा है। ते हिम्मत दे नाल दलेरी नाल बाबा बंदा सिंह बहादुर ने आख्या जेड़ी मौत तेनू चंगी लगती है जेड़ी मौते तू मरना चाहुंदा है उसे मौत मैनू मार। कहिंदे गुस्से विच आए हुए फरक्शियर ने आख्या बाबा बंदा सिंह बहादुर दियां अखां कढ दिओ। तको जरा 19 जून 1716 कुतब मनार दे लागे ख्वाजा बख्तियार काकी दी कबर महरोली दा अस्थान जिथे अज बाबा बंदा सिंह बहादुर दा शहीद गंज बनिया होया। कहिंदे धरती ते बैठे हुए गुरु के सिंह दी रसना उते जपजी साहिब जी दी पवित्र बाणी दा जाप है। कहिंदे ने के बाबा बंदा सिंह बहादुर दा सज्जा डेला कढ के बाहर टकाया गया फिर खब्बा कढ़िया गया फिर ओदे पैर वड्डे गए अरदास करदे सिंह दे हाथ वड्डे गए जमूरा तपात पा के जूंदी देह ओदे तन नालों बास मास दियां बोटियां तोड़दियां होईयां को के इन्हां जलादां ने सिख सल्तनत दे पहले बादशाह बाबा बंदा सिंह बहादुर नूं शहीद इंज कीता है।

ਵੱਖ ਜੂਣ ਤੇ ਮਰਨ ਦਾ ਟੰਗ ਤੇਰਾ ਪੈ ਕੇ ਸਿਦਕ ਦੀ ਪੱਠੀ ਵਿੱਚ ਸੂਰ ਬੀਰਾ ਸਗੋਂ ਹੋਰ ਹੋਇਆ।

0: ਬੰਦਾ ਸਿੰਘ ਬਹਾਦਰ ਉਹਦੇ ਦੋਵੇਂ ਹੱਥ ਅਰਦਾਸ ਕਰਦੇ ਦੇ ਵੱਢ ਦਿੱਤੇ ਗਏ, ਪੈਰ ਵੱਢ ਦਿੱਤੇ ਗਏ, ਅੱਖਾਂ ਕੱਢ ਦਿੱਤੀਆਂ ਗਈਆਂ, ਜਮੂਰਾਂ ਨੂੰ ਗਰਮ ਕਰਕੇ ਸਰੀਰ ਨਾਲੋਂ ਮਾਸ ਦੀਆਂ ਬੋਟੀਆਂ ਤੋੜੀਆਂ ਗਈਆਂ। ਆਖਿਰਕਾਰ ਜਦੋਂ ਨਾ ਜਰ ਸਕੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਚੇ ਹੋਏ ਧੜ ਦੇ ਸਿਰ ਜੁਦਾ ਕਰਕੇ ਟੋਟੇ ਕਰ ਸ਼ਹੀਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤ ਸ਼ਹੀਦ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਲ ਵਾਰੇ ਸਨ, ਸਿੱਖਾਂ ਨੇ ਆਪਣੇ ਪੁੱਤਾਂ ਦੀਆਂ ਸ਼ਹਾਦਤਾਂ ਸਾਹਿਬਜ਼ਾਦਿਆਂ ਦੇ ਚਰਨਾਂ ਤੋਂ ਨਿਸ਼ਾਵਰ ਕੀਤੀਆਂ। ਭਾਈ ਮੋਤੀ ਰਾਮ ਮਹਿਰੇ ਦਾ ਪੁੱਤ ਭਾਈ ਨਰਾਇਣਾ ਕੋਹਲੂ ਚ ਪੀੜਿਆ ਗਿਆ। ਅੱਜ ਤੱਕ ਉਹ ਸ਼ਹਾਦਤਾਂ ਦਾ ਦੌਰ, ਭਾਈ ਮੋਹਰ ਸਿੰਘ ਦੀਆਂ ਧੀਆਂ ਬੱਚੀ ਸਤਨਾਮ ਕੌਰ, ਬੱਚੀ ਵਾਹਿਗੁਰੂ ਕੌਰ, ਜਿਨ੍ਹਾਂ ਨੇ ਆਰ ਡੀ ਜਕਸ ਬੰਨ ਕੇ ਟੈਂਕਾਂ ਉੱਤੇ ਸੁੱਟ ਕੇ ਹਰਿਮੰਦਰ ਸਾਹਿਬ ਦੀ ਹੋ ਰਹੀ ਬੇਹਰਮਤੀ ਨੂੰ ਰੋਕਦਿਆਂ ਹੋਇਆਂ ਆਪਣੀਆਂ ਧੀਆਂ ਦੀ ਸ਼ਹਾਦਤ ਦਿੱਤੀ ਸੀ। ਮਨਪ੍ਰੀਤ ਸਿੰਘ 18 ਵਰ੍ਹਿਆਂ ਦਾ, 18 ਦਿਨਾਂ ਦਾ ਮਾਫ ਕਰਨਾ, ਉਹ ਸ਼ਹੀਦ ਕੀਤਾ ਗਿਆ। ਬਾਬਾ ਅਜੇ ਸਿੰਘ ਵਰਗੇ ਕਈ ਇਹੋ ਜਿਹੇ ਲਾਲ ਜਿਨ੍ਹਾਂ ਨੇ ਪੰਥ ਤੋਂ ਫਿਰ ਬਾਅਦ ਵਿੱਚ ਇਹਨਾਂ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈ ਕੇ ਸ਼ਹਾਦਤਾਂ ਦਾ ਜਾਮ ਪੀਤਾ। ਧੰਨਵਾਦ ਗੁਰੂ ਕੀ ਸੰਗਤ ਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਤੇ ਫਿਰ ਬਾਬਾ ਅਜੇ ਸਿੰਘ ਦੀ ਮਾਂ ਬੀਬੀ ਸੁਸ਼ੀਲ ਕੌਰ, ਇਹਦੇ ਉੱਤੇ ਵੀ ਤਸ਼ੱਦਦ ਹੋਇਆ। ਕਹਿੰਦੇ ਸਨ ਕਿ ਇਹ ਆਪਣਾ ਸੱਤ ਭੰਗ ਕਰੇ। ਫਰਕਸ਼ੀਅਰ ਕਹਿੰਦਾ ਸੀ ਮੇਰੇ ਨਾਲ ਨਿਕਾਹ, ਲੇਕਿਨ ਬੀਬੀ ਸੁਸ਼ੀਲ ਕੌਰ ਜੱਤ ਸੱਤ ਦੀ ਪ੍ਰਪਕਤਾ ਨੂੰ ਕਾਇਮ ਰੱਖਦਿਆਂ ਹੋਇਆਂ ਕਿ ਮੇਰਾ ਸੱਤ ਭੰਗ ਕਰਨਗੇ, ਕਹਿੰਦੇ ਨੇ ਉਹਨੇ ਆਪ ਕਟਾਰ ਮਾਰ ਕੇ ਆਪਣਾ ਸਰੀਰ ਜਿਹੜਾ ਸੀ ਉਹ ਕੁਰਬਾਨ ਕਰਵਾ ਲਿਆ, ਲੇਕਿਨ ਉਹਨੇ ਆਪਣੀ ਇੱਜ਼ਤ ਉੱਤੇ ਆਂਚ ਨਹੀਂ ਆਉਣ ਦਿੱਤੀ। ਇਹ ਇਤਿਹਾਸ ਦੇ ਉਹ ਖੂਨੀ ਪੱਤਰੇ ਨੇ ਜਿਨ੍ਹਾਂ ਨੂੰ ਆਪਾਂ ਸਰਵਣ ਕਰ ਰਹੇ ਹਾਂ। ਇਹਦੇ ਤੋਂ ਅਗਲੇ ਪੰਨਿਆਂ ਦੀ ਦਾਸਤਾਂ ਆਪਾਂ ਅਗਲੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਕੁਲਚੁੱਕ ਦੀ ਮੁਆਫੀ, ਕੋਟਾਨਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਓ ਅਗਲਾ ਸਮਾਂ ਗਿਆਨੀ ਗੁਰਵਿੰਦਰ ਸਿੰਘ ਜੀ ਹੁਣਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜਗਦੀਸ਼ ਸਿੰਘ ਜੀ ਬੰਡਾਲਾ, ਹਜ਼ੂਰੀ ਢਾਡੀ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਹਨਾਂ ਦੇ ਸਤਿਕਾਰਯੋਗ ਸਮੁੱਚੇ ਹੀ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਲੜੀਵਾਰ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਸਮੂਹ ਸ਼ਹੀਦਾਂ ਦਾ ਪਾਵਨ ਅਤੇ ਪਵਿੱਤਰ ਇਤਿਹਾਸ ਢਾਡੀਵਾਰਾਂ ਰਾਹੀਂ ਸੁਣਾ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਸਾਧ ਸੰਗਤ ਜੀ, ਉਹ ਨਿਤ ਦੀ ਮਰਿਆਦਾ ਅਨੁਸਾਰ ਸਮਾਂ ਹੋਇਆ ਹੈ ਗੁਰਬਾਣੀ ਦੇ ਪਾਠ ਬੋਧ ਸਮਾਗਮ ਦਾ। ਸਾਧ ਸੰਗਤ ਜੀ, ਉਹ 16 ਜੁਲਾਈ ਤੋਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋ ਹਰ ਸਾਲ ਗੁਰੂ ਘਰ ਵਿਖੇ ਮੀਰੀ ਪੀਰੀ ਦਿਵਸ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾਂਦੇ ਨੇ। 16 ਜੁਲਾਈ ਤੋਂ ਸਮਾਗਮਾਂ ਦੀ ਲੜੀ ਆਰੰਭ ਹੋਵੇਗੀ। 16 ਤੇ 17 ਤਰੀਕ ਨੂੰ ਸ਼ਾਮ ਨੂੰ ਕਥਾ ਦਰਬਾਰ ਸਜਣਗੇ। 18 ਜੁਲਾਈ ਤੋਂ 22 ਜੁਲਾਈ ਤੱਕ ਸ਼ਾਮ ਨੂੰ ਢਾਡੀ ਅਤੇ ਕਬੀਸ਼ਰ ਦਰਬਾਰ ਸਜਣਗੇ, ਜਿਨ੍ਹਾਂ ਦੇ ਵਿੱਚ ਗਿਆਨੀ ਤਰਲੋਚਨ ਸਿੰਘ ਜੀ ਪਮਦੀ, ਗਿਆਨੀ ਭਗਵੰਤ ਭਗਵਾਨ ਸਿੰਘ ਜੀ ਸੂਰਵਿੰਡ ਤਿੰਨਾਂ ਦਾ ਕਬੀਸ਼ਰੀ ਜਥਾ, ਗਿਆਨੀ ਜਗਦੀਸ਼ ਸਿੰਘ ਜੀ ਬੰਡਾਲਾ, ਹਜ਼ੂਰੀ ਢਾਡੀ, ਸ੍ਰੀ ਅਕਾਲ ਤਖ਼ਤ ਸਾਹਿਬ, ਬੀਬੀ ਅਮਨਦੀਪ ਕੌਰ ਜੀ ਖਾਲਸਾ, ਉਹਨਾਂ ਦਾ ਢਾਡੀ ਜਥਾ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨਗੇ। ਸੋ ਸਾਧ ਸੰਗਤ ਜੀ, ਉਹ 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਰੋਜ਼ਾਨਾ ਹੀ ਸ਼ਾਮ ਦੇ ਸਮੇਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਆਤਮ ਰਸ ਕੀਰਤਨ ਦਰਬਾਰ ਸਜਣਗੇ, ਜਿਨ੍ਹਾਂ ਦੇ ਵਿੱਚ ਪੰਨ ਦੇ ਪ੍ਰਸਿੱਧ ਰਾਗੀ ਸਿੰਘ ਭਾਈ ਹਰਜੋਤ ਸਿੰਘ ਜੀ ਜ਼ਖਮੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਭਾਈ ਜਗਤਾਰ ਸਿੰਘ ਜੀ, ਭਾਈ ਸੰਦੀਪ ਸਿੰਘ ਜੀ, ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਭਾਈ ਨਵਦੀਪ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ, ਭਾਈ ਹਰਪਾਲ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ ਰਬਾਬੀ, ਭਾਈ ਹਰਮਨਪ੍ਰੀਤ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ਦੇ ਉੱਪਰ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। 28, 29, 30 ਜੁਲਾਈ ਨੂੰ 31 ਰਾਗ ਦੇ ਆਧਾਰਿਤ ਰਾਗ ਦਰਬਾਰ ਸਜੇਗਾ। 1 ਅਗਸਤ ਨੂੰ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸੁਮਾਰ ਦਾ ਪਾਵਨ ਬਚਨ ਪੀ ਵਹ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਨਿਗੋਰੇ ਪੁਰੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦੀ ਪਾਵਲ ਛੱਕ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅਸਲ ਵਿੱਚ ਸਪੁੱਤਰ ਸਪੁੱਤਰੀਆਂ ਬਣੀਏ ਤਾਂ ਹੀ ਇਹ ਸਾਡੇ ਮਨਾਏ ਹੋਏ ਸਮਾਗਮ ਗੁਰਪੁਰਬ ਸ਼ਹੀਦੀ ਦਿਹਾੜੇ ਸਫਲੇ ਨੇ। ਜੇ ਇਹਨਾਂ ਤੋਂ ਸੇਧ ਲੈ ਕਰਕੇ ਗੁਰੂ ਸਾਹਿਬ ਦੇ ਪਾਵਨ ਅਤੇ ਪਵਿੱਤਰ ਉਪਦੇਸ਼ ਹੁਕਮ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰਾਂਗੇ। ਸੋ ਸਾਧ ਸੰਗਤ ਜੀਓ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਜਿੱਥੇ ਪਾਵਨ ਦਰਬਾਰ ਹਾਲ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਕਥਾ ਵਿਚਾਰ ਗੁਰ ਧਿਆਹ ਦਾ ਆਨੰਦ ਮੰਨਣਾ ਹੈ, ਉੱਥੇ ਨਾਲ ਨਾਲ ਗੁਰੂ ਕੇ ਲੰਗਰਾਂ ਵਿੱਚ ਵੀ ਸੇਵਾਵਾਂ ਨਿਭਾ ਕਰਕੇ ਸਤਿਗੁਰੂ ਮਹਾਰਾਜ ਦਰ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਨਗਰ ਕੀਰਤਨ ਦੇ ਵਿੱਚ ਸਾਧ ਸੰਗਤ ਦੀ ਨੌਜਵਾਨ ਵਲੰਟੀਅਰਸ ਭੈਣ ਭਰਾ ਸੇਵਾ ਦੇ ਚਾਹਵਾਨ ਆਪਣਾ ਨਾਮ ਦਫ਼ਤਰ ਵਿੱਚ ਲਿਖਾ ਸਕਦੇ ਨੇ। ਸੋ ਨਗਰ ਕੀਰਤਨ ਦੇ ਸਮਾਗਮਾਂ ਦੇ ਵਿੱਚ ਸਾਧ ਸੰਗਤ ਜੀਓ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਵਾਸਤੇ ਘਿਓ ਡਿਸਪੋਜ਼ਲ ਬਰਤਨ ਅਤੇ ਸੁੱਕੇ ਪ੍ਰਸ਼ਾਦ ਦੀ ਸੇਵਾ ਆਪਣੀ ਸਮਰੱਥਾ ਅਤੇ ਸ਼ਕਤ ਦੇ ਮੁਤਾਬਕ ਨਿਭਾ ਸਕਦੇ ਹੋ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਸੋ ਸਾਧ ਸੰਗਤ ਜੀ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 225 ਪਾਵਨ ਸਰੂਪ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਰਾਹੀਂ ਸਾਧ ਸੰਗਤ ਜੀ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਬਿਰਾਜਮਾਨ ਕੀਤੇ ਨੇ। ਸੋ ਸਾਧ ਸੰਗਤ ਜੀ ਉਹ ਰਸਤੇ ਦੇ ਵਿੱਚ ਹੋਈ ਬੇਅਦਬੀ ਅਤੇ ਪਛਤਾਤਾਪ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਪਿਛਲੇ ਦਿਨੀ ਸ੍ਰੀ ਸਹਿਜ ਪਾਠ ਆਰੰਭ ਹੋਏ ਹਨ। ਤਿੰਨਾਂ ਦੇ ਭੋਗ 12 ਜੁਲਾਈ ਨੂੰ ਦੁਪਹਿਰੇ 12:30 ਵਜੇ ਪਾਏ ਜਾਣਗੇ। ਉਪਰੰਤ ਗੁਰੂ ਚਰਨਾਂ ਵਿੱਚ ਪਛਤਾਤਾਪ ਦੀ ਅਰਦਾਸ ਬੇਨਤੀ ਹੋਵੇਗੀ। ਉਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਜੋ ਮਰਿਆਦਾ ਹੈ, ਸਤਿਕਾਰ ਹੈ ਅਤੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇਹਦਾ ਕੀ ਹੱਲ ਹੋ ਸਕਦਾ ਹੈ, ਇਸ ਦੇ ਉੱਪਰ ਪੰਥਕ ਵਿਚਾਰਾਂ ਹੋਣਗੀਆਂ। ਸੋ ਆਪ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਹਾਰਾਜ ਜੀ ਦਾ ਪਾਵਨ ਬਚਨ ਹੁਕਮ ਜੋ ਹੈ ਵੱਧ ਤੋਂ ਵੱਧ ਗੁਰਬਾਣੀ ਦਾ ਸਤਿਕਾਰ ਕਰਨਾ। ਜਿਨ ਪੈ ਬਾਣੀ ਅਦਮ ਨਾ ਧਾਰਾ, ਸੋ ਨਹੀਂ ਜਾਣੂ ਸਿੱਖ ਹਮਾਰਾ। ਸੋ ਗੁਰੂ ਸਾਹਿਬ ਦੀ ਪਾਵਨ ਸੇਵਾ ਗੁਰਬਾਣੀ ਦਾ ਤਾਂ ਹੀ ਵਧੇਰੇ ਮਹਾਤਮ ਫਲ ਪ੍ਰਾਪਤ ਹੁੰਦਾ ਹੈ ਜੇ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦਾ ਭੈ ਅਤੇ ਅਦਬ ਸਤਿਕਾਰ ਨੂੰ ਆਪਣੇ ਮਨ ਵਿੱਚ ਰੱਖੀਏ। ਸੋ ਬੇਨਤੀ ਹੈ ਕਿ ਇਹ ਗੁਰੂ ਮਹਾਰਾਜ ਸਤਿਕਾਰ ਅਦਬ ਦੇ ਵਾਸਤੇ ਜੋ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ 12:30 ਵਜੇ ਪਾਏ ਜਾਣੇ ਨੇ, ਉਸ ਤੋਂ ਬਾਅਦ ਵਿਚਾਰ ਵਟਾਂਤਰ ਹੋਣੇ ਨੇ। ਸੋ ਉਹਨਾਂ ਦੇ ਵਿੱਚ ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਆਪਣੇ ਵਿਚਾਰ ਜੋ ਸੁਝਾਵ ਹੈ ਉਹ ਸੰਗਤ ਅੱਗੇ ਪੇਸ਼ ਰੱਖਣ ਦੀ ਕਿਰਪਾਲਤਾ ਕਰਨੀ ਜੀ। ਇਹ ਬੇਨਤੀ ਆਪ ਸੰਗਤ ਨੇ ਜ਼ਰੂਰ ਪ੍ਰਵਾਨ ਕਰਨੀ ਜੀ। ਆਓ ਹੁਣ ਅੰਮ੍ਰਿਤ ਰੂਪ ਗੁਰਬਾਣੀ ਪਾਠ ਬੋਧ ਸਮਾਗਮ ਦੇ ਨਾਲ ਜੁੜ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਜੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰ ਅਹਿਮਦ ਦਾ ਸਦਕਾ। ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ, ਸੱਜੇ ਦੀਵਾਨਾਂ ਅੰਦਰ ਆਪ ਸੰਗਤਾਂ ਰੱਬੀ ਬਾਣੀ ਕਾ ਜਾਪ ਗੁਰਬਾਣੀ ਪਾਠ ਬੋਧ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਨੇ ਮਹਾਨ ਤਰਸ ਕੀਤਾ ਹੈ 765 ਅੰਗ ਤੱਕ ਅੱਜ ਅਸੀਂ ਪਾਵਨ ਬਾਣੀ ਪ੍ਰਸਵੀ ਪੜ੍ਹੀ ਹੈ। 765 ਅੰਗ ਤੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਸ਼ਬਦ ਪ੍ਰਾਰੰਭ ਹੋ ਰਹੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਘਰ ਪਹਿਲਾ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰਾ ਘਾਟ ਚਾਨਣਾ ਤਾਨ ਚੰਦ ਦੀ ਪਾਇਆ। ਇਥੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਪ੍ਰਾਰੰਭ ਹੋ ਰਹੀ ਹੈ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ।

ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ

0: ਜਿਨ ਕਾਰਜ ਸਭ ਸਵਾਰੇ।
1: ਹਰ ਪ੍ਰਭ ਕਿਰਪਾ ਕਰੇ ਹਰ ਜਾਪਹੁ, ਸੁਖ ਫਲ ਹਰ ਜਨ ਪਾਵਹੁ। ਨਾਨਕ ਕਹੈ ਸੁਣਹੁ ਜਨ ਭਾਈ, ਸੁਖ ਸੋਹਿਲਡਾ ਹਰ ਧਿਆਵਹੁ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ।

ਸਤਿਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ, ਭਗਤ ਜਨਾ ਕੀ ਹਰ ਜੀਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੈ। ਹਉਮੈ ਸ਼ਬਦ ਜਲਾਇਆ ਰਾਮ, ਹਉਮੈ ਸ਼ਬਦ ਜਲਾਇਆ ਮੇਰੇ ਹਰ ਭਾਇਆ।

ਜਿਨੀ ਸਾਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਾਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰਹਿ ਵਿਚਹੁ ਆਪ ਗਵਾਵਹਿ ਜਿਨ

ਭਗਤੀ ਰਾਤੇ ਸਦਾ ਮਾਨ ਨਿਰਮਲਾ, ਹਰ ਜੀਉ ਵੇਖੈ ਸਦਾ ਨਾਲੇ। ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅਨ ਦਿਨ ਨਾਮ ਸੰਭਾਲੇ। ਮਨਮੁਖ ਭਗਤ ਕਰਹਿ ਬੇਨ ਸਤਿਗੁਰ, ਵੇਣ ਸਤਿਗੁਰ ਭਗਤ ਨਾ ਹੋਈ ਰਾਮ। ਹਉਮੈ ਮਾਇਆ ਰੋਗ ਵਿਆਪੇ, ਮਰ ਜਨਮਹਿ ਦੁਖ ਹੋਈ ਰਾਮ। ਮਰ ਜਨਮਹਿ ਦੁਖ ਹੋਈ ਦੂਜੈ ਭਾਇ ਪਰਜ ਵਿਗੋਈ। ਵੇਣ ਗੁਰ ਤਤ ਨ ਜਾਣਿਆ, ਭਗਤ ਬਿਹੂਣਾ।

ਨਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੁੱਟ ਕਦੇ ਨਾ ਨਿਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ

ਫਿਰ ਭਵ ਜਲ ਤਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ। ਸੱਚੀ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸੱਪ ਕੋਈ। ਸੱਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਸਾਚਾ ਸਤਿਗੁਰ ਸੱਚ

ਸੱਚ ਜਾਣ ਹੈ ਸਾਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਾ ਮਸਤਕ ਲਿਖੇ।

0: ਇੱਥੇ ਪਾਠ ਸ਼ੁੱਧ ਹੈ, ਕੋਈ ਸਰੂਪਾਂ ਦੇ ਵਿੱਚ ਮਹੱਲਾ ਤੀਜਾ ਨਹੀਂ ਹੈ, ਪਰ ਮਹੱਲਾ ਤੀਜਾ ਲਿਖਤੀ ਰੂਪ ਦੇ ਵਿੱਚ ਐਵੇਂ ਸ਼ੁੱਧ ਆਉਂਦਾ ਹੈ। ਸੂਹੀ ਮਹੱਲਾ ਤੀਜਾ।
1: ਹਰ ਹਰੇ ਹਰ ਗੁਣ ਗਾਵਹੁ, ਹਰ ਗੁਰਮੁਖੇ ਪਾਏ ਰਾਮ, ਅਨ ਦਿਨੋ ਸਬਦ ਰਵਹੁ, ਅਨਹਦ ਸਬਦ ਬਜਾਏ ਰਾਮ, ਅਨਹ

ਨਾਮ ਤਿਨਕੇ ਦੁਖ ਗਵਾਇਆ ਜਾ ਹਰ ਮਨ ਭਾਇਆ ਸਦਾ ਗਾਵਹਿ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਾਪਹਿ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹੇ।

ਤਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ

ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸ਼ਬਦ ਸਵਾਰੇ ਸੋਹੀ ਮਹੱਲਾ ਤੀਜਾ ਸੋਹੇ ਲੜਾ।

ਧਾਰੀ ਹਰ ਕੈ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆਂ ਮਾਣੇ ਸੇਜ ਸੁਖਾਲੀ ਜਾ ਪ੍ਰਭ ਭਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ।

ਹਾਰੋ ਰਾਮ ਇਕ ਨਾ ਮਨ ਆਧਾਰੋ ਸਿਰਜਣ ਹਾਰੋ ਵੱਡ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲੱਖ ਲਖਾਇਆ ਸਹਿਜੇ ਅਨੰਦ ਹੋਵਾ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵਹੁ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤ।

0: ਆਪ ਵਿਕਾਰ ਗਵਾਇਆ ਹਉ ਮੈਂ ਰੋਗ ਗਇਆ ਭਉ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਣ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਾਲ ਰਾਮ ਜੀਓ
1: ਸਤ ਸੰਤੋਖ ਕਰ ਭਾਉ ਇੱਦਾਂ ਜਿੱਥੇ ਭਾਈ ਸਾਹਿਬ ਜੀ ਨੇ ਵਿਸ਼ਰਾਮ ਲਾਇਆ ਹੈ ਭਾਉ ਪਦ ਤੇ ਵਿਸ਼ਰਾਮ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਇੱਥੇ ਜਮਕ ਲਾ ਕੇ ਬਲ ਰਾਮ ਜੀਓ ਜਿੰਨੀ ਵਾਰ ਵੀ ਬਲ ਰਾਮ ਜੀਓ ਪਾਠ ਆਵੇ ਬਲ ਤੋਂ ਪਹਿਲਾਂ ਜਮਕ ਜ਼ਰੂਰ ਲਾਉਣੀ ਹੈ ਹਾਂਜੀ ਸੰਤ

0: ਵੀ ਪੱਪੇ ਤੇ ਅਧਿਕ ਦੇ ਕੇ ਇਹਨੂੰ ਪਤੀ ਨਹੀਂ ਕਹਿਣਾ। ਜੇ ਆਪਾਂ ਅਧਿਕ ਨਹੀਂ ਲਾਵਾਂਗੇ ਤੇ ਪਾਠ ਦਾ ਉਚਾਰਨ ਪਤੀ ਬਣ ਜਾਵੇਗਾ। ਪਤੀ ਦਾ ਅਰਥ ਪਤੀ ਹੁੰਦਾ, ਪੱਤੀ ਦਾ ਅਰਥ ਹੁੰਦਾ ਪੱਤਰੀ। ਪੰਡਿਤ ਪਾਧੇ ਪਾਧੇ ਪਾਠ ਵੀ ਕੱਸ ਕੇ, ਪੰਡਿਤ ਪਾਧੇ ਆਣ ਪੱਤੀ ਬਹਿ ਵਾਚਾਈਆ ਬਲਰਾਮ ਜੀਓ।
1: ਪੱਤੀ ਵਾਚਾਈ ਮਨ ਵਜੀ ਵਧਾਈ, ਜਬ ਸਾਜਨ ਸੁਣੇ ਘਰ ਆਏ।
0: ਪੱਤੀ ਵਾਚਾਈ ਵਧਾਈ ਤੇ
1: ਪੱਤੀ ਵਾਚਾਈ ਮਨ ਵਜੀ ਵਧਾਈ, ਜਬ ਸਾਜਨ ਸੁਣ

ਪਾਠ ਪ੍ਰਾਰੰਭ ਹੋ ਰਿਹਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਇਹ ਪਾਵਨ ਪਵਿੱਤਰ ਜੋ ਬਾਣੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਿੱਥੇ ਅੱਜ ਗੁਰਦੁਆਰਾ ਦੁੱਖ ਭੰਜਨੀ ਬੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੈ, ਉਸ ਜਗ੍ਹਾ 'ਤੇ ਇਹ ਪਾਵਨ ਬਾਣੀ ਨੂੰ ਉਚਾਰਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਇੱਕ ਗਰੀਬ ਸਿੱਖ ਨੇ ਆਪਣੀ ਧੀ ਦਾ ਸਾਧ ਸੰਗਤ ਜੀ ਜਦੋਂ ਵਿਆਹ ਰੱਖਿਆ ਸੀ ਅਤੇ ਵਿਆਹ 'ਤੇ ਉਹ ਇਉਂ ਸਾਧ ਸੰਗਤ ਜੀ ਮਾਹੌਲ ਬਣ ਗਿਆ ਕਿ ਉਹਨੇ ਇੱਕ ਕਿਸੇ ਪੰਡਿਤ ਨੂੰ ਫੇਰਿਆਂ ਵਾਸਤੇ ਜਿਹੜਾ ਸੀ ਉਹ ਸੱਦਾ ਭੇਜਿਆ, ਗੱਲ ਕੀਤੀ, ਉਹਨੇ ਪਹਿਲਾਂ ਦੇ 50 ਰੁਪਈਆਂ 'ਚ ਮੰਨ ਗਿਆ। ਵਿਆਹ ਦੇ ਦਿਨ ਨੇੜੇ ਆਏ, ਉਹਨੇ ਵੇਖਿਆ ਵੀ ਗੁਰੂ ਦਾ ਸਿੱਖ ਆ ਅਤੇ ਉਹਨੇ ਸੁਨੇਹਾ ਭੇਜ ਦਿੱਤਾ ਵੀ ਮੈਂ 50 ਨਹੀਂ, ਮੈਂ 50 ਲੈਣੇ। 50 ਤੋਂ 100 'ਤੇ ਚਲ ਗਿਆ। ਸਿੱਖ ਦੀ 100 ਰੁਪਈਆ ਦੇਣ ਦੀ ਸਮਰੱਥਾ ਨਹੀਂ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਆਣ ਕੇ ਬੇਨਤੀ ਕੀਤੀ, ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀਆਂ ਨੂੰ ਆਣ ਕੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਕਿਰਪਾ ਕਰੋ, ਮਹਾਰਾਜ ਮੇਰੇ ਕੋਲ 100 ਰੁਪਈਆ ਦੇਣ ਦੀ ਸਮਰੱਥਾ ਨਹੀਂ ਹੈ। ਮਹਾਰਾਜ ਇਹ ਬ੍ਰਾਹਮਣ ਮੇਰੇ ਕੋਲੋਂ 100 ਰੁਪਈਆ ਮੰਗਦਾ, ਮਹਾਰਾਜ ਆਪ ਜੀ ਕੋਈ ਕਿਰਪਾ ਕਰੋ। ਸੱਚੇ ਪਾਤਸ਼ਾਹ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸਾਡੇ ਕਲਯੁਗੀ ਦੀਵਾਂ 'ਤੇ ਤਰਸ ਕਰਦਿਆਂ ਹੋਇਆਂ ਇਸ ਪਾਵਨ ਬਾਣੀ ਨੂੰ ਉਚਾਰਨ ਕੀਤਾ ਅਤੇ ਮਾਣ ਮਰਿਆਦਾ 4 ਲਾਵਾਂ ਦੀ ਵਧੀ। ਸੋ ਸਾਧ ਸੰਗਤ ਜੀ, ਪਰ ਗੁਰੂ ਘਰ ਦੇ ਵਿੱਚ ਇਹ ਪਹਿਲੇ ਦਿਨ ਤੋਂ ਹੀ ਜਿਹੜਾ 7 ਲਾਵਾਂ ਜਾਂ ਬੇਦੀ ਦੇ ਦੁਆਲੇ ਪ੍ਰਕਰਮਾ ਵਾਲਾ ਰਿਵਾਜ਼ ਸੀ ਉਹ ਖਤਮ ਹੋ ਗਿਆ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਵਾਸਤੇ ਸਾਧ ਸੰਗਤ ਜੀ ਗਏ, ਉੱਥੇ ਵੀ ਮਹਾਰਾਜ ਜੀਆਂ ਦੀ ਬੇਦੀਆਂ ਦੀ ਕੁੱਲ ਸੀ। ਦੂਜੇ ਬਾਨਿਓਂ ਵੀ ਸਾਧ ਸੰਗਤ ਜੀ ਉੱਚੀ ਕੁੱਲ ਦਾ ਜਾਣ ਕਰਕੇ ਉਹਨਾਂ ਆਪਣੇ ਬੇਦੀ ਦਾ ਪ੍ਰਬੰਧ ਕੀਤਾ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਉਸ ਬੇਦੀ ਦੇ ਦੁਆਲੇ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹ ਬਚਨ ਕੀਤਾ ਕਿ ਅਸੀਂ ਅੱਗ ਦੀ ਉਪਾਸ਼ਨਾ ਪੂਜਾ ਨਹੀਂ ਕਰਦੇ, ਇਹ 5 ਤੱਤਾਂ 'ਚੋਂ 1 ਤੱਤ ਦੀ ਅਸੀਂ ਪੂਜਾ ਬੇਦੀ ਦੇ ਦੁਆਲੇ ਲਾਵਾਂ ਲੈ ਕੇ ਫੇਰੇ ਲੈ ਕੇ ਅਸੀਂ ਵਿਆਹ ਨੂੰ ਨਹੀਂ ਮੰਨਦੇ। ਅਸੀਂ ਉਸ ਪਰਮੇਸ਼ਰ ਦੇ ਨਾਲ ਉਸ ਪਰਮੇਸ਼ਰ ਨੂੰ ਸਾਕਸ਼ੀ ਜਾਣ ਕੇ, ਉਸ ਵਾਹਿਗੁਰੂ ਨੂੰ ਸਾਕਸ਼ੀ ਜਾਣ ਕੇ ਲਾਵਾਂ ਲੈਣੀਆਂ ਚਾਹੁੰਦੇ ਹਾਂ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਦੀ ਮੂਲ ਮੰਤਰ ਇੱਕ ਕਾਗਜ਼ ਦੇ ਉੱਪਰ ਪੇਪਰ ਦੇ ਉੱਪਰ ਲਿਖ ਕੇ ਸੁੱਚੀ ਚੌਂਕੀ ਮੰਗਾ ਕੇ ਉਸ ਚੌਂਕੀ ਦੇ ਉੱਪਰ ਸੁਭਾਏ ਮਾਨ ਕੀਤਾ ਅਤੇ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਲਾਵਾਂ ਲਈਆਂ। ਉਸ ਤੋਂ ਬਾਅਦ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਮਰਿਆਦਾ ਚੱਲਦੀ ਰਹੀ, ਪਰ ਵਿੱਚ ਵਿੱਚ ਸਿੱਖ ਜਿਹੜੇ ਸੀ ਉਹ ਬੇਦੀ ਦੇ ਨਾਲ ਵੀ ਵਿਆਹ ਕਰਿਆ ਕਰਦੇ ਕਿਉਂਕਿ ਅਜੇ ਇੰਨੀ ਮਰਿਆਦਾ ਪ੍ਰਚਲਿਤ ਨਹੀਂ ਸੀ। ਪਰ ਕਠੋਰ ਫਿਰ ਇਸ ਮਰਿਆਦਾ ਨੂੰ ਸਖਤੀ ਨਾਲ ਇਸ ਪਾਵਨ ਬਾਣੀ ਨੂੰ ਉਚਾਰਨ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਿੱਖਾਂ ਦੇ ਵਿੱਚ ਲਾਗੂ ਕੀਤਾ ਅਤੇ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਮਾਣ ਮਰਿਆਦਾ ਰਵਾਇਤ ਬੰਨ੍ਹ ਦਿੱਤੀ ਕਿ ਹੁਣ ਤੋਂ ਬਾਅਦ ਵਿੱਚ ਗੁਰੂ ਕੇ ਸਿੱਖ 4 ਲਾਵਾਂ ਦਾ ਪਾਠ ਕਰਦਿਆਂ ਹੋਇਆਂ, 4 ਲਾਵਾਂ ਨੂੰ ਬਾਣੀ ਨੂੰ ਸੁਣਦਿਆਂ ਹੋਇਆਂ ਸਾਧ ਸੰਗਤ ਜੀ ਆਨੰਦ ਕਾਰਜ ਦੀ ਮਰਿਆਦਾ ਨੂੰ ਧਾਰਨ ਕਰਨਗੇ। ਸੋ ਸਾਧ ਸੰਗਤ ਜੀ ਆਨੰਦ ਕਾਰਜ ਦੀ ਮਰਿਆਦਾ, ਜਿਵੇਂ ਸਾਧ ਸੰਗਤ ਜੀ ਬੱਚੇ ਦੇ ਜਨਮ ਨੂੰ ਜਨਮ ਸੰਸਕਾਰ ਆਖਿਆ ਜਾਂਦਾ ਹੈ, ਫਿਰ ਵਿਦਿਆ ਸੰਸਕਾਰ ਆਉਂਦਾ ਹੈ, ਇਸੇ ਤਰ੍ਹਾਂ ਹੀ ਆਨੰਦ ਸੰਸਕਾਰ ਹੈ। ਆਨੰਦ ਸੰਸਕਾਰ ਦੀ ਮਰਿਆਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੇ ਸਮੇਂ ਤੋਂ ਬੱਝੀ ਹੋਈ ਹੈ। ਜਦੋਂ ਗੁਰੂ ਦਰਬਾਰ ਦੇ ਵਿੱਚ ਗੁਰਮੁਖ ਪਰਿਵਾਰ ਦੋਵੇਂ ਪਹੁੰਚ ਜਾਣ ਤਾਂ ਸਾਧ ਸੰਗਤ ਜੀ ਪਹਿਲਾਂ ਗੁਰੂ ਗਰੀਬ ਨਿਵਾਸ ਜੀਆਂ ਦੇ ਅੱਗੇ ਹੱਥ ਜੋੜ ਕੇ

0: ਉਹ ਗਵਾਹ ਬਣਦੇ ਹਨ ਗ੍ਰੰਥੀ ਸਿੰਘ ਜੀ ਸੂਖਸ਼ਮ ਰੂਪ ਦੇ ਵਿੱਚ ਗੁਪਤ ਅਰਦਾਸ ਕਰਕੇ ਤੇ ਫਿਰ ਉਸ ਤੋਂ ਬਾਅਦ ਚ ਪੱਲੇ ਦਾ ਸ਼ਬਦ ਪੜਿਆ ਜਾਂਦਾ ਪੱਲੇ ਦੇ ਸ਼ਬਦ ਤੋਂ ਬਾਅਦ ਵਿੱਚ ਲੜਕੀ ਦਾ ਬਾਪ ਪੱਲਾ ਫੜਾਉਂਦਾ ਤੇ ਫਿਰ ਸਾਧ ਸੰਗਤ ਜੀ ਇਹ ਗੁਰੂ ਘਰ ਦੀ ਮਰਿਆਦਾ ਹੈ ਜਦੋਂ ਗ੍ਰੰਥੀ ਸਿੰਘ ਗੁਰਬਾਣੀ ਦਾ ਪਾਠ ਕਰੇ ਉਦੋਂ ਲੜਕੀ ਤੇ ਲੜਕਾ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇੱਕ ਲਾਂ ਦਾ ਪੂਰਾ ਪਾਠ ਸੁਣਨ ਜਦੋਂ ਪੂਰਾ ਲਾਂ ਦਾ ਪਾਠ ਪੜਿਆ ਜਾਵੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਸੱਜੇ ਹੱਥ ਰੱਖਦਿਆਂ ਹੋਇਆਂ ਇੱਕ ਪਰਿਕਰਮਾ ਕਰਨੀ ਜਦੋਂ ਪਰਿਕਰਮਾ ਕਰਨੀ ਉਦੋਂ ਰਾਗੀ ਸਿੰਘ ਉਸੇ ਹੀ ਲਾਂ ਦਾ ਕੀਰਤਨ ਕਰਨ ਸੋ ਜੇ ਕੀਰਤਨ ਦਾ ਪ੍ਰਬੰਧ ਨਾ ਹੋਵੇ ਤਾਂ ਜਿਹੜੇ ਸਤਸੰਗੀ ਗੁਰਮੁਖ ਪਿਆਰੇ ਨਾਲ ਜਾਂ ਗ੍ਰੰਥੀ ਸਿੰਘ ਵੀ ਮਹਾਰਾਜ ਸਾਹਿਬ ਤੇ ਪਹਿਲਾਂ ਰਮਾਲਾ ਪਾ ਕੇ ਫਿਰ ਕੰਠੋ ਨਾਲ ਨਾਲ ਉਸਦਾ ਸ਼ਬਦ ਉਸ ਸ਼ਬਦ ਦਾ ਲਾਂ ਦਾ ਪਾਠ ਕਰਨ ਤੇ ਫਿਰ ਆਣ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਜੋੜੀ ਫਿਰ ਬੈਠ ਜਾਵੇ ਫਿਰ ਬੈਠ ਕੇ ਲਾਂ ਦਾ ਪਾਠ ਸੁਣਨਾ ਹੁਣ ਪਤਾ ਨਹੀਂ ਆ ਨਵੀਨ ਜਿਹੇ ਬੰਦਿਆਂ ਨੇ ਕਿੱਥੋਂ ਮਰਿਆਦਾ ਲੈਣ ਦੀ ਹੈ ਉਹ ਖਲੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਨੇ ਕਿ ਮਹਾਰਾਜ ਦੇ ਅੱਗੇ ਖਲੋ ਕੇ ਲਾਵਾਂ ਦਾ ਪਾਠ ਸੁਣਨਾ ਨਹੀਂ ਸਾਧ ਸੰਗਤ ਦੀ ਗੁਰਮੁਖ ਬੈਠੋ ਸਫਾ ਵਿਛਾਏ ਜੋ ਵੀ ਗੁਰੂ ਕੀਆਂ ਰੀਤੀ ਰਿਵਾਜ਼ ਹਨ ਸਾਧ ਸੰਗਤ ਇਹਨਾਂ ਰੀਤੀ ਰਿਵਾਜ਼ਾਂ ਦੇ ਵਿੱਚ ਸਭ ਤੋਂ ਵੱਡੀ ਮਹੱਤਤਾ ਸਾਨੂੰ ਬੈਠ ਕੇ ਹੀ ਸੱਚੇ ਪਾਤਸ਼ਾਹ ਜੀਆਂ ਨੇ ਦੱਸੀ ਹੈ ਕੋਈ ਵੀ ਕਰਮ ਕਰਨਾ ਬੈਠਣ ਦੇ ਨਾਲ ਸਾਡਾ ਸਰੀਰ ਸਹਿਜ ਦੇ ਵਿੱਚ ਆ ਜਾਂਦਾ ਹੈ ਔਰ ਸਹਿਜ ਦੇ ਵਿੱਚ ਅਸੀਂ ਗੁਰਬਾਣੀ ਨੂੰ ਸੁਣਦੇ ਹਾਂ ਗੁਰਬਾਣੀ ਸਾਧ ਸੰਗਤ ਦੀ ਫਿਰ ਸਾਡਾ ਜੀਵਨ ਦੇ ਵਿੱਚ ਉਧਾਰ ਕਰਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਪਾਵਨ ਬਾਣੀ ਉਚਾਰਨ ਕਰਕੇ ਸਿੱਖਾਂ ਦੇ ਕਲਿਆਣ ਹਿੱਤ ਸਿੱਖਾਂ ਨੂੰ ਉਹਨਾਂ ਦੇ ਸਾਧ ਸੰਗਤ ਜੀ ਚੁੰਗਲ ਚੋਂ ਕੱਢ ਕਰਕੇ ਪੂਰਨ ਤੌਰ ਤੇ ਆਜ਼ਾਦੀ ਇਸ ਪਾਵਨ ਬਾਣੀ ਨੂੰ ਉਚਾਰਨ ਕਰਕੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ
1: ਸੋਹੇ ਮਹੱਲਾ ਚੌਥਾ
2: ਵਾਹਿਗੁਰੂ ਜੀ ਗਿਆਨੀ ਜੀ ਨੇ ਬਹੁਤ ਸੋਹਣੇ ਬਚਨ ਕੀਤੇ ਹਨ ਜੋ ਗੁਰੂ ਕੀ ਰਹਿਤ ਮਰਿਆਦਾ ਉਹਦੇ ਅਨੁਸਾਰ ਆਪ ਜੀ ਨੇ ਬਚਨ ਸਰਵਣ ਕੀਤੇ ਹਨ ਪਿੱਛੇ ਇੱਕ ਸ਼ਬਦ ਆ ਰਿਹਾ ਸੀ ਕਿਸ ਪਹਿ ਖੋਲੋ ਗੰਠੜੀ ਦੁਖੀ ਭਰ ਆਇਆ ਇਹ ਜਿਹੜੀਆਂ ਗੱਲਾਂ ਜਾਂ ਇਹ ਬਚਨ ਦੁੱਖ ਦੇ ਨਾਲ ਕਹਿਣੇ ਪੈਂਦੇ ਨੇ ਭਾਵੇਂ ਸਾਡੇ ਉੱਤੇ ਵਿਅੰਗ ਵੀ ਕੱਸੇ ਜਾਂਦੇ ਨੇ ਪਰ ਗੁਰੂ ਕੇ ਸਿੱਖੋ ਜੇ ਗੁਰੂ ਕੀ ਗੋਦ ਦੇ ਵਿੱਚ ਬੈਠ ਕੇ ਸੱਚ ਨਾ ਬੋਲਿਆ ਜਾਵੇ ਤੇ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਅਸੀਂ ਵੀ ਦੋਸ਼ੀ ਤੇ ਤੁਸੀਂ ਵੀ ਦੋਸ਼ੀ ਉੱਥੇ ਦੋਸ਼ੀ ਠਹਿਰਾਏ ਜਾਣੇ ਨੇ ਕਿਉਂਕਿ ਉੱਥੇ ਸੱਚੇ ਹੀ ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਉੱਥੇ ਸੱਚ ਹੀ ਸੱਚ ਨਿਬੜਨਾ ਹੈ

ਕੁਵਤ ਲੈ ਕੇ ਇਹਨੂੰ ਬਖਸ਼ ਦਿੱਤਾ ਜਾਵੇ। ਇਹਦੇ ਕੋਲ ਮਾਇਆ ਬਹੁਤ, ਡਾਲਰ ਬੜੇ ਕਮਾਏ ਨੇ, ਇਹਨੂੰ ਬਖਸ਼ ਦਿੱਤਾ ਜਾਵੇ। ਜੇ ਇਹਨੇ ਗੁਰੂ ਕੀ ਰਹਿਤ ਮਰਿਆਦਾ ਤੋਂ ਉਲਟ ਕਰਮ ਕਰ ਵੀ ਦਿੱਤਾ ਨਾ ਆਪਣੀ ਜੈ ਜੈਕਾਰ ਕਰਾਉਣ ਵਾਸਤੇ, ਤਾਂ ਇਹਨੂੰ ਬਖਸ਼ ਦਿੱਤਾ ਜਾਵੇ। ਉੱਥੇ ਨਹੀਂ ਬਖਸ਼ਿਆ ਜਾਣਾ, ਉੱਥੇ ਸੱਚ ਹੀ ਸੱਚ ਨਿਬੜਨਾ ਹੈ।

ਬਾਅਦ ਰਿਸ਼ਤੇਦਾਰ ਸਖੇ ਸੰਬੰਧੀਆਂ ਦੇ ਵਿੱਚ ਕਿਤੇ ਹੁੰਦਾ ਹੋਊਗਾ, ਉਹ ਸਾਨੂੰ ਸਿਖਾਉਣ ਆਉਂਦੇ ਨੇ, ਸਾਨੂੰ ਕਹਿੰਦੇ ਨੇ ਬਾਬਾ ਜੀ ਇੱਦਾਂ ਕਰਿਓ। ਇੱਕ ਤਾਂ ਕਹਿੰਦੇ ਚੁਟਕੀ ਮਾਰ ਕੇ ਕਹਿੰਦੇ ਵੀ ਛੇਤੀ ਕਰ ਦਿਓ। ਇਹ ਅੱਜ ਦੀ ਮਰਿਆਦਾ ਬਾਰੇ ਦੱਸਣ ਲੱਗਾ ਮੈਂ। ਗਿਆਨੀ ਜੀ ਨੇ ਗੁਰੂ ਜੀ ਦੇ ਵੱਲੋਂ ਚਲਾਈ ਹੋਈ ਮਰਿਆਦਾ ਦੱਸ ਦਿੱਤੀ ਹੈ, ਅਤੇ ਅੱਜ ਦੀ ਮਰਿਆਦਾ ਜਿਹੜੇ ਸਾਨੂੰ ਆ ਕੇ ਸਿਖਾਉਂਦੇ ਨੇ, ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਸਿੱਖਿਆ ਲਈ, ਅਤੇ ਪਰ ਸਾਨੂੰ ਆ ਕੇ ਸਿਖਾਉਂਦੇ ਨੇ ਜਿਹੜੇ ਰੋਜ਼ ਕਰਨ ਵਾਲੇ ਆ। ਸਾਨੂੰ ਆ ਕੇ ਕੀ ਸਿਖਾਉਂਦੇ ਨੇ? ਸਾਡੀਆਂ ਬੀਬੀਆਂ ਭੈਣਾਂ ਵੀ ਸਾਡਾ ਸਾਥ ਨਹੀਂ ਦਿੰਦੀਆਂ। ਜਦੋਂ ਵਿਆਹ ਹੁੰਦਾ ਨਾ ਕੋਈ, ਤੇ ਉਦੋਂ ਸਾਡੀਆਂ ਬੀਬੀਆਂ ਭੈਣਾਂ ਵੀ ਸਾਥ ਨਹੀਂ ਦਿੰਦੀਆਂ। ਕਿਵੇਂ? ਜੇ ਕਹਿ ਦਈਏ ਨਾ ਕਿ ਬੀਬੀਓ ਸਿਰ ਢੱਕ ਲਓ, ਸਾਨੂੰ ਘੇਰ ਲਿਆ ਜਾਂਦਾ ਉੱਥੇ। ਪਹਿਲਾਂ ਜੇ ਇੱਕ ਵਾਰ ਕਿਤੇ ਆਨੰਦ ਕਾਰਜ ਦੇ ਵਿੱਚ ਦਾਸ ਨੇ ਕਹਿ ਦਿੱਤਾ ਕਿ ਸਿਰ ਢੱਕ ਲਓ, ਥੋੜ੍ਹੇ ਜਿਹੇ ਦਿਨਾਂ ਬਾਅਦ 3-4 ਮੀਟਿੰਗਾਂ ਹੋਈਆਂ, ਉੱਥੇ ਮੈਨੂੰ ਬੁਲਾਇਆ ਗਿਆ। ਅਤੇ ਫਿਰ ਇੱਕ ਦਿਨ ਮੈਂ ਦਰਬਾਰ 'ਚੋਂ ਬਾਹਰ ਨਿਕਲਿਆ ਅਤੇ ਉੱਥੇ ਬੀਬੀ ਮਿਲ ਗਈ, ਕਹਿੰਦੀ ਮੈਂ ਤੁਹਾਨੂੰ ਦੇਖਣਾ ਨਹੀਂ ਚਾਹੁੰਦੀ, ਸਾਡਾ ਆਨੰਦ ਕਾਰਜ ਸੀ ਅਤੇ ਤੁਸੀਂ ਕਹਿ ਦਿੱਤਾ ਸੀ। ਮੈਂ ਕਿਹਾ ਬੀਬੀ ਗੋਲੀ ਮਾਰ ਫਿਰ, ਜੇ ਮੈਨੂੰ ਨਹੀਂ ਦੇਖਣਾ ਚਾਹੁੰਦੀ ਨਾ, ਜੇ ਸੱਚ ਤੁਹਾਨੂੰ ਕੌੜਾ ਲੱਗਦਾ ਤਾਂ ਫਿਰ ਮੈਨੂੰ ਗੋਲੀ ਮਾਰ। ਇੱਕ ਬੀਬੀ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦੀ ਸੀ, ਉਹਨੇ ਉਹਨੂੰ ਘੇਰ ਲਿਆ ਅਤੇ ਦੱਸਿਆ ਫਿਰ ਸਾਰਾ ਕੁਝ। ਬੀਬੀਆਂ ਨੂੰ ਬੀਬੀਆਂ ਹੀ ਸਾਂਭ ਸਕਦੀਆਂ, ਅਤੇ ਬੀਬੀਆਂ ਭੈਣਾਂ ਨੂੰ ਮੈਂ, ਆਪਣੀਆਂ ਬੀਬੀਆਂ ਭੈਣਾਂ ਨੂੰ ਜਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸਾਡਾ ਥੋੜ੍ਹਾ ਜਿਹਾ ਸਾਥ ਵੀ ਦਿਆ ਕਰੋ, ਆਪ ਵੀ ਧਿਆਨ ਰੱਖਿਆ ਕਰੋ। ਜਦੋਂ ਆਨੰਦ ਕਾਰਜ ਹੁੰਦਾ ਨਾ, ਮਸਤੀ ਇੰਨੀ ਚੜ੍ਹੀ ਹੁੰਦੀ ਕਿ ਗੁਰੂ ਕੀ ਬਾਣੀ ਦਾ, ਗੁਰੂ ਘਰ ਦੀ ਮਰਿਆਦਾ ਨੂੰ ਕੋਈ ਧਿਆਨ ਦੇ ਵਿੱਚ ਨਹੀਂ ਰੱਖਿਆ ਜਾਂਦਾ, ਕੇਸ ਨਹੀਂ ਢੱਕੇ ਹੁੰਦੇ, ਫੈਸ਼ਨ ਫੋਲੋ ਕੀਤਾ ਜਾਂਦਾ, ਗੁਰੂ ਘਰ ਦੀ ਮਰਿਆਦਾ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ। ਦੇਖੋ ਕਰੜੇ ਜੇ ਅਤੇ ਸੱਚੇ ਸੁੱਚੇ ਬਚਨ ਨੇ ਸਾਡੇ ਨਾਲ ਬੀਤਦੀ ਆ ਰੋਜ਼, ਸਾਨੂੰ ਆ ਕੇ ਸਿਖਾਉਂਦੇ ਨੇ। ਇਹ ਨਹੀਂ ਕਿ ਇਹ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਰੋਜ਼ ਕਰਨ ਵਾਲੇ, ਕਾਰਜ ਕਰਨ ਵਾਲੇ, ਰੋਜ਼ ਕਾਰਜ ਕਰਨ ਵਾਲੇ ਨੇ, ਇਹਨਾਂ ਕੋਲੋਂ ਅਸੀਂ ਸਿੱਖੀਏ। ਜਿਨ੍ਹਾਂ ਨੇ ਸਾਲ 2 ਸਾਲ ਬਾਅਦ, ਕੋਈ 10-15 ਸਾਲ 20 ਸਾਲ ਬਾਅਦ ਆਪਣੇ ਘਰ ਦੇ ਵਿੱਚ ਵਿਆਹ ਕਰਨਾ ਬੱਚਿਆਂ ਦਾ, ਉਹ ਸਾਨੂੰ ਸਿਖਾਉਣ ਵਾਸਤੇ ਆਉਂਦੇ ਨੇ। ਖਰੇ ਦੇ ਬਚਨਾਂ ਕੌੜੇ ਤਾਂ ਲੱਗਣਗੇ, ਪਰ ਕਰੀਏ ਕੀ? ਮੈਂ ਬਾਣੀ ਦੀ ਪੰਕਤੀ ਪਹਿਲਾਂ ਸੁਣਾ ਦਿੱਤੀ ਕਿ ਕਿਸ ਪਹਿ ਖੋਲੋਂ ਗੰਠੜੀ, ਦੁਖੀ ਭਰ ਆਇਆ ਏ। ਦੁੱਖ ਦੇ ਨਾਲ ਬਚਨ ਕਹਿਣੇ ਪੈਂਦੇ ਆ। ਸਾਡੀਆਂ ਬੀਬੀਆਂ ਭੈਣਾਂ, ਸਾਡੀਆਂ ਮਾਵਾਂ ਵੀ ਸਾਡਾ ਸਾਥ ਨਹੀਂ ਦਿੰਦੀਆਂ ਉੱਥੇ, ਫਿਰ ਕਹਿੰਦੀਆਂ ਕੋਈ ਨਹੀਂ, ਸਾਲ ਬਾਅਦ ਜਾਂ 20 ਸਾਲ ਬਾਅਦ, ਜਾਂ ਇੱਕ ਬੱਚਾ ਸੀ ਇਹਨਾਂ ਦਾ, ਅਤੇ ਇਸ ਕਰਕੇ ਇਹਨਾਂ ਨੂੰ ਚਾਅ ਆ। ਚਾਅ ਪੂਰੇ ਕਰਦਿਆਂ ਕਰਦਿਆਂ ਗੁਰੂ ਦੇ ਪਾਸੋਂ ਕਿਤੇ ਬੇਮੁੱਖ ਨਾ ਹੋ ਜਾਈਏ। ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਉਂਦੇ ਅਸੀਂ ਗੁਰੂ ਘਰ ਦੇ ਵਿੱਚ, ਖੁਸ਼ੀ ਦੇ ਸਮਾਗਮ ਦੇ ਵਿੱਚ। ਆਨੰਦ ਖੁਸ਼ੀ ਨੂੰ ਕਹਿੰਦੇ ਨੇ, ਅਤੇ ਖੁਸ਼ੀ ਦੇ ਆਨੰਦ ਕਾਰਜ ਸਮਾਗਮ ਦੇ ਵਿੱਚ ਆਉਂਦੇ ਹਾਂ ਗੁਰੂ ਕੀਆਂ ਖੁਸ਼ੀਆਂ ਲੈਣ ਵਾਸਤੇ, ਪਰ ਗੁਰੂ ਕੀ ਬੇਅਦਬੀ ਕਰਕੇ ਜਾਂਦੇ ਨੇ। ਕਿਵੇਂ? ਬੀਬੀਆਂ ਦੀ ਚੁੰਨੀ ਸਿਰ ਦੇ ਉੱਤੇ ਟਿਕਦੀ ਨਹੀਂ ਆ। ਇੱਧਰ ਬੰਦਿਆਂ ਨੇ, ਜਿਨ੍ਹਾਂ ਨੇ ਪੱਗਾਂ ਬੰਨੀਆਂ ਹੁੰਦੀਆਂ ਉਹਨਾਂ ਨੇ ਤਾਂ ਸਿਰ ਢੱਕੇ ਹੀ ਹੁੰਦੇ, ਜਿਨ੍ਹਾਂ ਦੇ ਕੇਸ ਕੱਟੇ ਹੋਏ ਨੇ ਉਹਨਾਂ ਨੇ ਵੀ, ਵੀਰਾਂ ਨੇ ਰੁਮਾਲ ਬੰਨੇ ਹੁੰਦੇ, ਸਿਰ ਚੰਗੀ ਤਰ੍ਹਾਂ ਢੱਕੇ ਹੁੰਦੇ ਨੇ। ਪਰ ਬੀਬੀਆਂ ਨੇ ਚੁੰਨਾ ਤਾਂ ਲਿਆ ਹੁੰਦਾ, ਪਰ ਉਹ ਚੁੰਨਾ ਸਿਰ ਦੇ ਉੱਤੇ ਆਉਂਦਾ ਹੀ ਨਹੀਂ ਆ। ਇਹ ਖਰੇ ਦੇ ਬਚਨ, ਸਿੱਧੇ ਜਟਕੇ ਬਚਨ ਕਹੇ ਆ ਮੈਂ। ਇਸ ਕਰਕੇ ਸਾਡੀਆਂ ਬੀਬੀਆਂ ਭੈਣਾਂ ਨੂੰ ਜਿਹੜੀਆਂ ਬਾਣੀ ਪੜ੍ਹਦੀਆਂ, ਗੁਰੂ ਕੇ ਸਿੱਖ ਦੇ ਘਰਾਂ ਦੇ, ਸਿੱਖਾਂ ਦੇ ਘਰਾਂ ਦੇ ਵਿੱਚ ਜੰਮੀਆਂ ਹੋਈਆਂ, ਉਹਨਾਂ ਨੂੰ ਬੇਨਤੀ ਹੈ ਕਿ ਉਹ ਥੋੜ੍ਹਾ ਜਿਹਾ ਸਾਥ ਦੇ ਦਿਆ ਕਰੋ। ਇਹ ਨਾ ਕਿਹਾ ਕਰੋ ਕਿ ਬਾਬਾ ਜੀ ਕੋਈ ਨਹੀਂ, ਜਿਵੇਂ ਕਰਦੇ ਕਰਨ ਦਿਓ, ਨਹੀਂ ਨਹੀਂ। ਫਿਰ ਉਸ ਸਮੇਂ ਵੀ ਜਰ ਲਿਓ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਵੇਂ ਉਹਨੇ ਕੀਤਾ, ਫਿਰ ਕੋਈ ਚੀਕਾਂ ਨਾ ਮਾਰੇ ਗੁਰੂ ਕੀ ਬੇਅਦਬੀ ਕਰਕੇ, ਅਤੇ ਸੁੱਖ ਸਾਨੂੰ ਨਹੀਂ ਪ੍ਰਾਪਤ ਹੋ ਸਕਦਾ। ਇਸ ਕਰਕੇ ਖਰੇ ਦੇ ਬਚਨ ਆ, ਇਹ ਦੁੱਖ ਦੇ ਵਿੱਚੋਂ ਨਿਕਲੇ ਹੋਏ ਬਚਨ ਆ। ਇਸ ਕਰਕੇ ਗੁਰੂ ਕੇ ਸਿੱਖੋ,
ਸਾਰਿਆਂ ਨੂੰ ਧਿਆਨ ਰੱਖਣਾ ਪੈਣਾ ਹੈ। ਪਹਿਲੇ ਸਮੇਂ ਦੀ ਜੇ ਇੰਨੀ ਮਰਿਆਦਾ ਚੇਂਜ ਹੋ ਗਈ ਹੈ, ਇੰਨੀਆਂ ਆਦਤਾਂ ਸਾਡੀਆਂ ਸਹੀ ਹੋ ਗਈਆਂ, ਅਤੇ ਜਿਹੜੀਆਂ ਥੋੜ੍ਹੀਆਂ ਜਿਹੀਆਂ ਰਹਿ ਗਈਆਂ, ਇਹ ਸਾਡਾ ਸਾਥ ਦਿਓਗੇ ਨਾ, ਅਤੇ ਫਿਰ ਸਭ ਕੁਝ ਸਹੀ ਹੋ ਜਾਣਾ ਜੇ ਸਾਥ ਦਿਓਗੇ ਤਾਂ। ਇਹ ਬੇਨਤੀ।

ਸਿਖਾਉਣ ਵਾਸਤੇ ਆਉਂਦੇ ਹੀ ਰਹਿੰਦੇ ਨੇ। ਇਹ ਨਹੀਂ ਕਹਿੰਦੇ ਕਿ ਇਹ ਰੋਜ਼ ਆਨੰਦ ਕਾਰਜ ਕਰਦੇ, ਇਹਨਾਂ ਨੂੰ ਪੁੱਛ ਲਈਏ ਵੀ ਕਿਵੇਂ ਹੋਣਾ ਚਾਹੀਦਾ। ਨਹੀਂ, ਸਾਨੂੰ ਸਿਖਾਉਂਦੇ ਨੇ, ਆ ਕੇ ਸਾਨੂੰ ਦੱਸਦੇ ਨੇ ਕਿ ਇਵੇਂ ਕਰਨਾ ਚਾਹੀਦਾ, ਇਵੇਂ ਕਰਿਓ, ਸਾਡੇ ਬੱਚੇ ਇਵੇਂ ਚਾਹੁੰਦੇ ਨੇ। ਤੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੈ, ਕਰੜੇ ਵਚਨ ਨੇ, ਪਰ ਸੱਚ ਬਹੁਤਾ ਜਿਹੜਾ ਝੂਠ ਹੈ ਉਹ ਬਹੁਤਾ ਜ਼ਿਆਦਾ ਮਿੱਠਾ ਲੱਗਦਾ ਅਤੇ ਸੱਚ ਕੌੜਾ ਲੱਗਦਾ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਤੋ ਇਸ ਕਰਕੇ ਗੁਰੂ ਕੇ ਪਿਆਰਿਓ ਇਹ ਬੇਨਤੀਆਂ ਪ੍ਰਵਾਨ ਕਰਿਓ। ਗਿਆਨੀ ਜੀ ਨੇ ਮਰਿਆਦਾ ਦੱਸੀ ਹੈ ਅਤੇ ਜਿਹੜੀ ਅੱਜ ਦੀ ਮਰਿਆਦਾ, ਅੱਜ ਦੀਆਂ ਰਸਮਾਂ ਅਸੀਂ ਆਪਣੇ ਆਪ ਬਣਾਈਆਂ ਜਾਂ ਬ੍ਰਾਹਮਣਾਂ ਵਾਲੀਆਂ ਘੜੀਸ ਕੇ ਲਿਆਉਂਦੇ ਹਾਂ ਰਸਮਾਂ, ਉਹਨਾਂ ਤੋਂ ਬਚਣ ਵਾਸਤੇ ਦਾਸ ਨੇ ਬੇਨਤੀ ਕੀਤੀ ਹੈ। ਹਾਂਜੀ, ਕਿਰਪਾ ਕਰੋ ਜੀ।

ਵੇਲੇ ਉਹਨਾਂ ਨੇ ਆਪਣੇ ਸੁਰਤਾਲ ਨੂੰ ਸੈੱਟ ਕਰਨਾ ਹੁੰਦਾ। ਕੀਰਤਨ ਤੋਂ ਲਾਵਾਂ ਨੂੰ ਸੁਣ ਕੇ ਕੀਤਾ ਹੋਇਆ ਪਾਠ ਜਿਹੜਾ ਕੰਠ ਹੈ ਉਹ ਫਿਰ ਅਰਥ ਨਹੀਂ ਸਾਧ ਸੰਗਤ ਦੀ ਯੋਗ ਬਣੇ। ਹਰੀ ਵਾਹਿਗੁਰੂ ਦੀ ਕਿਰਪਾ ਦੁਆਰਾ ਪਹਿਲੀ ਲਾਮ ਦੇ ਵਿੱਚ ਪ੍ਰਵਿਰਤੀ ਕਰਮ ਦ੍ਰਿੜਾਇਆ। ਪ੍ਰਵਿਰਤੀ ਨਾਮ ਹੁੰਦਾ ਹੈ ਕੰਮਾਂ ਧੰਦਿਆਂ ਦੇ ਵਿੱਚ ਰੁਚੀ ਦੇ ਵਿੱਚ ਦੁਬਾਰਾ ਲੱਗਣਾ, ਕਰਮ ਨਾਮ ਕੰਮਾਂ ਦਾ ਹੁੰਦਾ। ਗਰੀਬ ਨਿਵਾਜ ਵਿਆਹ ਵੇਲੇ ਪ੍ਰਵਿਰਤੀ ਰੂਪੀ ਮਤਲਬ ਪ੍ਰਵਿਰਤੀ ਨੂੰ ਵਧਾ ਰਹੇ ਹਨ। ਜਦੋਂ ਜਿਹੜੇ ਗੁਰਮੁਖ ਗਿਆਨੀ ਜਨ ਜਦੋਂ ਬੈਠਦੇ ਉਹ ਕਹਿ ਦਿੰਦੇ ਮੈਂ ਨਿਵਿਰਤ ਹੋ ਗਿਆ। ਜਿਹੜਾ ਕੰਮ ਧੰਦਿਆਂ ਨੂੰ ਛੱਡ ਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਵੇ, ਪ੍ਰਵਿਰਤੀ ਤੇ ਨਿਰਵਿਰਤੀ, ਨਿਵਿਰਤੀ ਦੋ ਚੀਜ਼ਾਂ ਹੁੰਦੀਆਂ। ਤੋ ਗਰੀਬ ਨਿਵਾਜ ਪ੍ਰਵਿਰਤੀ ਕਰਮ ਰੂਪ ਵਿਆਹ ਦੇ ਵਿੱਚ ਦ੍ਰਿੜ ਕਰਾਉਂਦੇ ਹਨ ਵੀ ਵਿਆਹ ਕਰਨਾ ਹੈ, ਹੁਣ ਸੰਸਾਰ ਦੇ ਕਰਮ ਧਰਮ ਵੀ ਧਾਰਨ ਕਰਨੇ ਪੈਣਗੇ। ਸੋ ਇਸ ਕਰਕੇ ਲਾਮ ਪਦ ਤੇ ਵਿਸ਼ਰਾਮ ਲਾ ਕੇ ਹਰ ਪਹਿਲੜੀ ਲਾਭ ਇੱਥੇ ਵਿਸ਼ਰਾਮ, ਪ੍ਰਵਿਰਤੀ ਕਰਮ ਦ੍ਰਿੜਾਇਆ ਇੱਥੇ ਠਮਕ, ਬਲ

ਮੇਰੇ ਪ੍ਰਭ ਭਾਇਆ ਅਨ ਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ।

0: जीवन नानक सुन समाए संगत संत मिलाए हर सर निर्मल नहाए निर्मल जल नहाए मैल गवाए भये पवित्र शरीरा दुरमत मैल गई ब्रह्म भागा हौ मैं बिनठी पीरा नदर प्रभु सत संगत पाई निज कर होवा वासा हर मंगल रस रसन रसाए नानक नाम प्रगासा अंतर रतन बिचारे गुरमुख नाम प्यारे हर नाम प्यारे शब्द निस्तारे अज्ञान अधेर गवाया ज्ञान प्रचंड बलिया घट चानण घर मंदर सोहाया तन मन अर्प सिगार बनाए हर प्रभ साचे पाया जो प्रभ कह सोई पर कीजै नानक अंक समाया हर प्रभ काज रचाया गुरमुख वी आहण आया वी आहण आया गुरमुख हर पाया सा तन कंत प्यारी संत जना मिल मंगल गाए हर जियो आप सवारी सुर नर गण गंधर्व मिल आए अपूर्व जंज बनाई नानक प्रभ पाया मैं साचा ना कदे मरे ना जाई राग सूही छंत महला चौथा घर तीजा एक ओवंकार सतगुर प्रसाद आवह संत जनहो गुण गावह गोविंद केरे राम गुरमुख मिल रही है घर वाजह शब्द कनेरे राम शब्द कनेरे हर प्रभ नेरे तू करता सब थाई
1: साध संगत जी ए जड़ा तेरे पाठ स्वरूपां दे विच शायद कईयां छपिया मिलेगा शब्द कनेरे हर प्रभ तेरे तू करता सब थाई ज्ञानी जी ने उचारण कीता है नेरे पाठ नन्ने नाल शब्द कनेरे हर प्रभ नेरे जिहड़ा नेरे पाठ है साध संगत जी शुद्ध स्वरूप शुद्ध पाठ है करतारपुर साहब वाली बीड़ दे विच भी ਇਹ ਪਾਠ ਨੇਰੇ ਨੰਨੇ ਨੂੰ ਲਾਂ ਰਾਰੇ ਨੂੰ ਲਾਂ ਦੇ ਨਾਲ ਹੈ ਭਾਈ ਬੰਨੋ ਜੀ ਵਾਲੀ ਬੀੜ ਜਿਹਦੇ ਬਾਬਤ ਦਾਸ ਨੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਉਹਦੇ ਵਿੱਚ ਸਾਧ ਸੰਗਤ ਜੀ ਤੇਰੇ ਪਾਠ ਹੈ ਬਹੁਤ ਸਾਰੇ ਸਰੂਪਾਂ ਦੇ ਉਤਾਰੇ ਭਾਈ ਬੰਨੋ ਜੀ ਵਾਲੀ ਬੀੜ ਤੋਂ ਕੀਤੇ ਜਾਣ ਕਰਕੇ ਪਾਠ ਸੰਮਿਲਿਤ ਹੋ ਜਾਂਦੇ ਸੋ ਨੇਰੇ ਪਾਠ ਨੰਨੇ ਨਾਲ ਸ਼ੁੱਧ ਹੈ ਤੇਰੇ ਪਾਠ ਵੀ ਭਾਈ ਬੰਨੋ ਜੀ ਵਾਲੀ ਬੀੜ ਦੇ ਵਿੱਚ ਆਇਆ ਇਹ ਨਹੀਂ ਕਿ ਆਇਆ ਨਹੀਂ ਪਰ ਜੋ ਪਹਿਲੀ ਬੀੜ ਕਰਤਾਰਪੁਰ ਸਾਹਿਬ ਦੀ ਵਾਲੀ ਹੈ ਉਹਦੇ ਵਿੱਚ ਨੇਰੇ ਪਾਠ ਸੋ ਇਸ ਕਰਕੇ ਇਸ ਪਾਠ ਨੂੰ ਆਪ ਸੰਗਤਾਂ ਨੇ ਆਪਣੇ ਕੋਲ ਯਾਦ ਰੱਖਣਾ ਔਰ ਜਦੋਂ ਜੇ ਆਪਾਂ ਬਾਣੀ ਪੜ੍ਹ ਰਹੇ ਹਾਂ ਤੇ ਯਾਦ ਹੈ ਤੇ ਨੇਰੇ ਪੜ੍ਹ ਸਕਦੇ ਹਾਂ ਹਾਂਜੀ
0: ਐਨਿਸ ਜਪੀ ਸਦਾ ਸਾ ਲਾਹੀ ਸਾਚ ਸ਼ਬਦ ਲਿਵ ਲਾਈ ਅਨ ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸੱਚ ਪਾਈਐ ਸਹਿਜ ਸਮਾਈਐ ਤਿਸ

ਭਉ ਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵੱਡ ਭਾਗੀ ਸੱਚ ਨਾਮ ਲਿਵ ਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹੱਲਾ ਚੌਥਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

0: ਜ਼ਮੀਨ ਮਰਾਹਾ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦਹ ਦਿਸ ਚਲ ਚਲ ਭਰਮਿਆ ਮਨਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤ ਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਇਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੁਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ
1: ਮੇਰਾ ਹਿਰਦੈ ਸੁਧ ਬੁੱਧ ਦੋਵੇਂ ਪਾਠ ਕਸ ਕਰਨੇ ਕਸ ਕੇ ਕਰਨੇ ਤੇ ਮੇਰਾ ਟਿਕਾ ਕੇ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ
0: ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਹੈ ਸੋ ਵੇ ਜਨ ਹਉ ਮੈਂ ਬਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ
1: ਮਾਰੇ ਹੈ ਮੰਮੇ ਨੂੰ ਕੰਨਾ ਰਾਰੇ ਨੂੰ ਲਾਂ ਹਾਹੇ ਦੀ ਸਿਹਾਰੀ ਤੇ ਪਾਠ ਛੱਡ ਕਰ ਛੱਡ ਦੇਣਾ ਸੋ ਪਾਠ ਅਲੱਗ ਕਰਨਾ ਮਾਰੇ ਹਿਸ ਏਦਾਂ ਪਾਠ ਕੋਠੀਆਂ ਦੇ ਪੋਥੀਆਂ ਚ ਛਾਪਿਆ ਗਿਆ ਹੈ ਮਾਰੇ ਸੋ ਵੇ ਜਨ ਹੋਮੈ ਬਿਖਿਆ ਇੱਥੇ ਵਿਸ਼ਰਾਮ ਜੇਨ ਹਰ ਪ੍ਰਭ ਮਿਲਣ ਨਾ ਦਿੱਤੀ ਆ
0: ਦੇਹ ਕੰਚਨ ਵੇ ਬੰਨੀਆ ਇਨ ਹੋਮੈ ਬਾਰ ਵਿਗੁਤੀਆ ਮੋਹ ਮਾਇਆ ਵੇ ਸਭ ਕਾਲਖਾ ਇਨ ਮਨਮੁਖ ਮੂੜ ਸਜੁਤੀਆ ਜਨ ਨਾਨਕ ਗੁਰਮੁਖ ਉਬਰੇ ਗੁਰ ਸਬਦੀ ਹਉਮੈ ਛੁੱਟੀਆ
1: ਜਿਵੇਂ ਛੁੱਟੀਆ ਉਵੇਂ ਵਾਵੇ ਦੀ ਸਿਹਾਰੀ ਨੂੰ ਅਗੇਤਰ ਲਾ ਕੇ ਵਿਗੁਤੀਆ ਤੇ ਸੁਜੁਤੀਆ ਸੱਸੇ ਨੂੰ ਅਗੇਤਰ ਲਾ ਕੇ ਸੁਜੁਤੀਆ ਵਿਗੁਤੀਆ ਸੁਜੁਤੀਆ ਛੁੱਟੀਆ
0: ਵਸ ਆੜਿ ਹੋ ਵੇ ਜਨ ਇਸ ਮਨ ਕਉ ਮਨ ਵਾਸੇ ਨਿਉ ਜਿਉ ਨਿਤ ਭਉਦਿਆ ਦੁਖ ਰਹਿਣ ਵੇ ਵਿਹਾਣੀਆ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਦਿਆ ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੌਦਿਆ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀਐ ਆਈ ਮੇਰਾ ਠਾਕੁਰ ਅਗਮ ਦਇਆਲ ਹੈ ਰਾਮ ਰਾਜਿਆ ਕਰ ਕਿਰਪਾ ਲੇ ਹੋ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਧਾ ਸੇਜ ਵਿਛਾਈ
1: ਰਾਜਿਆ ਪਾਠ ਜਿੰਨੇ ਵੀ ਆਏ ਹਨ ਪੋਲੇ ਹੀ ਕਰਨੇ ਰਾਜਿਆ ਨਹੀਂ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕਰੇ ਹਨ
0: ਜਨ ਨਾਨਕ ਹਰ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਸੇਜੈ ਹਰ ਪ੍ਰਭੋ ਰਾਮ ਰਾਜਿਆ ਗੁਰ ਦੱਸੇ ਹਰ ਵੇਲੇ
1: ਇਕਤ ਸੇਜੈ ਹਰ ਪ੍ਰਭੋ ਚਰਨਾ ਚਰਾਰਾ ਲਾ ਕੇ ਪ੍ਰਭੋ ਜਿਵੇਂ ਉਚਾਰਨ ਕੀਤਾ ਗਿਆ ਹੈ ਪੋਲਾ ਉਚਾਰਨ ਕਰਨਾ ਇਕਤ ਸੇਜੈ ਹਰ ਪ੍ਰਭੋ ਰਾਮ ਰਾਜਿਆ ਗੁਰ ਦੱਸੇ ਪਾਠ ਕਸ ਕੇ ਗੁਰ ਦੱਸੇ ਹਰ ਮੇਲੇ ਈ

0: ਗਿਆਨ ਮਾਨ ਮਹਤ ਸਚ ਪਾਇਆ ਬਾਲ ਰਾਮ ਜੀਓ
1: ਮਹਤ ਪਾਠ ਹਾਹੇ ਤੇ ਅਧਿਕ ਸੰਮਲਿਆ ਸਚ ਥਾਨ ਮਾਨ ਮਹਤ ਸਚ ਪਾਇਆ ਬਲ ਰਾਮ ਜੀਓ
0: ਸਤਿਗੁਰ ਮਿਲਿਆ ਦਇਆਲ ਗੁਣ ਅਭਿਨਾ

ਆਪ ਬਿਨਸੇ ਸਦਾ ਸਰਸੇ, ਪ੍ਰਭ ਮਿਲੇ ਚਿਰੀ ਵਿਛੁੰਨਿਆ, ਮਨ ਸਾਥ ਆਈ ਵੱਜੀ ਵਧਾਈ, ਮਨ ਕਦੇ ਨਾ ਵੀਸਰੈ, ਬਿਨਵੰਤ ਨਾਨਕ।

ਬੋਲ ਕੇ ਤੇ ਸੰਬੰਧਕ ਰੂਪ ਚ ਇਕੱਠਾ ਬੋਲਣਾ, ਪਾਠ ਇਕੱਠਾ ਹੀ ਹੈ ਜਿੱਦਾਂ ਉਚਾਰਨ ਕੀਤਾ ਹੈ। ਤੁਮ ਵੱਡੇ ਵੱਡੇ ਵੱਡ ਉੱਚੇ ਹੋ ਇਤਨੀਕ ਲਾਹੌਰੀਆ ਰਾਮ।

ਜੁਵਾ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀਵ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰ ਪੂਰੇ ਤਾਂ ਕੀ ਸਰਨ ਸਰਬ ਸੁਖ ਪਾਏ।

ਜੀ ਜੋ ਪਾਵਨ ਸ਼ਬਦ ਅੱਗੇ ਪ੍ਰਾਰੰਭ ਹੋ ਰਹੇ ਨੇ ਜਿਹੜੇ ਇਹ ਸ਼ੰਤ ਚੱਲ ਰਹੇ ਆ ਹੁਣ ਇਹ ਸ਼ੰਤ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਬਤ ਉਚਾਰਨ ਕੀਤੇ ਹਨ ਅਤੇ ਨਾਲ ਦੀ ਨਾਲ ਜਿਹੜੇ ਸ਼ਬਦ ਪ੍ਰਾਰੰਭ ਹੋਣ ਜਾ ਰਹੇ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਦੇ ਵਿੱਚ ਵੀ ਹਨ ਨਾਲ ਅੰਮ੍ਰਿਤਸਰ ਨਗਰੀ ਦੇ ਪ੍ਰਥਾਏ ਵੀ ਸਾਧ ਸੰਗਤ ਜੀ ਇਹ ਜਿਹੜੇ ਸੱਚੇ ਪਾਤਸ਼ਾਹ ਜੀ ਮਹਾਰਾਜ ਅਗਲੇ ਸ਼ਬਦ ਉਚਾਰਨ ਕਰ ਰਹੇ ਹਨ ਹਰ ਮੰਦਰ ਤੋਂ ਭਾਵ ਸਾਧ ਸੰਗਤ ਜੀ ਸਤਿਗੁਰੂ ਗੁਰੂ ਅਰਜਨ ਦੇਵ ਜੀਆਂ ਨੇ ਆਪਣੀ ਬਾਣੀ ਵਿੱਚ ਹਰਿਮੰਦਰ ਕਈਆਂ ਥਾਵਾਂ ਤੇ ਕੁੱਲ ਸੰਸਾਰ ਨੂੰ ਵੀ ਆਖਿਆ ਹੈ ਕਈਆਂ ਥਾਵਾਂ ਤੇ ਸਤ ਸੰਗਤ ਨੂੰ ਵੀ ਹਰਿਮੰਦਰ ਆਖਿਆ ਹੈ ਔਰ ਨਿੱਜ ਸਰੂਪ ਨੂੰ ਵੀ ਹਰਿਮੰਦਰ ਆਖਿਆ ਹੈ ਪਰ ਸਾਧ ਸੰਗਤ ਜੀ ਇਹ ਜਿਹੜੇ ਅੱਗੇ ਸ਼ਬਦ ਆਰੰਭ ਹੋ ਰਹੇ ਹਨ ਜਿਵੇਂ ਪਿੱਛੇ ਆਪਾਂ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪ੍ਰਕਾਸ਼ ਦੇ ਸ਼ਬਦਾਂ ਦੀ ਉਥਾਨਕਾ ਪ੍ਰਕਾਸ਼ ਪੁਰਬ ਦੇ ਸ਼ਬਦਾਂ ਦੀ ਉਥਾਨਕਾ ਰੂਪ ਆਪਾਂ ਸ਼ਬਦਾਂ ਨੂੰ ਸਮਝਿਆ ਜਿਵੇਂ ਸਾਧ ਸੰਗਤ ਜੀ ਸੁਲਹੀ ਖਾਨ ਚੜ੍ਹ ਕੇ ਆਇਆ ਉਹਦੇ ਪ੍ਰਥਾਏ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਆਂ ਨੇ ਸਿੱਖਾਂ ਨੂੰ ਦੱਸਿਆ ਉਸੇ ਤਰ੍ਹਾਂ ਸਾਧ ਸੰਗਤ ਜੀ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਤਤ ਦੇ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਹਨ ਅੱਜ ਤੱਕ ਅੱਜ ਕੱਲ੍ਹ ਦਾ ਜੋ ਯੁੱਗ ਚੱਲ ਰਿਹਾ ਇਸ ਯੁੱਗ ਦੇ ਵਿੱਚ ਨਵੀਨ ਵਿਦਵਾਨ ਜਿਹੜੇ ਹਨ ਸਾਧ ਸੰਗਤ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਸ ਪਾਵਨ ਅਸਥਾਨ ਨੂੰ ਆਮ ਅਸਥਾਨ ਕਹਿੰਦੇ ਜਾਂ ਗੁਰਦੁਆਰਾ ਸਾਹਿਬਾਂ ਵਾਂਗਰਾਂ ਕਹਿੰਦੇ ਕਿ ਜਿਵੇਂ ਗੁਰੂ ਘਰ ਦੂਜੇ ਨੇ ਉਵੇਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਸਾਧ ਸੰਗਤ ਜੀ ਇਸ ਦੇ ਬਾਬਤ ਦਾਸ ਨੇ ਪਿੱਛੇ ਵੀ ਬੇਨਤੀਆਂ ਕੀਤੀਆਂ ਹੁਣ ਜਿੰਨੇ ਆਪਾਂ ਗੁਰਦੁਆਰਾ ਸਾਹਿਬ 'ਚ ਬੈਠੇ ਹਾਂ ਇਹਦੀ ਬਿਲਡਿੰਗ ਜਿਹੜੀ ਤਿਆਰ ਹੋਈ ਹੈ ਇਹ ਗੁਰਸਿੱਖਾਂ ਨੇ ਪਿਆਰ ਵਾਲਿਆਂ ਨੇ ਆਰਜੀਟੈਕਟ ਕੋਲੋਂ ਜਾਂ ਆਪ ਗੁਰਸਿੱਖ ਆਰਜੀਟੈਕਟ ਹੋਊਗਾ ਉਹਨੇ ਬਣਵਾਈ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਤੋਂ ਲੈ ਕੇ ਸਾਧ ਸੰਗਤ ਦੀ ਛੱਤ ਤੱਕ ਖੁਦ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਪ ਸੇਵਾਵਾਂ ਕਰਾਈਆਂ ਹਨ ਔਰ ਜਿਨ੍ਹਾਂ ਦੇ ਪ੍ਰਥਾਏ ਹੀ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀਆਂ ਦੇ ਸ਼ਬਦ ਵਿੱਚ ਹੀ ਇਹ ਆਵੇਗਾ ਗੁਰ ਅਰਜਨ ਪ੍ਰਤੱਖ ਹਰ ਉਹ ਪ੍ਰਤੱਖ ਹਰੀ ਨੇ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਰਜੀਟੈਕਟ ਵਾਲਾ ਕੰਮ ਤੋਂ ਲੈ ਕੇ ਨੀਹਾਂ ਤੋਂ ਲੈ ਕਰਕੇ ਆਪ ਮਹਾਰਾਜ ਜੀ ਗੁਰੂ ਰਾਮਦਾਸ ਜੀਆਂ ਨੇ ਟੋਕਰੀ ਢੋ ਕੇ ਔਰ ਸਾਧ ਸੰਗਤ ਜੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਕਈ ਵਾਰ ਪਿਆਰ ਸੀ ਮਿਲਾਪ ਕਰਨਾ ਹੁੰਦਾ ਕਰਤਾਰਪੁਰ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਰਦੇ ਅਤੇ ਇੱਧਰੋਂ ਸਾਧ ਸੰਗਤ ਜੀ ਉੱਧਰੋਂ ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਤੁਰ ਪੈਂਦੇ ਅਤੇ ਇਸ ਜਗ੍ਹਾ 'ਤੇ ਮਿਲਾਪ ਧੰਨ ਸਤਿਗੁਰੂ ਦੁੱਖ ਪੰਜਨੀ ਬੇਰ ਥੱਲੇ ਬੈਠ ਕੇ ਗੁਰੂ ਅਰਜਨ ਅਤੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦਾ ਮਿਲਾਪ ਵੀ ਹੋਇਆ ਔਰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇਹ ਬਚਨ ਕੀਤੇ ਸਨ ਕਿ ਸਮਾਂ ਆਉਣ 'ਤੇ ਇਸ ਅਸਥਾਨ ਨੂੰ ਪ੍ਰਗਟ ਕੀਤਾ ਜਾਵੇਗਾ ਔਰ ਗੁਰੂ ਅਮਰਦਾਸ ਜੀਆਂ ਦੇ ਹੁਕਮਾਂ ਦੇ ਨਾਲ ਗੁਰੂ ਰਾਮਦਾਸ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਇਹ ਪੁਰਾਤਨ ਇਤਿਹਾਸ ਆਉਂਦਾ ਹੈ ਸੋ ਸਾਧ ਸੰਗਤ ਜੀ ਜਿਹੜੀ ਇਹ ਪੋਥੀਆਂ ਸਾਹਿਬ ਸਾਡੇ ਕੋਲ ਦਾਸ ਕੋਲ ਆ ਜਿਸ ਦੇ ਵਿੱਚ ਜਿਹਨੂੰ ਸ਼ਬਦਾਰਥ ਕਿਹਾ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪੁਰਾਣੀਆਂ ਪੋਥੀਆਂ ਛਪਦੀਆਂ ਇਹ ਉਹ ਪੋਥੀ ਸਾਹਿਬ ਆ ਇਹਦੇ ਵਿੱਚ ਵੀ ਸਾਧ ਸੰਗਤ ਜੀ ਜਿਹੜੇ ਉਸ ਸਮੇਂ ਵਿਦਵਾਨ ਸਨ ਜਿਨ੍ਹਾਂ ਵਿਦਵਾਨਾਂ ਨੇ ਸ਼ਬਦਾਰਥ ਕੀਤਾ ਉਹਨਾਂ ਨੇ ਵੀ ਜੋ ਸ਼ਬਦ ਇੱਥੇ ਲਿਖੇ ਹਨ ਇਹਨਾਂ ਆਉਣ ਵਾਲੇ ਸੰਤਾਂ ਦੇ ਬਾਬਤ ਉਦਾਸ ਇੰਨ ਬਿਨ ਆਪ ਜੀ ਨੂੰ ਪੜ੍ਹ ਕੇ ਸੁਣਾਵੇਗਾ ਆਪ ਜੀ ਨੂੰ ਇਹ ਗੱਲ ਸਪੱਸ਼ਟ ਹੋ ਜਾਵੇਗੀ ਆਪ ਜੀ ਸ਼੍ਰਵਣ ਕਰਨਾ ਇਹ ਸੰਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਬਾਬਤ ਰਚੇ ਗਏ ਅੱਜ ਜਾਂ ਅੱਗੇ ਜਾ ਕੇ ਕਈ ਸੰਤ ਇਸ ਮੰਦਰ ਦੇ ਨਾਲ ਲੱਗਦੇ ਤਲਾਅ ਅਤੇ ਸ਼ਹਿਰ ਬਾਬਤ ਹਨ ਕਈ ਸੱਜਣ ਇਹਨਾਂ ਸ਼ਬਦਾਂ ਨੂੰ ਸਥਾਨਕ ਭਾਵ ਵਾਲੇ ਹੋ ਜਾਣ ਤੋਂ ਬਚਾਉਣ ਲਈ ਮੰਦਰ ਦਾ ਅਰਥ ਸਰੀਰ ਤਾਲ ਦਾ ਅਰਥ ਹਿਰਦਾ ਆਦਿ ਕਰਦੇ ਹਨ ਇਹ ਠੀਕ ਨਹੀਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਝੀ ਸਗਲ ਜਹਾਨੈ ਮਹੱਲਾ ਤੀਜਾ ਵਾਰ ਸੋਰਠ ਅਨੁਸਾਰ ਗੁਰੂ ਜੀ ਦੇ ਭਾਵੇਂ ਗੱਲ ਗੁਰੂ ਜੀ ਭਾਵੇਂ ਗੱਲ ਹਰਿਮੰਦਰ ਸਾਹਿਬ ਜਾਂ ਨਾਲ ਲੱਗਦੇ ਤਾਲ ਦੀ ਪੂਰਨਤਾ ਦੀ ਖੁਸ਼ੀ ਤੇ ਧੰਨਵਾਦ ਵਿੱਚ ਕਰ ਰਹੇ ਹਨ ਪਰ ਸਿੱਖਿਆ ਸਦੀਵੀ ਅੰਗ ਰੱਖਦੀ ਹੈ ਜਿਵੇਂ ਬਾਬਰ ਬਾਣੀ ਵਾਲੇ ਜਾਂ ਸੂਲੀ ਖਾਨ ਵਾਲੇ ਸ਼ਬਦਾਂ ਦੀ ਸਿੱਖਿਆ ਇਸੇ ਸਿੱਖਿਆ ਵਿੱਚੋਂ
ਪੈਦਾ ਹੋਏ ਉਤਸ਼ਾਹ ਨਾਲ ਸਿੱਖ ਆਪਣੇ ਘਰਾਂ ਨੂੰ ਸਤਸੰਗ ਜੋੜਨ ਲੰਗਰ ਚਲਾਉਣ ਲਈ ਵਰਤਦੇ ਆਏ ਹਨ। ਇਸੇ ਉਤਸ਼ਾਹ ਨਾਲ ਆਪਣੇ ਪਿੰਡਾਂ ਵਿੱਚ ਤਾਲ ਲਵਾਉਂਦੇ, ਗੁਰਦੁਆਰੇ ਬਣਾਉਂਦੇ ਤੇ ਹੋਰ ਪੰਥਕ ਤੇ ਪਬਲਿਕ ਸੇਵਾਵਾਂ ਦਾ ਆਹਰ ਕਰਦੇ ਆਏ ਹਨ। ਸੋ ਸਾਧ ਸੰਗਤ ਦੀ

0: ਇੱਕ ਟੀਕੇ ਨੂੰ ਪੜ੍ਹ ਕੇ ਆਪਾਂ ਜਿਹੜਾ ਉਹ ਗੁਰਬਾਣੀ ਤੇ ਤਰਕ ਕਰਨ ਲੱਗ ਜਾਈਏ ਜਾਂ ਆਪਣੀ ਬੁੱਧੀ ਦੇ ਨਾਲ ਇਧਰੋਂ ਉਧਰੋਂ ਅਰਥ ਬਣਾ ਲਈਏ, ਇਹ ਅਯੋਗ ਗੱਲ ਹੈ। ਸਭ ਤੋਂ ਪੁਰਾਣਾ ਪੰਥ ਦੇ ਵਿੱਚ ਟੀਕਾ ਚੱਲਿਆ ਜਾਣ ਪੜ੍ਹਿਆ ਜਾਣ ਵਾਲਾ ਤੇ ਸਭ ਨੇ ਸਭ ਤੋਂ ਪਹਿਲਾਂ ਪੰਥ ਦੇ ਵਿੱਚ ਫਰੀਦਕੋਟ ਦੇ ਰਾਜੇ ਨੇ ਵਿਦਵਾਨਾਂ ਨੂੰ ਬਿਠਾ ਕੇ ਉਸ ਦੇ ਉੱਥੇ ਫਰੀਦਕੋਟੀਏ ਟੀਕੇ ਦੇ ਨਾਲ ਇੱਕ ਟੀਕਾ ਮਸ਼ਹੂਰ ਜਿਹੜਾ ਹੈ ਉਹ ਲਿਖਵਾਇਆ ਸੀ। ਉਹ ਸਾਧ ਸੰਗਤ ਜੀ ਸਭ ਤੋਂ ਪੁਰਾਣਾ ਟੀਕਾ ਹੈ। ਫਿਰ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: ਗੁਰੂ ਘਰ ਵਿੱਚ ਪ੍ਰਚਾਰ ਦੇ ਤਿੰਨ ਮਾਧਿਅਮ ਮੰਨੇ ਗਏ ਨੇ, ਕੀਰਤਨ, ਕਥਾ ਔਰ ਢਾਡੀ ਪ੍ਰਸੰਗ। ਕੀਰਤਨ ਬੰਦਗੀ ਹੈ, ਕਥਾ ਗੁਰਬਾਣੀ ਦੀ ਵਿਚਾਰ ਹੈ ਔਰ ਢਾਡੀ ਪ੍ਰਸੰਗ ਇਤਿਹਾਸ ਦੀ ਰੂਪਰੇਖਾ ਦਾ ਚਿਤਰਣ ਹੈ। ਮੇਰਾ ਸੁਭਾਅ ਕੁਦਰਤ ਨੇ ਔਰ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰਬਾਣੀ ਵਿਚਾਰ ਦਾ ਬਣਿਆ ਕਿ ਇਹ ਵਿਚਾਰ ਸਮੂਹ ਘਰਾਂ ਵਿੱਚ ਔਰ ਦੂਰ ਦੂਰ ਤੱਕ ਲੋਕਾਂ ਨੂੰ ਸੁਣਾਈ ਦੇਣ, ਤਾਂ ਉਹਨਾਂ ਦੀ ਪ੍ਰੇਰਣਾ ਨਾਲ ਮੈਂ ਇਹ ਕੈਸਟ ਤੇ ਰਿਕਾਰਡ ਕਰਾਏ ਨੇ, ਜੋ ਪੰਜ ਹਨ ਜਿਨ੍ਹਾਂ ਵਿੱਚ ਵੱਖ ਵੱਖ ਗੁਰਬਾਣੀ ਦੇ ਮਜ਼ਮੂਨ ਨੇ, ਅਲੱਗ ਅਲੱਗ ਵਿਸ਼ੇ ਨੇ। ਔਰ ਇਹਨਾਂ ਪੰਜ ਕੈਸਟ ਦੇ ਵਿੱਚ ਮੈਂ ਗੁਰਬਾਣੀ ਦੀ ਜਿਹੜੀਆਂ ਜ਼ਰੂਰੀਆਂ ਵਿਚਾਰਾਂ ਸਨ ਗੁਰੂ ਦੀ ਬਖਸ਼ਿਸ਼ ਦੁਆਰਾ ਸੰਗਤਾਂ ਦੇ ਸਾਹਮਣੇ ਪੇਸ਼ ਕੀਤੀਆਂ ਨੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਸਰਵਸੀਲੰ ਮਮੰ ਸੀਲੰ ਸਰਵ ਪਾਵਨੇ ਮਮ ਪਾਵਨੰ।

ਮਨੁੱਖੀ ਤਨ ਦੀ ਜੋ ਖੋਜ ਕੀਤੀ ਗਈ ਹੈ ਇਸਦਾ ਕੁਛ ਹਿੱਸਾ ਅਸਥੂਲ ਹੈ ਔਰ ਅਸਥੂਲ ਜ਼ਰੂਰਤਾਂ ਦੇ ਉੱਤੇ ਖੜਾ ਹੈ, ਕੁਛ ਹਿੱਸਾ ਸੂਖਸ਼ਮ ਹੈ, ਉਹਦੀਆਂ ਲੋੜਾਂ ਵੀ ਸੂਖਸ਼ਮ ਨੇ। ਉਂਜ ਤੇ ਅਣਗਿਣਤ ਪਦਾਰਥ ਇਸ ਜੀਵਨ ਨੂੰ ਚਾਹੀਦੇ ਨੇ, ਪਰ ਚਾਰ ਪਦਾਰਥਾਂ ਦੀ ਮਹਾਨਤਾ ਗੁਰਬਾਣੀ ਨੇ ਤੇ ਅੰਨੇ ਧਰਮ ਗ੍ਰੰਥਾਂ ਨੇ ਵਿਸ਼ੇਸ਼ ਰੂਪ ਵਿੱਚ ਕਥਨ ਕੀਤੀ ਹੈ। ਔਰ ਉਹ ਚਾਰ ਪਦਾਰਥ ਇਹ ਨੇ, ਧਰਮ, ਅਰਥ, ਕਾਮ, ਮੋਖ। ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ, ਪਰ ਦੋ ਪਦਾਰਥਾਂ ਦਾ ਸੰਬੰਧ ਅਧਿਆਤਮ ਨਾਲ ਹੈ। ਉਹ ਪਦਾਰਥ ਵੀ ਗੁਪਤ ਨੇ, ਕਿਉਂਕਿ ਆਤਮਾ ਗੁਪਤ ਹੈ। ਸੰਸਾਰ ਦਾ ਜੋ ਪ੍ਰਗਟ ਹਿੱਸਾ ਹੈ, ਜੋ ਗੁਪਤ ਹਿੱਸਾ ਹੈ, ਉਹ ਤੇ ਨਿਰੰਕਾਰ ਹੈ, ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ। ਅਸੀਂ ਦੇਖਦੇ ਹਾਂ ਮਕਾਨ ਦਿਖਾਈ ਦਿੰਦਾ ਹੈ, ਬੁਨਿਆਦਾਂ ਨਹੀਂ ਦਿਖਾਈ ਦਿੰਦੀਆਂ। ਦਰਖਤ ਦਿਖਾਈ ਦਿੰਦਾ ਹੈ, ਜੜ੍ਹਾਂ ਨਹੀਂ ਦਿਖਾਈ ਦਿੰਦੀਆਂ। ਸਰੀਰ ਦਿਖਾਈ ਦਿੰਦਾ ਹੈ, ਆਤਮਾ ਨਹੀਂ ਦਿਖਾਈ ਦਿੰਦੀ। ਲੇਕਿਨ ਆਤਮਾ ਹੈ, ਜੜ ਹੈ, ਨਿਰੰਕਾਰ ਹੈ। ਪੱਤਿਆਂ ਦੀ, ਸ਼ਾਖਾਂ ਦੀ ਆਪਣੀ ਲੋੜ ਹੈ, ਜੜ੍ਹਾਂ ਦੀ ਆਪਣੀ ਲੋੜ ਹੈ, ਸਰੀਰ ਦੀ ਆਪਣੀ ਲੋੜ ਹੈ, ਆਤਮਾ ਦੀ ਆਪਣੀ ਲੋੜ ਹੈ। ਧਰਮ, ਅਰਥ, ਕਾਮ, ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ। ਉਹ ਜਿਹੜਾ ਪਰਿਪੂਰਨ ਪ੍ਰਮਾਤਮਾ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਉਹ ਚਾਰ ਪਦਾਰਥਾਂ ਦਾ ਦਾਤਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਦਾਤਾ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਸਭ ਜਗਤ ਭਿਖਾਰੀ ਹੈ, ਅਸੀਂ ਸਵੈਮ ਵੀ ਭਿਖਾਰੀ ਹਾਂ। ਸਾਨੂੰ ਬਹੁਤ ਕੁਛ ਭਿਕਸ਼ਾ ਦੇ ਰੂਪ ਵਿੱਚ ਮਿਲਿਆ ਹੈ। ਜਿਸ ਤਰ੍ਹਾਂ ਭਿਖਾਰੀ ਦੀ ਪਾਤਰ ਵਿੱਚ ਭਿਕਸ਼ਾ ਪੈ ਜਾਂਦੀ ਹੈ, ਇਸ ਤਰ੍ਹਾਂ ਸਾਨੂੰ ਇਹ ਜੀਵਨ ਮਿਲਿਆ ਹੈ। ਇਹ ਉਸਦੀ ਦੇਣ ਹੈ, ਉਸਦੀ ਦਾਤ ਹੈ। ਇਹ ਜੋ ਇੰਦਰੀਏ ਨੇ, ਇਹ ਵੀ ਉਸਦੀ ਦੇਣ ਹੈ, ਉਸਦੀ ਦਾਤ ਹੈ।

0: ਸਾਡੀ ਆਪਣੀ ਚੀਜ਼ ਤੇ ਉਹੀ ਹੋ ਸਕਦੀ ਹੈ ਜੋ ਅਸੀਂ ਬਣਾਈ ਹੈ ਜਾਂ ਬਾਜ਼ਾਰੋਂ ਖਰੀਦੀ ਹੈ। ਇਸ ਤਨ ਨੂੰ ਅਸੀਂ ਨਾ ਖਰੀਦਿਆ ਹੈ ਨਾ ਹੀ ਬਣਾਇਆ ਹੈ, ਇਸ ਵਾਸਤੇ ਸਾਨੂੰ ਦਾਨ ਵਿੱਚ ਮਿਲਿਆ, ਸਾਡਾ ਨਹੀਂ ਹੈ। ਸਾਡੀ ਉਹੀ ਚੀਜ਼ ਹੋ ਸਕਦੀ ਹੈ ਜੋ ਅਸੀਂ ਆਪ ਬਣਾਉਂਦੇ ਹਾਂ ਔਰ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਹਾਂ। ਇਹ ਜੋ ਜ਼ਬਾਨ ਹੈ ਨਾ ਅਸੀਂ ਬਣਾਈ ਹੈ ਨਾ ਖਰੀਦੀ ਹੈ, ਸਾਨੂੰ ਦਾਨ ਵਿੱਚ ਮਿਲੀ ਹੈ। ਇਹ ਜੋ ਅੱਖਾਂ ਨੇ ਸਾਨੂੰ ਦਾਨ ਵਿੱਚ ਮਿਲੀਆਂ। ਚਸ਼ਮਾ ਅਸੀਂ ਬਾਜ਼ਾਰੋਂ ਜ਼ਰੂਰ ਖਰੀਦ ਕੇ ਲਿਆਉਂਦੇ ਹਾਂ, ਪਰ ਇਹ ਜਿਹੜੀ ਅੱਖ ਹੈ ਇਹ ਬਾਜ਼ਾਰ ਨਹੀਂ ਮਿਲਦੀ, ਇਹ ਸਾਨੂੰ ਦਾਨ ਵਿੱਚ ਮਿਲੀ ਹੈ। ਹੋ ਸਕਦਾ ਹੈ ਪੈਸਿਆਂ ਨਾਲ ਪੱਥਰ ਦੀ ਅੱਖ ਮਿਲ ਜਾਏ, ਪਰ ਇਹ ਅੱਖ ਨਹੀਂ ਮਿਲ ਸਕਦੀ ਜੋ ਉਸਦੀ ਦੇਣ ਹੈ, ਉਸਦੀ ਬਖਸ਼ਿਸ਼ ਹੈ। ਪਲਾਸਟਿਕ ਦੇ ਹੱਥ ਮਿਲ ਸਕਦੇ ਨੇ, ਪਰ ਇਹ ਬਾਹਾਂ ਨਹੀਂ ਮਿਲ ਸਕਦੀਆਂ ਜੋ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ। ਇਹ ਜੀਵਨ ਸਾਨੂੰ ਦਾਨ ਵਿੱਚ ਮਿਲਿਆ ਹੈ। ਸੂਰਜ ਚੰਦ ਤਾਰੇ ਸਾਨੂੰ ਦਾਨ ਵਿੱਚ ਮਿਲੇ ਨੇ। ਸਾਡੇ ਘਰ ਵਿੱਚ ਬਿਜਲੀ ਜਲਦੀ ਹੈ, ਮਹੀਨੇ ਤੋਂ ਬਾਅਦ ਬਿੱਲ ਦੇਣਾ ਪੈਂਦਾ ਹੈ, ਪਰ ਅਨੰਤ ਕਾਲ ਤੇ ਸੂਰਜ ਅਗੰਮੀ ਰੋਸ਼ਨੀ ਦੇ ਰਿਹਾ, ਮੁਫਤ ਵਿੱਚ ਦੇ ਰਿਹਾ। ਇਹ ਸਾਨੂੰ ਦਾਨ ਵਿੱਚ ਮਿਲ ਰਹੀ ਹੈ। ਵਗਦੀ ਹੋਈ ਪਵਨ ਸਾਨੂੰ ਦਾਨ ਵਿੱਚ ਮਿਲਿਆ, ਪਾਣੀ ਸਾਨੂੰ ਦਾਨ ਵਿੱਚ ਮਿਲਿਆ, ਗ੍ਰਹਿ ਨਛੱਤਰਾਂ ਦਾ ਅਸਰ, ਉਹਨਾਂ ਦੀ ਰੋਸ਼ਨੀ, ਚੰਦਰਮਾ ਦੀਆਂ ਕਿਰਨਾਂ, ਸਭ ਕੁਝ ਸਾਨੂੰ ਦਾਨ ਵਿੱਚ ਮਿਲਿਆ। ਪਰਿਪੂਰਨ ਪਰਮਾਤਮਾ ਇੱਕ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹ ਬੰਦੇ ਤੂੰ ਆਪਣੀ ਝੋਲੀ ਵੱਡੀ ਕਰ, ਉਹ ਦੇਣ ਲੱਗਿਆਂ ਸੰਕੋਚ ਨਹੀਂ ਕਰਦਾ, ਉਹ ਤੇ ਬਹੁਤ ਦਿੰਦਾ ਹੈ, ਪਰ ਕਈ ਦਫ਼ਾ ਤੇਰੀ ਝੋਲੀ ਛੋਟੀ ਆਉਂਦੀ ਹੈ, ਉਹ ਡੁੱਲ ਜਾਂਦਾ, ਇੱਧਰ ਉੱਧਰ ਚਲਾ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਥਨ ਹੈ, ਤੂੰ ਗਿਲਾ ਨਾ ਕਰ, ਤੂੰ ਮੰਗ ਵੀ ਨਾ ਕਰ, ਆਪਣੀ ਯੋਗਤਾ ਵਧਾ, ਆਪਣਾ ਪਾਤਰ ਵੱਡਾ ਕਰ, ਆਪਣੀ ਝੋਲੀ ਵੱਡੀ ਕਰ, ਔਰ ਜਦ ਝੋਲੀ ਵੱਡੀ ਹੋਵੇਗੀ ਸਭ ਕੁਝ ਤੇਰੀ ਝੋਲੀ ਚ ਪੈ ਜਾਏਗਾ। ਇਸ ਵਾਸਤੇ ਸਤਿਗੁਰ ਦੀ ਬਾਣੀ ਨੇ ਉਹਨਾਂ ਮਨੁੱਖਾਂ ਨੂੰ ਇਆਣਾ ਕਹਿ ਦਿੱਤਾ ਹੈ, ਬੱਚਾ ਕਹਿ ਦਿੱਤਾ ਹੈ, ਜੋ ਆਪਣੀ ਝੋਲੀ ਤੇ ਵੱਡੀ ਨਹੀਂ ਕਰਦੇ, ਲੇਕਿਨ ਮੰਗਾਂ ਬਹੁਤ ਵੱਡੀਆਂ ਮੰਗਦੀਆਂ, ਬਹੁਤ ਵੱਡੀ ਵੱਡੀ ਮੰਗ ਲੈਂਦੇ ਨੇ, ਲੇਕਿਨ ਪਾਤਰ ਯੋਗਤਾ ਉਹਨਾਂ ਦੇ ਕੋਲ ਉਸ ਢੰਗ ਦੀ ਨਹੀਂ ਆਉਂਦੀ। ਅਗਰ ਮਨੁੱਖ ਨੇ ਧਨ ਮਿਲ ਗਿਆ ਹੈ, ਇੱਜ਼ਤ ਮਿਲ ਗਈ ਹੈ, ਮਾਣ ਮਰਿਆਦਾ ਮਿਲ ਗਈ ਹੈ, ਤਾਂ ਸਮਝ ਲੈਣਾ ਚਾਹੀਦਾ ਇਹ ਯੋਗਤਾ ਉਸਦੇ ਕੋਲ ਹੈ। ਅਗਰ ਨਾਮ ਦਾ ਰਸ ਨਹੀਂ ਮਿਲਿਆ, ਧਰਮ ਦਾ ਪ੍ਰਕਾਸ਼ ਨਹੀਂ ਮਿਲਿਆ, ਤਾਂ ਸਮਝ ਲੈਣਾ ਚਾਹੀਦਾ ਇਹ ਯੋਗਤਾ ਮਨੁੱਖ ਦੇ ਕੋਲ ਅਜੇ ਨਹੀਂ ਹੈ, ਇਸ ਦਾ ਇਹਦੇ ਕੋਲ ਅਜੇ ਪਾਤਰ ਨਹੀਂ ਹੈ। ਤਾਂ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ, ਮੰਮਾ ਮਾਂਗਨ ਹਾਰ ਇਆਨਾ, ਦੇਨ ਹਾਰ ਦੇ ਰਹੋ ਸੁਜਾਨਾ। ਜੋ ਮੰਗਣ ਵਾਲਾ ਹੈ ਉਹ ਤੇ ਇਆਣਾ ਹੈ, ਨਾਦਾਨ ਹੈ, ਉਹ ਦੇਣ ਵਾਲਾ ਤੇ ਬਿਨਾਂ ਮੰਗਿਆਂ ਹੀ ਦੇਈ ਜਾਂਦਾ ਹੈ। ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ, ਬਿਨਾਂ ਮੰਗਿਆਂ ਹੀ ਸਾਨੂੰ ਮਾਂ ਬਾਪ ਮਿਲੇ, ਬਿਨਾਂ ਮੰਗਿਆਂ ਹੀ ਸਾਨੂੰ ਇਹ ਤਨ ਮਿਲਿਆ, ਬਿਨਾਂ ਮੰਗਿਆਂ ਹੀ ਸਾਨੂੰ ਇਹ ਸੂਰਜ ਚੰਦ ਤਾਰੇ ਮਿਲੇ, ਜ਼ਮੀਨ ਮਿਲੀ, ਵਗਦੀ ਹੋਈ ਪਵਨ ਮਿਲੀ, ਰਸਨਾ ਮਿਲ ਗਈ, ਹੱਥ ਮਿਲ ਗਏ, ਪੈਰ ਮਿਲ ਗਏ। ਇਤਨੀ ਅਗੰਮੀ ਦੌਲਤ ਅਗਰ ਬਿਨਾਂ ਮੰਗਿਆਂ ਸਾਨੂੰ ਮਿਲ ਸਕਦੀ ਹੈ, ਤਾਂ ਫਿਰ ਸਾਨੂੰ ਆਪਣੀ ਯੋਗਤਾ ਵਧਾਉਣੀ ਚਾਹੀਦੀ ਹੈ। ਹੋਰ ਵੀ ਬਹੁਤ ਕੁਛ ਮਿਲ ਸਕਦਾ ਹੈ, ਹੋਰ ਵੀ ਬਹੁਤ ਕੁਛ ਮਿਲ ਸਕਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹੀ ਫਰਮਾਨ, ਇਹ ਮਨੁੱਖ ਤੂੰ ਆਪਣੀ ਯੋਗਤਾ ਵਧਾ, ਮੰਗ ਕੁਛ ਵੀ ਨਾ, ਮੰਗਣ ਵਾਲਾ ਤੇ ਇਆਣਾ ਹੈ, ਮੰਗਣ ਵਾਲਾ ਤੇ ਨਾਦਾਨ ਹੈ। ਦਰਅਸਲ ਈਸ਼ਵਰ ਦੇ ਨਾਲ ਦੋ ਤਰ੍ਹਾਂ ਦੇ ਸੰਬੰਧ ਜਗਤ ਦੇ ਲੋਕੀ ਜੋੜਦੇ ਨੇ, ਕੋਈ ਈਸ਼ਵਰ ਨੂੰ ਮੰਗਦਾ ਹੈ, ਕੋਈ ਈਸ਼ਵਰ ਦੇ ਕੋਲੋਂ ਮੰਗਦਾ ਹੈ, ਤੇ ਕੋਈ ਈਸ਼ਵਰ ਨੂੰ ਮੰਨਦਾ ਹੈ। ਮੰਨਣਾ ਹੋਰ ਗੱਲ ਹੈ, ਮੰਗਣਾ ਹੋਰ ਗੱਲ ਹੈ। ਮੰਨਣ ਤੇ ਮੰਗਣ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇੱਕ ਕਹਿੰਦਾ ਹੈ, ਹੇ ਈਸ਼ਵਰ ਮੈਂ ਤੇ ਸਿਰਫ ਤੈਨੂੰ ਮੰਨਦਾ, ਤੈਨੂੰ ਮੰਨਣ ਦੇ ਵਿੱਚ ਹੀ ਮੇਰੀ ਖੁਸ਼ੀ ਹੈ, ਤੈਨੂੰ ਮੰਨਣ ਦੇ ਵਿੱਚ ਹੀ ਮੇਰਾ ਰਸ ਹੈ, ਤੈਨੂੰ ਮੰਨਣ ਦੇ ਵਿੱਚ ਹੀ ਮੈਨੂੰ ਆਨੰਦ ਹੈ। ਤੇ ਇੱਕ ਕਹਿੰਦਾ, ਨਹੀਂ ਮੈਂ ਤੇ ਈਸ਼ਵਰ ਦੇ ਕੋਲ ਮੰਗਦਾ। ਇਹ ਜਿਹੜਾ ਮੰਗਦਾ ਰਿਸ਼ਤਾ ਹੁੰਦਾ ਹੈ, ਇਹ ਕੋਈ ਬਹੁਤ ਵੱਡਾ ਨਹੀਂ ਹੁੰਦਾ, ਇਹ ਕੋਈ ਬਹੁਤ ਖਾਸ ਨਹੀਂ ਹੁੰਦਾ। ਕਾਰਨ, ਮੰਗ ਪੂਰੀ ਹੋ ਜਾਏ ਤਾਂ ਵੀ ਰਿਸ਼ਤਾ ਟੁੱਟ ਜਾਂਦਾ ਹੈ, ਮੰਗ ਨਾ ਪੂਰੀ ਹੋਵੇ ਤਾਂ ਵੀ ਰਿਸ਼ਤਾ ਟੁੱਟਦਾ। ਮੰਗ ਨਾ ਪੂਰੀ ਹੋਵੇ ਗਿਲੇ ਜਾਗ ਪੈਂਦੇ ਨੇ, ਮੰਗ ਪੂਰੀ ਹੋ ਗਈ ਤਾਂ ਕਸ਼ਿਸ਼ ਘੱਟ ਜਾਂਦੀ ਹੈ, ਕਿਉਂਕਿ ਜਿਸ ਕਸ਼ਿਸ਼ ਦਾ ਮਾਰਿਆ ਹੋਇਆ ਇਹ ਮੰਗ ਰਿਹਾ ਸੀ ਤੇ ਨੇੜੇ ਆ ਰਿਹਾ ਸੀ, ਮੰਗਦੀ ਤੇ ਪੂਰਤੀ ਹੋ ਗਈ। ਇਸ ਵਾਸਤੇ ਅਕਸਰ ਦੇਖਣ ਨੂੰ ਆਇਆ ਹੈ ਕਿ ਜਿਨ੍ਹਾਂ ਦੀ ਝੋਲੀ ਬਹੁਤ ਭਰ ਗਈ ਹੈ, جنہاں دیاں کچھ منگاں پوریاں ہو گئیں انہاں دے اندر دھرم دی کشش، اوتاراں دی کشش، مہاپرساں دی کشش کٹ جاندی ہے، کیونکہ منگ پوری ہو گئی ہے۔ اس واسطے اکثر دھرم مندراں وچ درمیانے طبقے دے لوگ بہت زیادہ آؤندے نے، جنہاں دی منگ نال چوری پڑ گئی ہے، بہت کچھ مل گیا ہے، کئی دفعہ او بوا بھی پل جاندے نے دھرم مندراں دا۔ تو خیر صاحب گرو نانک دیو جی مہاراج دا فرمان ایک بڑا اگمی شبد ہے آپ دا، آپ فرمان کردے نے ہن تہاڈی ہر گن گاوندا جے ہر پرب باوے، ہے پربھو میں تیرے در دا ٹاڈی ہاں گیت گاؤں والا۔ گرو نانک دیو جی مہاراج اپنے آپ نو کسے کسے تھان شاعر بھی کہندن، کبھی کہندن، انج تے ہر تھان تے اپنے آپ نو داسن داس کہندن، نمانا کہندن، نتانا کہندن، لیکن ایک تھان تے اپنی شخصیت دے سمبندھ وچ اگر کوئی شبد ورتیا ہے تو او اے کہ میں شاعر ہاں، میں کبھی ہاں۔ نانک شاعر اے کہت ہے سچے پروردگارا، لیکن عام شاعر وچ تے ربی شاعر وچ فرق بڑا ہے، انترا بڑا ہے۔ رشی جو سنسکرت دا لفظ ہے یہ اکھری ارتھ بن دین کوی، تے کوی دا جے سنسکرت وچ انواد کران گے تو بنے گا رشی۔ رشی جو ہے وہ کوی ہے، جو کوی ہے وہ رشی ہے، لیکن پھر بھی زمین آسمان دا انتر ہے۔ جس دی کوتا انبھو تو آوے وہ تے رشی ہے، تے جس دی کوتا صرف سوچ دی مستحق ہے، جو دماغی تل تو نکل دی ہے، بس وہ شاعر ہے، وہ صرف کوی ہے، وہ رشی نہیں۔ انبھو تو نکلی ہوئی کوتا انج ہے جیسے جھرنے دا نکلیا ہویا جل نرمل ہوندا ہے، شفاف ہوندا ہے، ٹھنڈا ہوندا ہے، وہ دی چروانی ہوندی ہے۔ پر جو دماغ چو کوتا نکل دی ہے وہ ایک ہاؤس دا پانی ہے، چھپڑی دا پانی ہے، گندے ہوندے ہاں دیر نہیں لگ دی۔ اس واسطے اسی دیکھ رہے ہاں عام کویاں دیاں کوتاواں پرانیاں ہو جاندیاں نے، ایک دفعہ سنیے، دو دفعہ سنیے، پھر تیجی دفعہ سنن نو دل نہیں کردا، پر مہاپرشاں دی بانی روز روز بھی پڑھیے کدی پرانی نہیں ہوندی۔ منک پرانا ہو سکدا ہے، پڑھن والا پرانا ہو سکدا ہے، کلام پرانی نہیں ہوندی، بانی پرانی نہیں ہوندی، کارن کہ او انبھو تو نکلی ہوندی ہے، او میری دماغ تو نہیں نکلی ہوندی۔ عام وچارکاں دا کہنا ہے کہ جیڑی گل صرف زبان تو نکلے او کناں تک پہنچدی ہے، جو دماغ تو نکلے او دماغ تک بولتی ہے، اور جو آتما تو نکلے وہ آتما تک پہنچتی ہے۔ تے آتما تو وہی گل نکلتی ہے جس نو آتما من ہے۔ اس گل نو محمد اقبال نے بھی قبول ہے، دل سے جو بات نکلتی ہے اثر رکھتی ہے، پر نہیں طاقت پرواز مگر رکھتی ہے۔ جیڑی گل دل دے دونگے تل چو نکلے گی وہ لازمی دل تک پہنچے گی، اس دا بہت گہرا اثر ہوئے گا۔ تو مہاپرشاں دے بچن بہت دونگے تل تو نکلتے ہیں، اس واسطے کدی پرانے نہیں ہوندے۔ عام کویاں دیاں رچناواں پرانیاں ہو جاندیاں نے، کیونکہ تل بہت ڈونگا نہیں، گہرائی بہت مہان نہیں۔ تو صاحب شری گرو نانک دیو جی مہاراج اپنے آپ نو کوی کہندن، تے کہندن ہے پربھو میں تیرے در تے آیا کچھ گیت لے کے، کچھ سنگیت لے کے۔ میرے دیکھے تے پرماتما دے در تک پہنچ ہی ہوئی سکدا جہدے کول گیت ہووے، جہدے کول سنگیت ہووے، جہدے کول رونا ہے، جہدے کول پٹنا ہے، جہدے کول واشنا ہے، جہدے کول دکھڑے نے، وہ دا پرماتما دے در تک پہنچنا بڑا اوکھا ہے۔ پرماتما دے در تک تے وہی پہنچ سکتا ہے جو گا سکے، گیت گا سکے، اور کوتا تے سنگیت دیاں دھنا الاپ سکے۔ گرو نانک گاؤں دے سو در تک پہنچے نے، گرو نانک نے گا گا کے پربھو نو رجھایا ہے، گرو نانک نے گا گا کے ٹھگاں نو سجن بنایا ہے، دیتاں نو فرشتہ بنایا ہے، اور منکھاں دے اندر پربھو دی جوت جلائی ہے۔ گرو نانک واحد سنسار دا ایسا دھارمک پرچارک ہے جس نے گا گا کے منکھتا نو پرماتما دے نال جوڑیا ہے۔ یہ ٹھیک ہے پرماتما دا کوئی بہت گہرا تپ گرو نانک نے نہیں کیتا، گرو نانک نے یوگ سادھنا نہیں سادھی، گرو نانک نے پرانا یم نہیں کیتا، گرو نانک نے جل دھارا نہیں کیتی، گرو نانک نے کوئی لمبی چوڑی بھگتی نہیں کیتی، کیرتن کیتا ہے، گایا ہے، پر اتنے گہرے تل تو گایا ہے، इतनी एकाग्रता दे नाल गाया है कि गुरु नानक दा गावना ही योग बन गया, गुरु नानक दा गावना ही तप बन गया, गुरु नानक दा गावना ही भगती बन गया। पातशाह दी बड़ी सुंदर पंक्ति भी है, जोग बनया तेरा कीर्तन गाई, जो मैं तेरा कीर्तन गाया है बस यही जोग है, यही भगती है, यही योग दी साधना है, यही योग दी विधियां ने। तो साहब कहंदे ने, हे परिपूर्ण परमात्मा, मैं तेरे दर पे कुछ गीत लेके आया, कुछ संगीत लेके आया, तू सुन। ढहो ढाडी हर गुण गावदा जे हर प्रभ भावे, प्रभ मेरा थिर थावरी होर आवे जावे। सवाल यह पैदा होंदा है कि तू परमात्मा दे दर दे गीत संगीत लेके क्यों आया है, किसी होर दे दर ते जा। साहब कहंदे होर किथे मैं लेके जावां, परमात्मा ते थिर है, नैचल है, बाकी ते सब चलायमान है, मैं किथे गावां। शेख शरफ सूफी फकीर ने गुरु नानक देव जी महाराज ते सवाल किया सी, शुमा मुकाम कुजा अस्त, थोड़ा मुकाम किथे है, तुसी किथे रहिंदे हो, थोड़ा घर किथे है, शुमा मुकाम कुजा अस्त, थोड़ा घर किथे है, थोड़ा टिकाणा किथे है। उस वक्त मेरे पातशाह ने एक अगम्मी शब्द उच्चारण किया है, श्री राग विच दर्ज है। साहब कहंदे ने, मुकाम कर घर बैसना निच नित चलने की धोक, मुकाम का पर जानिए जा रहे नेचल लोक, दुनिया कैस मुकामे कर सिदक करने खर्च बांधो, लाग रहो नामे। ऐ शेख शरफ, किथे मुकाम बनाइए, सब कुछ ते चलायमान है, मैं किथे घर बनावा। दिन रव चले निस सस चले, तार का लख पलोए, मुकाम ओही एक है नानका सच बगोए। साहब कहंदे ने, जमीन चल रही है, सूरज चल रहा है, चंद्रमा चल रहा है, ग्रह नक्षत्र चल रहे ने, सब कुछ चलायमान है, मैं अपना मुकाम बनावा ते किथे बनावा। सब कुछ चल रहा है, रुकिया या कुछ भी नहीं, रुकण दा ना ही मौत है। शरीर विच श्वास चल रहे ने, मन विच विचार चल रहे ने, जमीन चल रही है, आसमान चल रहा है, ग्रह नक्षत्र चल रहे, वगदी हुई पवन चल रही है, दरियावां दा जल चल रहा है। साहब कहंदे ने, सब कुछ ते चल रहा है, रुकिया होया ते कुछ भी नहीं, ते जद रुकिया होया कुछ भी नहीं तो मैं किथे मुकाम बनावा। पर गुरु नानक देव जी महाराज कहंदे ने, ये जो सब कुछ चल रहा है, किसे रुके हुए आधार ते चल रहा है, नहीं चल परमात्मा है, बाकी सब कुछ चल रहा है, वो केवल टिकिया हुआ है, ओ नेचल है। तो साहब कहंदे, मैं मकाम किथे बनावा, सब कुछ ते चल रहा है, सब कुछ चलायमान है। शेख शरफ ने कुछ होर भी सवाल किए सन गुरु नानक दे, फकीरी चीज ऐ गुरु नानक, दस सकदे हो फकीर किसनों कहंदे ने, संत किसनों कहंदे ने, फकीरी की है। तो साहबा ने बड़ा सुंदर जवाब दिता, जन्म साखी विच दर्ज है, इब्तिदाए फकीरी फना अस्त, इंतहाए फकीरी बकास्त, किसी उच्चे आदर्श लई अपने आप नू मिटा देना और हमेशा दे लई अमर हो जाना, बस यही फकीरी दी निशानियां ने, यही संत दियां निशानियां ने। उदे जीवन दा निशाना कोई बहुत उच्चा होवे और उस उच्चे निशाने लई अपने आप नू कुर्बान कर देना, हमेशा लई अमर हो जाना, बस यही फकीर दिया सिफता ने, इस तो इलावा होर कोई फकीर दिया सिफता नहीं। साहिबा ने ऐसे गहरे रूप दे कीर्तन कीता है, इतने गहरे तल तो संगीत कढ़िया है कि आपका गावना योग बन गया, आपका गावना तप बन गया, आपका गावना ही भगती बन गया। इस वास्ते आप दे घर गुरुद्वारियां दे च अज भी कीर्तन प्रधान है, अज भी गावना प्रधान है, गा के गुरु नाल जुड़ना है, गा के अकाल पुरख दे नाल जुड़ना है। रोंदा होया ते बच्चा भी नहीं चंगा लगता, रोंदा होया वड्डा मनुख किस तरह चंगा लगेगा, नहीं, उसके दर ते जाना है, गाउंदे हुए जाना है, संगीत दियां धुना अलापदे हुए जाना है, ता ही परमात्मा की गलवकड़ी नसीब हो सकेगी। तो साहब कहंदे ने, हे अकाल पुरख, मैं ढाडी दी तरह कवि दी तरह तेरे दर ते आया, हुण ढाडी हर गुण गावदा जे हर प्रभ भावे, प्रभ मेरा थिर थावरी होर आवे जावे। सो मंगा दान गुसाइया जित भुख ले जावे, हे गुसाई हे संसार दे मालिक, मेरी झोली विच ओ सौगात पा जिदे मिलदे सारियां ही भुखां दा अंत हो जाए, क्योंकि भुख है जिथे ਤੇ ਉੱਥੇ ਦੁੱਖ ਵੀ ਹੋਵੇਗਾ। ਭੁੱਖ ਤੇ ਦੁੱਖ ਇਕੱਠੇ ਹੀ ਰਹਿੰਦੇ ਨੇ। ਧਨ ਦੀ ਭੁੱਖ ਹੈ ਦੁੱਖ ਹੈ, ਔਲਾਦ ਦੀ ਭੁੱਖ ਹੈ ਦੁੱਖ ਹੈ, ਪ੍ਰਭਤਾ ਦੀ ਭੁੱਖ ਹੈ ਦੁੱਖ ਹੈ। ਦੁੱਖ ਭੁੱਖ ਨੂੰ ਜਨਮ ਦਿੰਦੀ ਹੈ ਔਰ ਭੁੱਖ ਦੁੱਖ ਦੇ ਆਸਰੇ ਤੇ ਖੜੀ। ਇਹ ਦੋਨਾਂ ਦਾ ਚੋਲੀ ਦਾਮਨ ਦਾ ਸਾਥ ਹੈ। ਜਿੱਥੇ ਭੁੱਖ ਹੋਵੇਗੀ ਉੱਥੇ ਦੁੱਖ ਦਾ ਹੋਣਾ ਲਾਜ਼ਮੀ ਹੈ, ਕੁਦਰਤੀ ਹੈ। ਸਹਿਬ ਕਹਿੰਦੇ ਹੇ ਪਰਿਪੂਰਨ ਪ੍ਰਮਾਤਮਾ, ਤੂੰ ਐਸਾ ਦਾਨ ਮੇਰੀ ਝੋਲੀ ਚ ਪਾ ਕਿ ਭੁੱਖ ਦਾ ਅੰਤ ਹੋ ਜਾਏ, ਤਾਂ ਕਿ ਭੁੱਖ ਦੇ ਆਸਰੇ ਤੇ ਜੋ ਦੁੱਖ ਖੜਾ ਹੈ ਉਸ ਦੁੱਖ ਦਾ ਵੀ ਅੰਤ ਹੋ ਜਾਏ। ਹੈ ਇੱਕ ਐਸਾ ਪਦਾਰਥ ਜਿਹਦੇ ਨਾਲ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਹਨ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਤੋ ਸਾਹਿਬ ਕਹਿੰਦੇ ਸੋ ਮੰਗਾ ਦਾਨ ਗੁਸਾਈਆਂ, ਜਿਤ ਭੁੱਖ ਲੈ ਜਾਵੇ। ਹੇ ਗੁਸਾਈ, ਮੇਰੀ ਝੋਲੀ ਵਿੱਚ ਐਸਾ ਦਾਨ ਪਾ ਜਿਸ ਦਾਨ ਦੇ ਮਿਲਦਿਆਂ ਤਮਾਮ ਭੁੱਖਾਂ ਦਾ ਤੇ ਦੁੱਖਾਂ ਦਾ ਅੰਤ ਹੋ ਜਾਏ। ਅਗਾਂਹ ਸ਼ਬਦ ਦੀ ਪੰਕਤੀ ਬੜੀ ਕੀਮਤੀ ਹੈ। ਅਰਦਾਸ ਸੁਣੀ ਦਾ ਤਾਰ ਪ੍ਰਭ, ਢਾਡੀ ਕੋ ਮਹਿਲ ਬੁਲਾਵੇ। ਕਵੀ ਦੀ, ਕੀਰਤਨੀ ਦੀ, ਢਾਡੀ ਦੀ ਅਰਦਾਸ ਅਕਾਲ ਪੁਰਖ ਨੇ ਸੁਣ ਲਈ। ਬੁਲਾਇਆ, ਆਖਿਆ ਕੀ ਚਾਹੀਦਾ, ਮੰਗੋ ਕੀ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਪ੍ਰਭ ਦੇਖਦਿਆਂ ਦੁੱਖ ਭੁੱਖ ਲੱਥੀ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਸਾਹਿਬਾਂ ਦਾ ਫਰਮਾਨ, ਹੇ ਪ੍ਰਭੂ ਤੈਨੂੰ ਦੇਖਦਿਆਂ ਹੀ ਭੁੱਖਾਂ ਦਾ ਅੰਤ ਹੋ ਗਿਆ, ਦੁੱਖਾਂ ਦਾ ਅੰਤ ਹੋ ਗਿਆ, ਹੁਣ ਮੈਂ ਕੀ ਮੰਗਾਂ। ਹੁਣ ਤੇ ਅੰਦਰ ਕੋਈ ਮੰਗ ਰਹੀ ਨਹੀਂ, ਤੂੰ ਸਾਹਮਣੇ ਆਇਆ, ਸਾਰੀਆਂ ਹੀ ਭੁੱਖਾਂ ਮਿਟ ਗਈਆਂ, ਸਾਰੇ ਦੁੱਖ ਮਿਟ ਗਏ ਨੇ। ਦਰਅਸਲ ਪਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ, ਸੁੱਖ ਦਾ ਮਿਲਣਾ ਸੁੱਖ ਦਾ ਮਿਲਣਾ ਨਹੀਂ ਹੈ। ਕਿਉਂਕਿ ਸੁੱਖ ਪਰਮਾਤਮਾ ਦੇ ਨਾਲ ਜੁੜਿਆ ਹੋਇਆ, ਸੰਸਾਰ ਦੇ ਨਾਲ ਜੁੜਿਆ ਹੋਇਆ ਨਹੀਂ। ਕਦੀ ਅਸੀਂ ਕਹਿ ਦਿੰਦੇ ਹਾਂ ਸਾਨੂੰ ਸੁੱਖ ਮਿਲਿਆ, ਨਹੀਂ, ਪਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ, ਕੇਵਲ ਸੁੱਖ ਦਾ ਮਿਲਣਾ ਸੁੱਖ ਦਾ ਮਿਲਣਾ ਨਹੀਂ ਹੈ। ਤੋ ਸਾਹਿਬ ਕਹਿੰਦੇ ਨੇ ਜਿਸ ਵਕਤ ਪਰਮਾਤਮਾ ਮਿਲਦਾ ਹੈ ਸਭ ਕੁਛ ਮਿਲ ਜਾਂਦਾ। ਮੰਗ ਮਨੁੱਖ ਦੇ ਅੰਦਰ ਰਹੇਗੀ, ਚਾਹੇ ਸੰਸਾਰ ਦੀ ਹੋਵੇ ਤੇ ਚਾਹੇ ਕਰਤਾਰ ਦੀ ਹੋਵੇ। ਧਾਰਮਿਕ ਦੁਨੀਆਂ ਵਿੱਚ ਚਾਰ ਪਦਾਰਥਾਂ ਦੀ ਬੜੀ ਅਹਿਮੀਅਤ ਮੰਨੀ ਜਾਂਦੀ ਹੈ। ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ ਤੇ ਦੋ ਪਦਾਰਥਾਂ ਦਾ ਸੰਬੰਧ ਅਧਿਆਤਮਕ ਨਾਲ ਹੈ। ਜਿਨ੍ਹਾਂ ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ ਉਹ ਹਨ ਧਨ ਤੇ ਕਾਮ। ਜਿਨ੍ਹਾਂ ਦੋ ਪਦਾਰਥਾਂ ਦਾ ਸੰਬੰਧ ਅਧਿਆਤਮਕ ਨਾਲ ਹੈ ਉਹ ਹੈ ਧਰਮ ਅਰਥ ਕਾਮ ਮੋਖ। ਉਹ ਹੈ ਧਰਮ ਤੇ ਮੋਕਸ਼ ਜਿਸ ਦਾ ਸੰਬੰਧ ਅਧਿਆਤਮਕ ਨਾਲ ਹੈ। ਕਹਿੰਦੇ ਨੇ ਜਿਉਂ ਜਿਉਂ ਬੰਦਾ ਧਰਮੀ ਬਣਦਾ ਹੈ ਤਿਉਂ ਤਿਉਂ ਉਸਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ, ਉਸਦੇ ਬੰਧਨ ਟੁੱਟਦੇ ਨੇ। ਬੰਧਨ ਕੀ ਨੇ? ਸਰੀਰ ਨੂੰ ਬਿਮਾਰੀਆਂ ਦੇ ਬੰਧਨ ਨੇ, ਮਨ ਨੂੰ ਵਿਕਾਰਾਂ ਦੇ ਬੰਧਨ ਨੇ, ਆਤਮਾ ਨੂੰ ਜਨਮ ਤੇ ਮਰਨ ਦਾ ਬੰਧਨ। ਜੈਸੇ ਜੈਸੇ ਬੰਦਾ ਧਰਮ ਦੇ ਗਹਿਰੇ ਤਲ ਵਿੱਚ ਜਾਂਦਾ ਹੈ, ਬਿਮਾਰੀਆਂ ਦੇ ਬੰਧਨ ਤੋਂ ਸਰੀਰ ਆਜ਼ਾਦ ਹੁੰਦਾ ਹੈ, ਵਿਕਾਰਾਂ ਦੇ ਬੰਧਨ ਤੋਂ ਮਨ ਆਜ਼ਾਦ ਹੁੰਦਾ ਹੈ, ਔਰ ਜਨਮ ਮਰਨ ਦੇ ਬੰਧਨ ਤੋਂ ਜੀਵ ਆਤਮਾ ਆਜ਼ਾਦ ਹੁੰਦੀ ਹੈ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਮੋਕਸ਼ ਪਰਮ ਉਪਲਬਧੀ ਹੈ। ਮੋਕਸ਼ ਤੋਂ ਬਿਨਾਂ ਹੋਰ ਕੋਈ ਐਸਾ ਫਲ ਨਹੀਂ ਜਿਸ ਵਿੱਚ ਇਤਨਾ ਸਵਾਦ ਹੋਵੇ, ਰਸ ਹੋਵੇ। ਤੋ ਜਿਉਂ ਜਿਉਂ ਧਰਮ ਵੱਧਦਾ ਹੈ ਤਿਉਂ ਤਿਉਂ ਮੋਕਸ਼ ਵੱਧਦਾ ਹੈ, ਔਰ ਜਿਉਂ ਜਿਉਂ ਧਨ ਵੱਧਦਾ ਹੈ ਤਿਉਂ ਤਿਉਂ ਕਾਮ ਵੱਧਦਾ ਹੈ। ਸਿਰਫ ਧਨ ਹੈ ਤੇ ਧਰਮ ਨਹੀਂ, ਐਸੇ ਬੰਦੇ ਦਾ ਕਾਮੀ ਹੋ ਜਾਣਾ, ਅਤਿ ਕਾਮੀ ਹੋ ਜਾਣਾ ਕੁਦਰਤੀ ਗੱਲ। ਤੋ ਜੈਸੇ ਜੈਸੇ ਘਰ ਵਿੱਚ ਧਨ ਵਧੇ ਨਾਲੇ ਧਰਮ ਵੀ ਵਧੇ, ਤਾਂ ਹੀ ਸੰਤੁਲਨ ਕਾਇਮ ਰਹੇਗਾ, ਵਰਨਾ ਤਵਾਜ਼ਨ ਡਾਵਾਂਡੋਲ ਹੋ ਜਾਏਗਾ, ਸੰਤੁਲਨ ਵਿਗੜ ਜਾਏਗਾ। ਜਿਤਨੀ ਸੀਮਾ ਵਿੱਚ ਧਨ ਵਧੇ ਉਤਨੀ ਹੀ ਸੀਮਾ ਵਿੱਚ ਧਰਮ ਵਧੇ ਤਾਂ ਫਿਰ ਕੀ ਹੋਵੇਗਾ? ਜਿਤਨੀ ਸੀਮਾ ਵਿੱਚ ਕਾਮ ਵਧੇਗਾ ਉਤਨੀ ਸੀਮਾ ਵਿੱਚ ਮੋਕਸ਼ ਵੀ ਵਧੇ। ਔਰ ਇਹ ਚਾਰ ਪਦਾਰਥ ਮੰਨੇ ਗਏ ਨੇ, ਚਾਰ ਪਦਾਰਥ ਦੇ ਮਿਲਦਿਆਂ ਹੀ ਮਨੁੱਖ ਮਾਲਾਮਾਲ ਹੋ ਜਾਂਦਾ ਹੈ। ਦੋ ਪਦਾਰਥ ਸੰਸਾਰ ਦਾ ਸੁੱਖ ਪੈਦਾ ਕਰਦੇ ਨੇ, ਔਰ ਦੋ ਪਦਾਰਥ ਅਧਿਆਤਮਕ ਰਸ ਨੂੰ ਜਨਮ ਦਿੰਦੇ ਨੇ, ਆਤਮਾ ਦੇ ਖੇੜੇ ਨੂੰ ਜਨਮ ਦਿੰਦੇ ਨੇ, ਆਤਮਿਕ ਪ੍ਰਸੰਨਤਾ ਨੂੰ ਜਨਮ ਦਿੰਦੇ ਨੇ। ਇਹ ਤੇ ਠੀਕ ਹੈ ਕਿ ਮਨੁੱਖੀ ਤਨ ਵਾਸਤਵਿਕ ਤਿੰਨ ਹਸਤੀਆਂ ਦਾ ਮਜਮੂਆ ਹੈ, ਸਰੀਰ ਮਨ ਆਤਮਾ। ਸਰੀਰ ਦਾ ਜੋ ਸਰੀਰ ਨਾਲ ਮਿਲਣ ਹੈ पदार्थ का जो पदार्थ नाल मिले न है, क्योंकि शरीर स्वयं एक पदार्थ है, पंच तत्तां दा पुतला है, पदार्थां दी बनतर है। पदार्थ का जो पदार्थ नाल मेल है, शरीर का जो शरीर नाल मेल है, इत्थों जो रस पैदा हुंदा है इसनू काम रस कहिंदे ने। मन का जो मन नाल मेल है, इस मेल तो जिस रस का जन्म हुंदा है इसनू प्रेम रस कहिंदे ने। ते आत्मा का जो परमात्मा नाल मेल है, इस मेल तो जिस रस का जन्म हुंदा है इसनू भगती कहिंदे ने। भगति रस शिखर दा रस है, भगति रस सब तो उच्चे दा रस है। काम रस पशुआं दी दुनिया च भी है, पंछियां दी दुनिया च भी है, कीड़े मकोड़ियां दी दुनिया च भी है। अगर इस रस तो मनुख उच्चा नहीं उठाया तो फिर पशुआं दे तल ते खड़ा है। मनुखता दे तल ते बंदा उदों पहुंच जांदा है जद प्रेम दी दुनिया च पहुंचता है। तो सिर्फ कामना दा संबंध गुरु नाल जोड़ना, यह संबंध कोई बहुत उच्चा नहीं, पर गुरु दे विचारां नाल अपने विचार जोड़ लैने, गुरु दे मन नाल अपना मन जोड़ लेना, तो दो दिलां दे जुड़दियां, दो विचारां दे जुड़दियां प्यार दा जन्म हुंदा। जिस दिन दो विचार एक हो जांदे न प्यार पैदा हुंदा, उत्थे स्नेह दा जन्म हो जांदा। प्रेम ते स्नेह एक बहुत वड्डी तृप्ति दे जांदी है। साहिब कहिंदे ने, जिन्नी चाखिया प्रेम रस से तृप्त रहे आधाए। प्रेम दे नाल तृप्ति मिलती है, लेकिन परम आनंद परम प्रसन्नता उदो ही मनुख नूं मिलती है जब आत्मा दा परमात्मा नाल मेल होवे, आत्मा दा परमात्मा नाल मिलन होवे। तो साहिब दी बाणी दा इह फरमान, प्रभु चिंतन दे नाल मनुख दी झोली चार पदार्थां नाल भर जांदी है, उहनूं धन भी मिल जांदा है, कामना दी पूर्ति भी हो जांदी है। प्रभु चिंतन दे नाल धार्मिक तौर ते जो नाम दा रस आनंद है वह भी झोली च पै जांदा है और मोक्ष दी प्राप्ति हो जांदी है। गुरु अर्जन देव जी महाराज दा फरमान, चार पदार्थ जे को मांगे साध जना की सेवा लागे। ए बंदे, जे तैनू चार पदार्थ चाहिए ने, इन्हां पदार्थां दे नाल जे तू अपनी झोली भरना चाहना है तां सतसंग दे च आ, गुरु दी शरण दे च आ। गुरु दी शरण, सतसंग दा रस और गुरमत दीआं विचारां तेरे इस झोली नूं चार पदार्थां नाल भर देणगीआं। ते इन्हां पदार्थां तों कोई होर उच्चा पदार्थ है नहीं। जिस वक्त धन ते कामना दी पूर्ति हो जाए, संसार तों मनुख उच्चा उठदा है, सब कुछ मिल गया। ते जिस दिन धर्म ते मोक्ष मनुख नूं मिल गया, उस दिन ते बंदा उस सिंघासन ते जा बैठदा है जिस सिंघासन ते परमात्मा आप बैठा है। भगत कबीर कहने, अब तो जाए चढ़े सिंघासन, मिले हैं सारंग पानी, राम कबीरा एक भये हैं, कोई न सके पहचान।
1: You're listening to KRPI 1550 Radio, Ferndale, Washington.
2: Family Care Pharmacy.
3: पूरे BC विच होम्योपैथिक दवाइयां च नंबर वन।
2: इना कोलो तुसी हर तरह दे विटामिन सप्लीमेंट्स, हर्बल्स अते होम्योपैथिक प्रोडक्ट्स ले सकदे हो।
3: हर तरह दे नेचुरल हेल्थ प्रोडक्ट्स, कंप्रेशन स्टॉकिंग्स, ऑर्थोपेडिक प्रोडक्ट्स भी ले सकदे हो।
2: हुन मोबिलिटी एड रेंट जां बाय भी कर सकदे हो।
3: फ्री ब्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
4: 3 लोकेशंस टू सर्व यू, सरी डेल्टा एंड वाइट रॉक।
2: जां कॉल किरण एट 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: Radio station 1550 AM Gurwani segment tuhade tak. Swargwasi Sardar Ajit Singh ji baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
0: You're listening to KRPI 1550 Radio, Ferndale, Washington.
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
5: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: कर्तापुख निर्भव निर्वैर अकाल मूरत आजूनी सैभं गुरु प्रसाद। मनुख दी सिरजना विच परिपूर्ण परमात्मा ने अपने पूरी सियाणप पूरी बख्शिश तो कम लिया। मनुख दा एक एक अंग बड़ा कीमती है, एक एक नस, एक एक रोम और एक एक इंद्रिय दी अपनी खास महानता है। लेकिन इहदे चों शरीर दी इस बणतर दे चों चार हिस्से ऐसे ने जिन्हां दी व्याख्या भारत दे ऋषि मुनिया ने बड़े सोहणे ढंग नाल कीती है। प्रथम सिर, दूसरा बावां, तीसरा पेट और चौथा चरण पैर। सिर दी अपनी महानता है, हत्थां दी अपनी गल है, पेट दी अपनी दुनिया है और पैरां दी अपनी खास होंद है। इन्हां चारां करके ही साडे देश दे च वर्ण वंड होई सी और चार वर्ण मन ले गए सन। चार वर्ण ब्राह्मण, खत्री, वैश और शूद्र। व्याख्या इंज कीती गई कि जो ब्राह्मण है वो सिर है, जो वैश है वो पेट है, जो खत्री है वो बावा है और जो शूद्र है वो चरण है। ये वंड किस आधार ते कीती गई? जात पात नूं कुल नूं मुख रख के इस तरह दी वंड नहीं होई सी। ये वंड होई सी रुचियां करके। जिहड़ा मनुख जहनी तौर ते दिमागी तौर ते ज्यादा सोचदा सी, अपने सिर दा ज्यादा इस्तेमाल करदा सी, हर वक्त सोचां विच गलतान रहिंदा सी, हर वक्त सोच दी दुनिया विच रहिंदा सी। सोचना जीवन बारे, सोचना जन्म बारे, सोचना मरण बारे, सोचना संसार बारे और संसार दे करते बारे, अठे पैर जो सोचां विच लीन रहा, ऐसे पुरुष नूं साडे देश दे सियाणे मनुखा ने कह दिता है ब्राह्मण है। ये ब्रह्म दा चिंतन करदा, ये करतार ते संसार दा चिंतन करदा है, ये हर वक्त बहुत गहरे चिंतन विच डुबिया रहिंदा है। तो जिस दी दुनिया चिंतन से, जिस दा संसार चिंतन ते खड़ा से, जो अपने सिर दा बहुता इस्तेमाल करदा से, आखिर बाद विच फैसला ये कीता गया है संसार दा सिर है, ये मनुखी दुनिया दा सिर है। और इतनी गल ते स्पष्ट है कि शरीर विच सिर दी अपनी खास अहमियत है। सिर अलग हो जाए तो बाकी दे सारे अंग नाकारा ने। सिर बहुत कीमती है, बहुत कीमती है। और जो इस सिर दा बहुता ही इस्तेमाल करे, बहुती इस दी वरतों करे, ऐसे पुरुष नूं आख्या गया कि ब्राह्मण है। ऐसे पुरुषां तो ज्ञान दा जन्म होया, कला दा जन्म होया, विज्ञान दा जन्म होया। जीवन दी बहुत सारी सुंदरता ते हलचल दा कारण वह मनुख बने जिन्हां ने अपने सिर दा बहुत इस्तेमाल किया। दूसरी श्रेणी च आ जांदे ने वह पुरुष जिन्हां दा रस अपनी बाहां विच सी, सिर विच नहीं सी। वह अपने हथ मजबूत करना चाहते सन, उन्हां दे हत्थां विच बहुत वड्डी सत्ता इकट्ठी हो गई। ऐसे पुरुष राजनीतिक कहलाए, राजा महाराजा कहलाए, जिन्हां दा जोर बाहां ते सी। हत्थां नूं मजबूत करना है, हत्थां नूं ताकतवर करना है, दो हत्थां विच हजारां हत्थां वर्गी ताकत पैदा करनी है। साडे देश च ऐसे सूरबीर होए जिन्हां नूं कहा गया सहन सर बाहु, हजारां बाहां रखण वाला। दरअसल हजारां बाहां मनुख दियां होंदियां नहीं। गल इतनी है कि जिहदियां दो बाहां विच हजारां बाहां वर्गा बल है, उसनूं आख्या गया सहन सर बाहु। जिहदे एक सिर विच 10 ਸਿਰ ਵਰਗੇ ਸੋਚਣ ਦੀ ਸ਼ਕਤੀ ਮੌਜੂਦ ਹੋਵੇ, ਬਹੁਤ ਸੋਚ ਸਕਦਾ ਹੋਵੇ, ਐਸੇ ਪੁਰਸ਼ ਨਾਲ ਅਸੀਂ 10 ਸਿਰ ਵੀ ਜੋੜੇ ਜੈਸੇ ਰਾਵਣ ਦੇ ਨਾਲ ਜੋੜੇ ਗਏ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਮਨੁੱਖ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਇਤਿਹਾਸਕਾਰਾਂ ਨੇ ਰਾਵਣ ਨੂੰ ਬ੍ਰਾਹਮਣ ਆਖਿਆ, ਬ੍ਰਾਹਮਣ ਸੀ, ਬਹੁਤ ਗਹਿਰਾ ਚਿੰਤਨ ਕਰਦਾ ਸੀ, ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਗਤ ਨੇ ਸਿਰਫ ਉਸਦਾ ਇੱਕ ਪਹਿਲੂ ਵੇਖਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਸਦੇ ਤਿਆਗ, ਵੈਰਾਗ, ਸੂਝ ਸਮਝ ਦੀ ਵੀ ਦਾਤ ਦਿੱਤੀ ਗਈ ਹੈ। ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ, ਉਸਨੇ ਸ਼ਿਵ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ ਬਹੁਤ ਵੱਡਾ ਜਪ ਕੀਤਾ, ਤਪ ਕੀਤਾ, ਔਰ ਬਹੁਤ ਲੰਬੀ ਸੋਚਾਂ ਤੋਂ ਉਹ ਲੰਘਿਆ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਹਜ਼ਾਰਾਂ ਬਾਹਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਦੋ ਬਾਹਾਂ ਦੇ ਵਿੱਚ ਹਜ਼ਾਰਾਂ ਬਾਹਾਂ ਵਰਗਾ ਬਲ ਸੀ, ਹਜ਼ਾਰਾਂ ਬਾਹਾਂ ਵਰਗੀ ਤਾਕਤ ਸੀ, ਸਹਿਨ ਸਰਬਾਉ। ਤੋ ਜਿਸ ਮਨੁੱਖ ਨੂੰ ਆਪਣੇ ਹੱਥਾਂ ਦੇ ਵਿੱਚ ਹੀ ਰਸ ਦਿਖਾਈ ਦੇਵੇ ਤੇ ਹੱਥਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਹੀ ਉਹ ਆਪਣੀ ਸਾਰੀ ਸ਼ਕਤੀ ਖਰਚ ਕਰੇ, ਸਾਰਾ ਸਮਾਂ ਖਰਚ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਖੱਤਰੀ ਹੈ। ਪਰ ਜਿਸ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਇਕੱਠੀ ਹੋਵੇ, ਭੋਜਨ ਇਕੱਠਾ ਕਰਨਾ ਹੈ, ਅੱਜ ਦਾ ਵੀ ਇਕੱਠਾ ਕਰਨਾ ਹੈ, ਕੱਲ ਵਾਸਤੇ ਇਕੱਠਾ ਕਰਨਾ ਹੈ, ਇੱਕ ਮਹੀਨੇ ਵਾਸਤੇ ਇਕੱਠਾ ਕਰਨਾ ਹੈ, ਜੀਵਨ ਭਰ ਵਾਸਤੇ ਇਕੱਠਾ ਕਰਨਾ ਹੈ, ਸਮੁੱਚੇ ਕੁਟੁੰਬ ਵਾਸਤੇ ਇਕੱਠਾ ਕਰਨਾ ਹੈ। ਜਿਸ ਮਨੁੱਖ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਘੁੰਮੇ ਔਰ ਧਨ ਸੰਚਨ ਦੇ ਵਿੱਚ ਹੀ ਮਨੁੱਖ ਦੀ ਰੁਚੀ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਵੈਸ਼। ਮਨੁੱਖਾਂ ਦੀ ਪਹਿਲੇ ਵੰਡ ਹੋਈ ਸੀ ਰੁਚੀਆਂ ਦੇ ਆਧਾਰ ਤੇ, ਸੁਭਾਅ ਦੇ ਆਧਾਰ ਤੇ, ਬਾਅਦ ਵਿੱਚ ਇਹ ਵੰਡ ਜ਼ਾਤ ਪਾਤ ਦਾ ਰੂਪ ਅਖਤਿਆਰ ਕਰ ਗਏ। ਤੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ। ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ। ਛੋਟੇ ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ, ਸੰਗ੍ਰਹਿ ਕਰਦੇ ਨੇ। ਕੋਈ ਡਾਕ ਦੀਆਂ ਟਿਕਟਾਂ ਇਕੱਠੀਆਂ ਕਰੀ ਜਾਂਦਾ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ। ਵਰਸ ਕੇ ਕਿਸੇ ਇੱਕ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ, ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ। ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ, ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ, ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ। ਤੋ ਸੰਗ੍ਰਹਿ ਕਰਨਾ, ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ, ਇਹਨੂੰ ਵੈਸ਼ ਕਹਿੰਦੇ ਨੇ। ਜਦ ਸੰਗ੍ਰਹਿ ਹੀ ਕਰੀ ਜਾਣਾ ਔਰ ਸਾਰੀ ਸ਼ਕਤੀ ਸਾਰਾ ਸਮਾਂ ਇਸੇ ਤੇ ਖਰਚ ਕਰਨਾ ਹੈ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ, ਬਹੁਤਾ ਭੋਜਨ, ਬਹੁਤੀ ਵਸਤੂ, ਬਹੁਤਾ ਪਦਾਰਥ, ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ। ਜਿਸ ਮਨੁੱਖ ਦੀ ਰੁਚੀ ਭਾਰੀ ਭਰਕਮ ਕੰਮ ਕਰਨ ਦੀ ਹੋਵੇ, ਵਜ਼ਨੀ ਕੰਮ ਕਰ ਸਕਦਾ ਹੋਵੇ, ਛੋਟਾ ਬਾਰੀਕ ਕੰਮ ਨਾ ਕਰ ਸਕਦਾ ਹੋਵੇ, ਵਜ਼ਨੀ ਕੰਮ ਨੂੰ ਹੀ ਕਰਨ ਨੂੰ ਉਹ ਤਤਪਰ ਹੋਵੇ ਤੇ ਸਿਰਫ ਉਹੀ ਕਰ ਸਕਦਾ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਇਹ ਸ਼ੂਦਰ ਹੈ। ਸ਼ੂਦਰ ਦਾ ਮਤਲਬ ਨਿਖਿੱਧ ਨਹੀਂ, ਪੈਰਾਂ ਦੀ ਆਪਣੀ ਮਹਾਨਤਾ ਹੈ, ਪੇਟ ਦੀ ਆਪਣੀ ਗੱਲ ਹੈ, ਹੱਥਾਂ ਦੀ ਆਪਣੀ ਗੱਲ ਹੈ, ਸਿਰ ਦੀ ਆਪਣੀ ਗੱਲ ਹੈ। ਪੇਟ ਵਿੱਚ ਪਿਆ ਹੋਇਆ ਭੋਜਨ ਬਾਹਾਂ ਨੂੰ ਵੀ ਮਿਲਦਾ ਹੈ, ਪੈਰਾਂ ਨੂੰ, ਸਿਰ ਨੂੰ ਵੀ ਮਿਲਦਾ ਹੈ। ਭੋਜਨ ਤੋਂ ਜਦ ਰਸ ਬਣਦਾ ਹੈ, ਖੂਨ ਬਣਦਾ ਹੈ, ਤਾਂ ਸਮੁੱਚੇ ਸਰੀਰ ਨੂੰ ਮਿਲਦਾ, ਤਾਂ ਪੇਟ ਦੀ ਵੀ ਆਪਣੀ ਮਹਾਨਤਾ। ਦੋ ਬਾਹਾਂ ਕਰਕੇ ਭੋਜਨ ਕਮਾਉਣਾ ਪੈਂਦਾ, ਰਕਸ਼ਾ ਕਰਨੀ ਪੈਂਦੀ ਹੈ, ਇਹਨਾਂ ਹੱਥਾਂ ਦੀ ਵੀ ਆਪਣੀ ਗੱਲ ਹੈ। ਔਰ ਦਿਮਾਗ ਨਾਲ ਸੋਚਣਾ ਪੈਂਦਾ, ਔਰ ਇਹ ਅਹਿਮ ਇੰਦਰਾ ਹੈ, ਖਾਸ ਇੰਦਰਾ ਹੈ, ਇਹਦੀ ਵੀ ਬੜੀ ਗੱਲ ਹੈ। ਤੇ ਜੇ ਪੈਰ ਹੀ ਨਾ ਹੋਣ ਤਾਂ ਗਤੀ ਹੀ ਨਹੀਂ ਹੋ ਸਕਦੀ। ਮਜ਼ਦੂਰ ਤਬਕਾ ਨਾ ਹੋਵੇ, ਭਾਰੀ ਭਰਕਮ ਕੰਮ ਕਰਨ ਵਾਲਾ ਮਨੁੱਖ ਨਾ ਹੋਵੇ, ਤਾਂ ਸੰਸਾਰ ਦੀ ਸਾਰੀ ਰੌਣਕ ਖਤਮ ਹੋ ਜਾਏਗੀ। ਤੋ ਇਹ ਜਿਹੜੇ ਚਾਰ ਵਰਨ ਨੇ ਸਤਿਗੁਰਾਂ ਨੇ ਇਹਨਾਂ ਤੇ ਦ੍ਰਿਸ਼ਟੀ ਮਾਰੀ ਜੋ ਭਾਰਤ ਦੇ ਵਿੱਚ ਬੜੇ ਪ੍ਰਧਾਨ ਰੂਪ ਵਿੱਚ ਮੌਜੂਦ ਸਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਕਿਉਂਕਿ ਸਰੀਰ ਦੇ ਵਿੱਚ ਇਹਨਾਂ ਚਾਰਾਂ ਦਾ ਬਕਾਇਦਾ ਜੋੜ ਹੈ, ਸਿਰ, ਹੱਥ, ਪੇਟ ਤੇ ਪੈਰ ਜੁੜੇ ਹੋਏ ਨੇ, ਅੱਡ ਅੱਡ ਨਹੀਂ ਨੇ। ਲੇਕਿਨ ਜਦ ਵਰਨ ਵੰਡ ਹੋਈ ਤਾਂ ਅਸੀਂ ਬਿਲਕੁਲ ਅਲੱਗ ਅਲੱਗ ਕਰ ਦਿੱਤਾ, ਸੋਚਣ ਵਾਲੇ ਮਨੁੱਖ ਅਲੱਗ ਕਰ ਦਿੱਤੇ, ਬਸ ਇਹ ਬ੍ਰਾਹਮਣ ਨੇ। ਤੇ ਸ਼ਕਤੀਸ਼ਾਲੀ ਮਨੁੱਖਾਂ ਦਾ ਗਰੋਹ ਅਲੱਗ ਹੋ ਗਿਆ, ਬਈ ਇਹ ਖੱਤਰੀ ਨੇ। ਔਰ ਧਨ ਸੰਗ੍ਰਹਿ, ਸੰਚਨ ਤੇ ਕਮਾਉਣ ਵਾਲੇ ਜਿਹੜੇ ਮਨੁੱਖ ਸਨ, ਇਹਨਾਂ ਨੂੰ ਅਲੱਗ ਕਰ ਦਿੱਤਾ, ਬਈ ਇਹ ਵੈਸ਼ ਨੇ। ਭਾਰੀ ਤੇ ਵਜ਼ਨੀ ਕੰਮ ਕਰਨ ਵਾਲੇ ਮਨੁੱਖਾਂ ਦੀ ਜਮਾਤ ਅਸੀਂ ਅਲੱਗ ਖੜੀ ਕਰ ਦਿੱਤੀ ਬਈ ਇਹ ਸ਼ੂਦਰ ਨੇ। ਇਹਦੇ ਨਾਲ ਕੀ ਹੋਇਆ, ਮਨੁੱਖਤਾ ਵੰਡੀ ਗਈ ਔਰ ਮਨੁੱਖ ਮਨੁੱਖ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਸ਼ੂਦਰ ਤੇ ਖੱਤਰੀ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਖੱਤਰੀ ਤੇ ਬ੍ਰਾਹਮਣ, ਬ੍ਰਾਹਮਣ ਤੇ ਵੈਸ਼, ਇਹ ਆਪਸ ਵਿੱਚ ਮਿਲ ਨਾ ਸਕੇ। ਪਾੜਾ ਬਹੁਤ ਵੱਧਦਾ ਗਿਆ, ਵਿੱਥ ਬਹੁਤ ਵੱਧਦੀ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ, ਆਪ ਨੇ ਮਨੁੱਖ ਦੀ ਮੂਲ ਸਮੱਸਿਆ ਨੂੰ ਸਮਝਿਆ ਔਰ ਹਿੰਦੁਸਤਾਨ ਦੀ ਗੁਲਾਮੀ ਦੇ ਕਾਰਨਾਂ ਨੂੰ ਵੀ ਸਮਝਿਆ। ਤੋ ਇੱਕ ਨਵੀਂ ਰੋ ਚਲਾਈ, ਇੱਕ ਨਵੀਂ ਦੇਣ, ਇੱਕ ਨਵੀਂ ਵਿਚਾਰਧਾਰਾ ਇਸ ਦੇਸ਼ ਵਿੱਚ ਜਾਰੀ ਕੀਤੀ। ਆਖਿਆ ਚਾਰ ਵਰਨ ਇੱਕ ਵਰਨ ਕਰ ਪੈਰੀ ਪਾਉਣਾ ਜਗ ਵਰਤਾਇਆ, ਬਕੌਲੇ ਭਾਈ ਸਾਹਿਬ ਭਾਈ ਗੁਰਦਾਸ ਜੀ। ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਤਿਗੁਰ ਨੇ ਫਰਮਾਨ ਕੀਤਾ, ਜਦ ਸਿਰ ਪੈਰ ਪੇਟ ਤੇ ਪੈਰ ਬਕਾਇਦਾ ਇਕੱਠੇ ਨੇ ਤਾਂ ਵਰਨ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕੋ ਹੀ ਮਨੁੱਖ ਦੇ ਅੰਦਰ ਇਹ ਚਾਰੇ ਵਰਨ ਕਿਉਂ ਨਹੀਂ ਹੋ ਸਕਦੇ? ਔਰ ਇਹ ਵਰਨ ਕਰਕੇ ਹਰ ਮਨੁੱਖ ਅਲੱਗ ਅਲੱਗ ਕਿਉਂ ਹੈ? ਇਹ ਠੀਕ ਹੈ ਕਿ ਸਿਰ ਦੀ ਆਪਣੀ ਮਹਾਨਤਾ ਹੈ ਔਰ ਸਿਰ ਸਿਰਮੌਰ ਹੈ, ਬ੍ਰਾਹਮਣ ਨੂੰ ਅਸੀਂ ਸਿਰਮੌਰ ਮੰਨਿਆ, ਇਹ ਠੀਕ ਹੈ, ਕਿਉਂਕਿ ਦਿਮਾਗ ਸਿਰਮੌਰ ਹੈ ਸਰੀਰ ਦੇ। ਅਸੀਂ ਦੇਖਦੇ ਹਾਂ ਕਿਸੇ ਮਨੁੱਖ ਦਾ ਦਿਮਾਗ ਨਾ ਕੰਮ ਕਰੇ ਤਾਂ ਉਸਨੂੰ ਪਾਗਲ ਕਹਿੰਦੇ ਹਾਂ, ਪਾਗਲਖਾਨੇ ਭੇਜਣਾ ਪੈਂਦਾ, ਐਸਾ ਬੰਦਾ ਖਤਰਨਾਕ ਸਾਬਤ ਹੁੰਦਾ। ਹੁਣ ਉਹਦੇ ਹੱਥ ਵੀ ਨੇ, ਪੈਰ ਵੀ ਨੇ, ਜ਼ਬਾਨ ਵੀ ਹੈ, ਅੱਖਾਂ ਵੀ ਹੈਗੀਆਂ ਨੇ, ਕੰਨ ਵੀ ਹੈਗੇ ਨੇ, ਪਰ ਚੂੰਕਿ ਦਿਮਾਗ ਨੇ ਤਾਂ ਇਹਨਾਂ ਸਾਰਿਆਂ ਇੰਦਰੀਆਂ ਦਾ ਉਹ ਸਹੀ ਇਸਤੇਮਾਲ ਨਹੀਂ ਕਰ ਸਕਦਾ। ਇਸ ਵਾਸਤੇ ਉਹ ਖਤਰਨਾਕ ਹੈ, ਉਹਨੂੰ ਪਾਗਲਖਾਨੇ ਭੇਜਣਾ ਪੈਂਦਾ, ਕਿਉਂਕਿ ਪਾਗਲ ਨੂੰ ਨਹੀਂ ਪਤਾ ਮੈਂ ਕੀ ਬੋਲਣਾ ਹੈ ਕੀ ਨਹੀਂ ਬੋਲਣਾ, ਕੀ ਵੇਖਣਾ ਹੈ ਕੀ ਨਹੀਂ ਵੇਖਣਾ, ਕਿਹੜੇ ਪਾਸੇ ਚੱਲਣਾ ਹੈ ਕਿਹੜੇ ਪਾਸੇ ਨਹੀਂ ਚੱਲਣਾ, ਕੀ ਕਰਨਾ ਹੈ ਕੀ ਨਹੀਂ ਕਰਨਾ, ਸੋਚ ਨਹੀਂ ਸਕਦਾ। ਸ਼ਕਤੀ ਸਾਰੀ ਉਸਦੇ ਕੋਲ ਹੈ ਪਰ ਸ਼ਕਤੀ ਦੇ ਪ੍ਰਯੋਗ ਕਰਨ ਦਾ ਢੰਗ ਉਸਦੇ ਕੋਲ ਨਹੀਂ, ਉਹ ਸੋਚ ਨਹੀਂ ਸਕਦਾ, ਉਹ ਵਿਚਾਰ ਨਹੀਂ ਸਕਦਾ। ਤਾਂ ਵਿਚਾਰ ਸ਼ਕਤੀ ਇੱਕ ਬਹੁਤ ਵੱਡੀ ਸ਼ਕਤੀ ਹੈ, ਮਹਾਨ ਸ਼ਕਤੀ ਹੈ। ਜੋ ਵਿਚਾਰਦਾ ਰਿਹਾ, ਸੋਚਦਾ ਰਿਹਾ, ਜ਼ਿਹਨ ਤੋਂ ਬਹੁਤ ਕੰਮ ਲਿਆ, ਠੀਕ ਹੈ, ਉਸਦਾ ਸਨਮਾਨ ਤੇ ਚਾਹੀਦਾ ਸੀ, ਲੇਕਿਨ ਅਲੱਗ ਧੜਾ ਬਣ ਜਾਣਾ, ਅਲੱਗ ਵਰਨ ਦਾ ਬਣ ਜਾਣਾ, ਅਲੱਗ ਗਰੋਹ ਦਾ ਬਣ ਜਾਣਾ, ਇਹ ਮਨੁੱਖਤਾ ਵਾਸਤੇ ਘਾਤਕ ਸਾਬਤ ਹੋਇਆ। ਇਸ ਵਾਸਤੇ ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਾਹਿਬਾਂ ਨੇ ਇਹ ਫਰਮਾਨ ਕੀਤਾ, ਪੂਰਨ ਮਨੁੱਖ ਹੀ ਹੋਈ ਹੈ ਜਿਸ ਦੇ ਅੰਦਰ ਚਾਰੇ ਹੀ ਵਰਨ ਹੋਵਣ, ਇੱਕ ਇੱਕ ਵਰਨ ਨਹੀਂ, ਕਿਉਂਕਿ ਇੱਕ ਇੱਕ ਵਰਨ ਕਰਕੇ ਜ਼ਿੰਦਗੀ ਅਧੂਰੀ ਹੋਵੇਗੀ, ਜ਼ਿੰਦਗੀ ਲੰਗੜੀ ਹੋਵੇਗੀ। ਜਿਸ ਦੇ ਅੰਦਰ ਸ਼ੂਦਰਪਣਾ ਨਹੀਂ ਉਹਦੇ ਪੈਰ ਹੀ ਕੋਈ ਨਹੀਂ, ਜਿਹਦੇ ਅੰਦਰ ਖੱਤਰੀਪਣਾ ਨਹੀਂ ਉਹਦੇ ਤੇ ਹੱਥ ਹੀ ਨਹੀਂ ਨੇ, ਤੇ ਜਿਸ ਦੇ ਅੰਦਰ ਬ੍ਰਾਹਮਣ ਦੀ ਬਿਰਤੀ ਨਹੀਂ ਉਹਦਾ ਤੇ ਸਿਰ ਹੀ ਨਹੀਂ ਹੈ, ਤੇ ਸਿਰ ਤੋਂ ਬਿਨਾਂ ਧੜ ਦੀ ਕੀ ਅਹਿਮੀਅਤ ਹੈ, ਸਿਰ ਤੋਂ ਬਿਨਾਂ ਸਮੁੱਚਾ ਸਰੀਰ ਕੀ ਮੈਨੇ ਰੱਖਦਾ। ਤੋ ਕੁਛ ਮਨੁੱਖ ਐਸੇ ਨੇ ਜਿਨ੍ਹਾਂ ਦੀ ਸੋਚਣ ਦੇ ਚ ਵਿਚਾਰਾਂ ਦੇ ਚ ਹੀ ਰੁਚੀ ਹੈ, ਇਸੇ ਦੇ ਚ ਹੀ ਰਸ ਹੈ, ਇਹ ਬੰਦੇ ਬ੍ਰਾਹਮਣ ਨੇ। ਤੇ ਕੁਛ ਉਹ ਜੋ ਸ਼ਕਤੀ ਦੇ ਚ ਰਸ ਰੱਖਦੇ ਨੇ, ਇਹ ਖੱਤਰੀ ਨੇ। ਕੁਛ ਉਹ ਜੋ ਸਿਰਫ ਧਨ ਦੇ ਆਲੇ ਦੁਆਲੇ, ਭੋਜਨ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰਦੇ ਨੇ, ਤੇ ਧਨ ਸੰਚਨ ਕਰਨਾ ਹੀ ਜੀਵਨ ਮਨੋਰਥ ਹੈ, ਐਸੇ ਪੁਰਸ਼ ਵੈਸ਼ ਨੇ। ਤੇ ਕੁਛ ਉਹ ਜੋ ਵਜ਼ਨੀ ਕੰਮ ਤੋਂ ਬਿਨਾਂ ਹੋਰ ਕੁਛ ਨਹੀਂ ਕਰ ਸਕਦੇ। ਪ੍ਰਾਚੀਨ ਇੱਕ ਕਥਾ ਹੈ ਕਿ ਲਾਹੌਰ ਵਿੱਚ ਇੱਕ ਛੱਜੂ ਨਾਮ ਦੇ ਭਗਤ ਸਨ, ਉਹਨਾਂ ਨੂੰ ਚੰਦ ਮਜ਼ਦੂਰਾਂ ਦੇ ਉੱਤੇ ਬੜਾ ਤਰਸ ਆਇਆ ਜੋ ਧੁੱਪ ਦੇ ਚ ਪਿੱਟਾਂ ਢੋ ਰਹੇ ਸਨ, ਮਿੱਟੀ ਢੋ ਰਹੇ ਸਨ, ਕਿਸੇ ਮਹਿਲ ਦੀ ਤਾਮੀਰ ਵਿੱਚ ਲੱਗੇ ਹੋਏ ਸਨ ਪਰ ਧੁੱਪ ਦੇ ਚ ਕੰਮ ਕਰ ਰਹੇ ਸਨ, ਬੜਾ ਤਰਸ ਆਇਆ। ਚਾਰ ਮਜ਼ਦੂਰਾਂ ਨੂੰ ਛੱਜੂ ਨੇ ਬੁਲਾ ਲਿਆ ਔਰ ਆਖਿਆ, ਇਹ ਦਿਨ ਭਰ ਜੋ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕੀ ਮਿਲਦਾ ਹੈ? ਪ੍ਰਾਚੀਨ ਸਮਾਂ ਸੀ, ਆਖਿਆ ਸਾਨੂੰ ਅੱਠ ਆਨੇ ਰੋਜ਼ ਮਿਲਦੇ ਨੇ। ਭਗਤ ਛੱਜੂ ਕਹਿਣ ਲੱਗੇ, ਮੇਰੇ ਘਰ ਆਓ, ਉੱਥੇ ਕੰਮ ਕਰੋ, ਮੈਂ ਦੁੱਗਣੀ ਮਜ਼ਦੂਰੀ ਦੇਵਾਂਗਾ, ਇੱਕ ਰੁਪਿਆ ਰੋਜ਼ ਦੇਵਾਂਗਾ। ਇਹ ਚਾਰੇ ਮਜ਼ਦੂਰ ਭਗਤ ਜੀ ਦੇ ਘਰ ਸਵੇਰੇ ਪਹੁੰਚੇ ਤੇ ਕਹਿਣ ਲੱਗੇ, ਭਗਤ ਜੀ ਕੀ ਕੰਮ ਹੈ, ਕੰਮ ਕੀ ਕਰਨਾ ਹੋਵੇਗਾ ਸਾਨੂੰ? ਚਾਰਾਂ ਦੇ ਹੱਥਾਂ ਵਿੱਚ ਮਾਲਾ ਪਕੜਾ ਦਿੱਤੀ, ਬਿਠਾ ਦਿੱਤਾ ਔਰ ਆਖਿਆ, ਰਾਮ ਰਾਮ ਦਾ ਬਸ ਰਟਨ ਕਰੋ, ਇੱਕ ਦੂਜੇ ਦੀ ਤਰਫ ਵੇਖਣਾ ਨਹੀਂ, ਮਾਲਾ ਫੇਰੀ ਜਾਓ, ਰਾਮ ਰਾਮ ਦਾ ਰਟਨ ਕਰੀ ਜਾਓ ਔਰ ਉਸੇ ਵਿੱਚ ਧਿਆਨ ਜੋੜੋ। मैं थानू दुगनी मजदूरी देंगा और एक काम अद्धा दिन करो। उत्थे पूरा दिन तुसी काम कर दे सी, मजदूरी अठा ने मिलती सी, इत्थे अद्धा दिन एक काम करो, मजदूरी मैं दुगनी देंगा। एक दो मिनट ते विचारे राम राम करते रहे पर एक दूजे की तरफ वेखन तो छज्जू रोके, लेकिन एक दूजे की तरफ देखे बिना उन्होंने चैन भी ना आवे। फिर छज्जू ने यह कहा कि धुन विच ध्यान जोड़नी, जो राम की धुन अलापो उसे विच सुरत जोड़नी, उसे विच ध्यान जोड़ना बड़ा औखा हो गया उन्होंने वास्ते। कुछ देर ते करते रहे फिर एक दूजे की तरफ देखन, फिर गल्लां बातां करन दी रुचि होवे, आखिर छज्जू रोके तां खिज के चारा ने माला सुट दिती, आख्या सीटां ही ढोणियां ने, यह कम साथों नहीं होना, यह बारीक कम है, यह दिमागी साधना ते खड़ा है, यह जहनी साधना ते खड़ा है। हर मनुख जहनी ने कम नहीं कर सकता, ते हर बंदा शरीरक कम भी नहीं कर सकता। मनुख की अपनी अपनी रुचि होंदी है ते रुचियां दे मुताबक ही उसकी किरत चलती। इसे करके साडे देश दे ऋषि मुनिया ने वंड कर दिती है, ब्राह्मण है, ए खत्री है, ए शूद्र है, ए वैश है। हजारां साल तो ए वंड चली आ रही सी। गुरु नानक दा जमाना आया, आपने इस वंड दे सुधार कीता और आपने कोशिश कीती कि एक ही मनुख दे अंदर चारे वरण चाहिए तां ही मनुख संपूर्ण होवेगा, वरना मनुख अधूरा है। मनुख टुकड़े टुकड़िया विच जिंदगी बतीत कर रहा है और एक एक खेरू खेरू होया टुकड़ा कोई खास कारामत सिद्ध नहीं आता। तो चार वरण एक वरण कर। गुरु नानक ने जिस मनुख का नाम सिख रखिया उसनों हिदायत भी की थी कि तू अपने सिर का इस्तेमाल भी करना है। अकली साहेब सेविए अकली पाईए मान, हर कदम देते तू अपनी अकल की वरतों करी। तू सोचे, सोच के बोली, सोच के ही वेखी, सोच के ही हर काम करी। जिंदगी दा कोई कर्म ऐसा ना होवे जिहदे उत्ते सोच दी मोर ना लगी होवे, विचार दी मोर ना लगी होवे। तू ब्राह्मण बन, ब्रह्म विचार बिचारे सोए, नानक ताकी परमगत होए। साहिबां दा फरमान सी ब्रह्म दी तू विचार कर, ब्रह्म दा तू चिंतन कर, पर निरा ब्रह्म दे चिंतन विच निरा ही सोच विचारां विच तू लीन ना होवी, क्यों जिंदगी दीआं कुछ मूल समस्यावां होर भी हन। तो तू अपनी बावां तो भी कम लवें, तू खत्री भी बने। अगर तू प्रभु चिंतन ही करता रहा, तू सोचता रहा, तू दार्शनिक बन जाएगा, ज्ञानी बन जाएगा, भगत बन जाएगा। लेकिन तेरे बावां विच ताकत ना हुई तो हो सकता है तेरी संस्कृति, तेरा देश, तेरी तहजीब, तेरा धर्म खतरे च हो जाए। समुचे महान संत ते इस देश विच पैदा हुए, पर यह देश जितनी लंबी गुलामी तो लंघे है, इतनी लंबी गुलामी तो कोई होर देश नहीं लंघे। संसार दे आलम वेख के हैरान हो जांदे कि इतना वड्डा देश ये मुगलां दा गुलाम रहा है। अफगानिया ने इसनों गुलाम रख्या है, अरबिया ने इसनों गुलाम रख्या है, इत्थे डच आए उन्होंने भारत नूं गुलाम बनाया, इत्थे स्पैनिश आए, इत्थे फ्रेंच आए, इत्थे मंगोल आए, इत्थे अंग्रेज आया। जिहड़ी कौम भी आई वह बादशाह बने ते देश नूं गुलाम करन विच वह कामयाब हो गई। चिंतक लोग दूरदृष्ट मनुख हैरान होंदे न, छोटियां छोटियां कौमां आईयां, थोड़े थोड़े साथी नाल लैके आए ते इतने वड्डे मुल्क नूं गुलाम बना दिता। थोड़ी जिहा सैना लैके बाबर आया, गुलाम कर गया इस देश नूं। अरबी आए, स्पैनिश आए, डच आए, पुर्तगेज आए, अंग्रेज आए, वरस के एक कौम का यह देश गुलाम नहीं होया, कई कौम का यह गुलाम रहा और बहुत लंबी चौड़ी गुलामी चो रहा है। 1000 साल तक यह देश गुलाम रहा। और कमाल की गल यह है कि इस देश विच जितने संत, जितने गुरु, जितने अवतार, जितने भगत, जितने ब्रह्मज्ञानी पैदा हुए ने, दुनिया विच होर किसी मुल्क विच इतने नहीं पैदा हुए। पर जितनी लंबी गुलामी विच यह देश रहा है, इतनी लंबी गुलामी होर किसे देश देच नहीं रही। इसका कारण गुरु नानक देव जी महाराज ने दसिया, सिर ते बहुत जोर दिता गया, प्रभु चिंतन ते बहुत जोर दिता गया, पर जिंदगी दियां कुछ होर समस्यावां भी ने, उन्हां दी तरफ ध्यान ना दिता गया। होया कि हत्थां करके ये देश बड़ा कमजोर हो गया, खत्रीपणा खत्म हो गया, अहिंसा परमो धर्म दिया नारा इस देश देच इस ढंग नाल लग्या, ਹਰ ਬੰਦਾ ਬ੍ਰਾਹਮਣ ਬਣ ਗਿਆ। ਤੇ ਜਦ ਹਰ ਬੰਦਾ ਬ੍ਰਾਹਮਣ ਬਣ ਗਿਆ, ਹਰ ਮਨੁੱਖ ਬ੍ਰਹਮ ਦੇ ਚਿੰਤਨ ਵਿੱਚ ਰਹਿ ਗਿਆ, ਤੋ ਬ੍ਰਹਮ ਦੇ ਚਿੰਤਨ ਤੋਂ ਇਲਾਵਾ ਵੀ ਕੁਛ ਮਨੁੱਖ ਦੀਆਂ ਸਮੱਸਿਆਵਾਂ ਨੇ, ਕੁਛ ਲੋੜਾਂ ਨੇ, ਉਹਨਾਂ ਦੀ ਤਰਫੋਂ ਮਨੁੱਖ ਦੀ ਗਫਲਤ ਨੂੰ ਦੇਖ ਕੇ ਬਾਹਰਲੀਆਂ ਕੌਮਾਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ। ਤੋ ਗੁਰੂ ਨਾਨਕ ਨੇ ਕਿਹਾ, ਨਹੀਂ, ਤੂੰ ਸਿਰ ਤੋਂ ਵੀ ਕੰਮ ਲੈਣਾ ਹੈ ਔਰ ਤੂੰ ਹੱਥਾਂ ਤੋਂ ਵੀ ਕੰਮ ਲੈਣਾ, ਤੂੰ ਖੱਤਰੀ ਵੀ ਬਣ, ਤੂੰ ਸ਼ਕਤੀਸ਼ਾਲੀ ਵੀ ਬਣ। ਪਰ ਐਸਾ ਨਾ ਹੋਵੇ ਕਿ ਧਨ ਦੀ ਦੁਨੀਆਂ ਵਿੱਚ ਔਰ ਪਦਾਰਥ ਦੀ ਦੁਨੀਆਂ ਵਿੱਚ ਤੂੰ ਪਛੜ ਜਾਵੇਂ, ਤੋ ਤੂੰ ਵੈਸ਼ ਵੀ ਬਣ। ਗੁਰੂ ਨਾਨਕ ਨੇ ਸਵਯਂ ਵੀ ਖੇਤੀਬਾੜੀ ਦਾ ਕੰਮ ਕੀਤਾ, ਤੂੰ ਕੁਛ ਉਪਜ ਵੀ ਕਰ, ਦੁਕਾਨ ਵੀ ਚਲਾਈ ਗੁਰੂ ਨਾਨਕ ਨੇ, ਤੂੰ ਕਾਰ ਵਿਹਾਰ ਵੀ ਕਰ, ਤੂੰ ਖੇਤੀਬਾੜੀ ਦਾ ਕੰਮ ਵੀ ਕਰ, ਤੂੰ ਸੰਸਾਰ ਵਿੱਚ ਵੀ ਗਤੀ ਕਰ, ਤੂੰ ਪਦਾਰਥ ਦੀ ਦੁਨੀਆਂ ਵਿੱਚ ਵੀ ਗਤੀ ਕਰ, ਤਾਂ ਕਿ ਤੈਨੂੰ ਮੰਗ ਕੇ ਨਾ ਖਾਣਾ ਪੈ, ਤੈਨੂੰ ਦਰ ਦਰ ਦਾ ਮੁਥਾਜ ਨਾ ਆਉਣਾ ਪੈ, ਇਸ ਵਾਸਤੇ ਤੂੰ ਕਿਰਤ ਵੀ ਕਰ। ਗੁਰੂ ਨਾਨਕ ਦਾ ਇਹ ਨਾਰਾ ਸੀ ਕਿ ਜਿਸ ਬੰਦੇ ਨੂੰ ਕਿਰਤ ਕਰਨ ਦੀ ਜਾਂਚ ਨਹੀਂ ਆਈ, ਉਹ ਕੀਰਤੀ ਵੀ ਨਹੀਂ ਕਰ ਸਕੇਗਾ। ਕਿਰਤ ਤੇ ਕੀਰਤੀ ਦੋਵੇਂ ਇਕੱਠੀਆਂ ਜੁੜੀ ਹੋਈਆਂ ਨੇ। ਕਿਰਤ ਕਰਕੇ ਧਨ ਦੀ ਪਾਲਣਾ ਕਰਨੀ ਹੈ, ਉਹ ਕੀਰਤੀ ਕਰਕੇ ਆਤਮਕ ਰਸ ਨੂੰ ਜਨਮ ਦੇਣਾ। ਤੋ ਸਾਹਿਬਾਂ ਨੇ ਕਿਹਾ, ਤੂੰ ਕਿਰਤ ਵੀ ਕਰਨੀ ਔਰ ਸਤਿਗੁਰ ਨੇ ਆਪ ਕਿਰਤ ਕੀਤੀ, ਆਪ ਦੁਕਾਨ ਚਲਾਈ, ਆਪ ਖੇਤੀਬਾੜੀ ਦਾ ਕੰਮ ਕੀਤਾ, ਪ੍ਰੇਰਣਾ ਦਿੱਤੀ, ਤੂੰ ਵੈਸ਼ ਵੀ ਬਣਨਾ। ਔਰ ਸਤਿਗੁਰ ਨੇ ਕਹਿ ਦਿੱਤਾ, ਪੈਰਾਂ ਦੀ ਵੀ ਆਪਣੀ ਗੱਲ ਹੈ, ਤੂੰ ਸ਼ੂਦਰ ਵੀ ਬਣਨਾ। ਲੰਗਰ ਦੇ ਝੂੰਡੇ ਬਾਂਡੇ ਮਾਂਜਣੇ, ਤੱਪੜ ਝਾੜਨੇ, ਝਾੜੂ ਦੇਣਾ, ਰੋਗੀਆਂ ਦੀ ਸੇਵਾ ਕਰਨਾ, ਮਜ਼ਲੂਮਾਂ ਦੀ ਸੇਵਾ ਕਰਨਾ, ਪ੍ਰਾਚੀਨ ਸਮੇਂ 'ਚ ਇਹ ਸ਼ੂਦਰਾਂ ਦਾ ਕੰਮ ਸੀ। ਗੁਰੂ ਨਾਨਕ ਨੇ ਕਿਹਾ, ਨਹੀਂ, ਇਹ ਸਿੱਖ ਕਰੇਗਾ, ਉਹਨੂੰ ਹੀ ਝੂਠੇ ਬਾਂਡੇ ਮਾਂਜਣੇ ਨੇ, ਉਹੀ ਝਾੜੂ ਦੇਵੇ, ਉਹੀ ਤੱਪੜ ਝਾੜੇ, ਉਹੀ ਮਰੀਜ਼ਾਂ ਦੀ ਸੇਵਾ ਕਰੇ। ਔਰ ਇਸ ਤਰੀਕੇ ਦੇ ਨਾਲ ਚਾਰ ਵਰਨ ਦੀ ਜਿਹੜੀ ਸਪਿਰਿਟ ਹੈ, ਚਾਰ ਵਰਨ ਦੀ ਜੋ ਚੇਤਨਾ ਹੈ, ਚਾਰ ਵਰਨ ਦੀ ਜਿਹੜੀ ਵਿਚਾਰਧਾਰਾ ਹੈ, ਉਹ ਇੱਕ ਮਨੁੱਖ ਦੇ ਅੰਦਰ ਉਡੇਲ ਕੇ ਗੁਰੂ ਨਾਨਕ ਨੇ ਰੱਖ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚਾਰ ਵਰਨ ਇੱਕ ਵਰਨ ਕਰ ਪੈਰੀ ਪਾਉਣਾ ਜਗ ਵਰਤਾਇਆ। ਮੁਖਤਸਰ ਅਰਜ਼ ਇਹ ਕਿ ਸਿੱਖ ਉਹ ਹੈ ਜੋ ਆਪਣੇ ਦਿਮਾਗ ਦੀ ਵੀ ਵਰਤੋਂ ਕਰੇ, ਹੱਥਾਂ ਦੇ ਵਿੱਚ ਵੀ ਉਸਦੇ ਤਾਕਤ ਹੋਵੇ, ਉਹ ਕਿਰਤ ਵਿਰਤ ਵੀ ਕਰਦਾ ਹੋਵੇ, ਪਰ ਉਸ ਦੇ ਅੰਦਰ ਸੇਵਾ ਭਾਵ ਵੀ ਹੋਵੇ। ਔਰ ਇਸ ਤਰੀਕੇ ਨਾਲ ਮਨੁੱਖ ਸੰਪੂਰਨ ਹੁੰਦਾ ਹੈ। ਦੇਸ਼ ਗੁਲਾਮ ਹੋਇਆ ਕਿਉਂਕਿ ਦੇਸ਼ ਵਿੱਚ ਖੱਤਰੀਪਣਾ ਖਤਮ ਹੋ ਗਿਆ ਸੀ। ਦੇਸ਼ ਸਦੀਆਂ ਤੱਕ ਗਰੀਬ ਹੋਇਆ ਕਿਉਂਕਿ ਵੈਸ਼ ਬਿਰਤੀ ਨੂੰ ਵੀ ਬੜੀ ਚੋਟ ਲੱਗੀ। ਹਰ ਮਨੁੱਖ ਨੂੰ ਬ੍ਰਾਹਮਣ ਬਣਨ ਦੀ ਸੂਝੀ। ਇੱਥੇ ਰਾਜੇ ਮਹਾਰਾਜੇ ਵੀ ਘਰ ਘਾਟ ਤਿਆਗ ਕੇ ਪਹਾੜਾਂ ਦੀ ਕੰਦਰਾਂ ਵਿੱਚ ਬੈਠਣ ਲੱਗ ਪਏ। ਇੱਥੇ ਚੰਗੇ ਚੰਗੇ ਦਾਰਸ਼ਨਿਕ ਫਿਲਾਸਫਰ ਵੀ ਸੰਸਾਰ ਨੂੰ ਛੱਡ ਕੇ ਤੀਰਥਾਂ ਤੇ ਜਾ ਬੈਠੇ। ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ, ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਸਿਆਣੇ ਮਨੁੱਖ, ਆਲਮ ਬੰਦੇ, ਦੂਰ ਦ੍ਰਿਸ਼ਟ ਮਨੁੱਖ ਸੰਸਾਰ ਤੋਂ ਇੱਕ ਪਾਸੇ ਹੋ ਗਏ, ਪ੍ਰਭੂ ਚਿੰਤਨ ਵਿੱਚ ਐਸੇ ਲੀਨ ਰਹੇ ਕਿ ਸਰੀਰ ਦੀਆਂ ਔਰ ਸੰਸਾਰ ਦੀਆਂ ਹੋਰ ਮੂਲ ਸਮੱਸਿਆਵਾਂ ਨਾਲੋਂ ਉਹਨਾਂ ਦਾ ਸੰਬੰਧ ਹੀ ਟੁੱਟ ਗਿਆ। ਹੋਇਆ ਕਿ ਸਦੀਆਂ ਤੱਕ ਇਹ ਭਾਰਤ ਗਰੀਬ ਰਿਹਾ ਔਰ ਗੁਲਾਮ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਮਣ ਕਰਕੇ ਇਸ ਦੇਸ਼ ਵਿੱਚ ਨਵੀਂ ਜਾਗਰਤੀ ਪੈਦਾ ਕੀਤੀ ਔਰ ਕਹਿ ਦਿੱਤਾ, ਜ਼ਿੰਦਗੀ ਦੀ ਲੋੜ ਸਿਰਫ ਇੱਕ ਨਹੀਂ, ਅਨੇਕਾਂ ਲੋੜਾਂ ਦਾ ਇਹ ਮੁਜੱਸਮਾ ਹੈ ਔਰ ਅਨੇਕਾਂ ਲੋੜਾਂ ਦੀ ਪੂਰਤੀ ਕਰਨ ਵਾਸਤੇ ਉਸ ਪਰਿਪੂਰਨ ਪਰਮਾਤਮਾ ਨੇ ਸਾਨੂੰ ਵੱਖ ਵੱਖ ਸ਼ਕਤੀਆਂ ਦਿੱਤੀਆਂ ਨੇ। ਸਾਨੂੰ ਪੈਰ ਵੀ ਦਿੱਤੇ ਨੇ, ਸਾਨੂੰ ਹੱਥ ਵੀ ਦਿੱਤੇ ਨੇ, ਸਾਨੂੰ ਪੇਟ ਦਿੱਤਾ ਹੈ, ਸਾਨੂੰ ਦਿਮਾਗ ਦਿੱਤਾ ਹੈ। ਅਸੀਂ ਦਿਮਾਗ ਨਾਲ ਸੋਚਣਾ ਹੈ, ਸੱਚ ਕੀ ਹੈ, ਝੂਠ ਕੀ ਹੈ। ਅਸੀਂ ਹੱਥਾਂ ਨਾਲ ਕਿਰਤ ਕਰਕੇ ਧਨ ਪਦਾਰਥ ਕਮਾਉਣਾ ਹੈ ਤਾਂ ਕਿ ਸਰੀਰ ਦੀ ਪੂਰਤੀ ਹੋ ਸਕੇ। ਅਸੀਂ ਸੇਵਾ ਭਾਵ ਵਿੱਚ ਲੀਨ ਹੋਣਾ ਹੈ ਤਾਂ ਕਿ ਨਿਰਮਾਣਤਾ ਬਣੀ ਰਹੇ, ਤਾਂ ਕਿ ਅੰਦਰ ਗਰੀਬੀ ਬਣੀ ਰਹੇ, ਹੰਕਾਰ ਨਾ ਪੈਦਾ ਹੋਵੇ। ਤੋ ਸਿੱਖ ਉਹ ਜਿਸ ਦੇ ਅੰਦਰ ਚਾਰੇ ਵਰਨ ਬਕਾਇਦਾ ਰੂਪ ਵਿੱਚ ਮੌਜੂਦ ਨੇ। ਇੱਕ ਇੱਕ ਵਰਨ ਵਾਲਾ ਮਨੁੱਖ ਟੁਕੜਿਆਂ ਟੁਕੜਿਆਂ 'ਚ ਵੱਟਿਆ ਹੋਇਆ ਹੈ ਔਰ ਅਧੂਰਾ ਹੈ। ਇਸ ਵਾਸਤੇ ਸਾਹਿਬਾਂ ਨੇ ਨਾਰਾ ਲਾਇਆ, ਮਨੁੱਖ ਨੂੰ ਸੰਪੂਰਨ ਕਰਨਾ ਹੈ, ਮਨੁੱਖ ਨੂੰ ਪੂਰਨ ਰੂਪ ਰੇਖਾ ਦੇਣੀ ਹੈ। ਔਰ ਪੂਰਨ ਇਹ ਉਦੋਂ ਹੋਵੇਗਾ ਜਦ ਮਸਤਕ ਦੇ ਨਾਲ ਨਾਲ ਇਸ ਦੀਆਂ ਬਾਹਾਂ ਵੀ ਕੰਮ ਕਰਨ, ਇਸ ਨੂੰ ਪੇਟ ਦੀ ਚਿੰਤਾ ਵੀ ਹੋਵੇ ਔਰ ਇਸ ਦੇ ਅੰਦਰ ਸੇਵਾ ਵਾਲੀ ਬਿਰਤੀ ਵੀ ਪੂਰਨ ਰੂਪ ਵਿੱਚ ਜਾਗ ਪਵੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਸ ਵਿਚਾਰਧਾਰਾ ਦਾ ਭਾਰਤ ਤੇ ਬਹੁਤ ਗਹਿਰਾ ਅਸਰ ਹੋਇਆ। ਸਦੀਆਂ ਦੀ ਇਹ ਜਿਹੜੀ ਗੁਲਾਮੀ ਸੀ, ਇਸ ਵਿੱਚ ਆਜ਼ਾਦੀ ਦੀ ਰੂਹ ਪੈਦਾ ਹੋਈ, ਆਜ਼ਾਦੀ ਦੇ ਪ੍ਰਵਾਨੇ ਪੈਦਾ ਹੋਏ। ਗੁਰੂ ਨਾਨਕ ਦੀ ਗੱਲ ਜੈਸੇ ਜੈਸੇ ਸਮਝ ਦੇ ਚ ਆਈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਜੈਸੇ ਜੈਸੇ ਭਾਰਤ ਵਾਸੀਆਂ ਨੂੰ ਸਮਝ ਆਈ, ਉਹਨਾਂ ਨੂੰ ਆਪਣੀ ਗੁਲਾਮੀ ਦਿਸ ਪਈ, ਉਹਨਾਂ ਨੂੰ ਆਪਣੀ ਗਰੀਬੀ ਦਿਸ ਪਈ, ਉਹਨਾਂ ਨੂੰ ਆਪਣੀ ਮਜਬੂਰੀ ਦਿਸ ਪਈ, ਗਰੀਬੀ ਦੇ ਕਾਰਨ ਵੀ ਦਿਸ ਪਏ, ਮਜਬੂਰੀ ਦੇ ਕਾਰਨ ਵੀ ਦਿਸ ਪਏ। ਇਸ ਵਾਸਤੇ ਉਹ ਆਪਣੀਆਂ ਮੂਲ ਸਮੱਸਿਆਵਾਂ ਨਾਲ ਝੂਝਣ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸੀ ਰੂਹ ਫੂਕੀ, ਐਸਾ ਵੀਰ ਰਸ ਪੈਦਾ ਕੀਤਾ اور کہہ دیتا اسی نرے ہن انکھ ہین نہیں ہاں، کمزور نہیں ہاں، اسی کیول برامن نہیں ہاں، اسی کیول جپ تپ کرن والے بھگت نہیں ہاں، کوئی ساڈی مالا کھو کے لے جائے اسی کھتری بھی ہاں۔ اور صاحباں نے صاف کہہ دیتا اسی وچار دا جواب وچار نال دیندے ہاں، اسی تلوار دا جواب تلوار نال دیندے۔ اور انہاں دا پرم ایک واک ہے، چونکارز ہما ہلتے درگزشت حلال است بردم با شمشیر دست۔ جد شانتی نال وچار نال زندگی دی کوئی سمسیا حل نہ ہوئے تاں تلوار چک لینا بھی دھرم ہے، وہ بھی ایک مہان کرتب ہوئے گا۔ اور جو اس کرتب نو نہیں نبھائے گا اپنے آپ نو غلام کر بیٹھے گا، قوم غلام ہو جائے گی، دیش غلام ہو جائے گا۔ بھرمن کر کے سمچے دیش دے انہاں ستیاں ہوئیاں برتیاں نو گرو نانک دیو جی مہاراج نے جگایا، جو ایک ایک برتی دے جی رہے سن۔ چار ورنہ دی ونڈ اسے آدھار دیتے ہوئی سی، سر دی ورتوں کرن والا برامن، ہتھاں دی ورتوں کرن والا کھتری، پیٹ دی چنتا کرن والا ویش، اور بھاری پر کم کرن والا شودر۔ پر جڑا یہ چارے ہی کم کرے تے چارے ہی کماں وچ جس دی روچی ہوئے، اس نو گرو نانک نے سکھ آکھیا بھئی اے سکھ ہے، اے دے اندر چارے ہی ورن موجود نے۔
1: You're listening to KRPI 1550 Radio, Ferndale, Washington.

0: ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ, 6 ਫੁੱਟ ਜੁਸਾਲਾ ਛਕੇ, ਹੱਥ ਚ ਤੀਰ ਤੇ ਵਾਂਗ ਗਾਤਰੇ ਰੱਖਿਆ।

0: You're listening to KRPI 1550 Radio, Ferndale, Washington.
1: ਭਗਤ ਕਬੀਰ ਸਾਹਿਬ ਜੀ ਦਾ ਇਹ ਬਚਨ ਜਿਸ ਦਾ ਪਾਠ ਆਪਾਂ ਕੱਲ ਵੀ ਕੀਤਾ ਸੀ ਪਰ ਸਮਾਂ ਸਮਾਪਤ ਹੋਣ ਕਰਕੇ ਦੇ ਅਰਥ ਨਹੀਂ ਸਾਂ ਕਰ ਸਕੇ। ਪਹਿਲਾ ਸ਼ਲੋਕ ਦੇ ਅਰਥ ਨੇ ਕਬੀਰ, ਇਹਦਾ ਭਾਵ ਹੈ ਕਿ ਭਗਤ ਕਬੀਰ ਜੀ ਬਚਨ ਕਰ ਰਹੇ ਨੇ, ਫੁਰਮਾ ਰਹੇ ਨੇ।

ਕਹਿ ਰਹੇ ਨੇ ਰਾਤੀ ਹੋਵੇ ਕਾਰੀਆਂ। ਰਾਤੀ ਰਾਤ ਦਾ ਬਹੁਵਚਨ ਹੈ, ਇਹਦਾ ਅਰਥ ਹੋ ਗਿਆ ਰਾਤਾਂ। ਹੋਵੇ ਦਾ ਅਰਥ ਇਹ ਹੁੰਦੀਆਂ ਨੇ, ਤੇ ਕਾਰੀਆਂ ਇਹਦਾ ਮਤਲਬ ਇਹ ਵੇ ਕਿ ਕਾਲੀਆਂ। ਭਗਤ ਜੀ ਸ਼ਬਦ ਵਰਤ ਰਹੇ ਨੇ ਕਬੀਰ, ਰਾਤੀ ਹੋਵੇ ਕਾਲੀਆਂ, ਜਿਹੜੀਆਂ ਰਾਤਾਂ ਨੇ ਕਾਲੀਆਂ ਨੇ, ਕਾਲੀ ਰਾਤ ਵਿੱਚ ਕਾਰੇ ਉਭੇ ਜੰਤ। ਫਿਰ ਸ਼ਬਦ ਹੈ ਕਾਰੇ, ਇਹਦਾ ਅਰਥ ਵੀ ਕਾਲੇ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂ ਜੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਾਸ਼ਾ ਹੈ ਜਾਂ ਬੋਲੀ ਹੈ ਨਾ, ਇਹ ਸੰਨ 1170 ਤੋਂ ਲੈ ਕੇ ਅਤੇ 1675 ਤੱਕ ਮੈਂ ਸ਼ਬਦ ਵਰਤਾਂ, ਜਿਹੜੀ ਸ਼ਬਦਾਵਲੀ ਭਗਤੀ ਭਾਵਨਾ ਵਾਲੇ ਵਰਤਦੇ ਰਹੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮੈਂ 1170 ਤਾਂ ਕਿਹਾ ਹੈ, ਭਾਵਾਂ ਕਿ ਭਗਤ ਜੈਦੇਵ ਜੀ ਨੇ ਬਾਣੀ ਬਾਅਦ ਵਿੱਚ ਉਚਾਰਨ ਕੀਤੀ, ਪਰ ਬਾਣੀਕਾਰ ਜਿਹੜੇ ਭਗਤ ਨੇ ਉਹ ਸਭ ਤੋਂ ਪਹਿਲਾਂ ਭਗਤ ਜੈਦੇਵ ਜੀ ਨੇ। ਇਹਦਾ ਮਤਲਬ 1170 ਤੋਂ ਲੈ ਕੇ 1675 ਤਾਂ ਕਿਹਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ 11 ਨਵੰਬਰ 1675 ਨੂੰ ਹਜ਼ੂਰ ਨੂੰ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਹੁਣ ਤੁਸੀਂ ਦੇਖੋ, ਇਹਨਾਂ ਸਦੀਆਂ ਦਾ ਜਿਹੜਾ ਸਮਾਂ ਹੈ ਉਸ ਵਿੱਚ ਬੋਲੀ ਵੀ ਬਦਲਦੀ ਹੈ, ਲੋਕਾਂ ਦੀ ਸ਼ਬਦਾਵਲੀ ਵਰਤਦੀ ਹੈ। ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਅਤੇ ਜਿਵੇਂ ਸਤਿਗੁਰਾਂ ਨੇ ਦਰਜ ਕੀਤਾ ਨਾ, ਸਾਡੇ ਨਾਲ ਭਾਵੇਂ ਉਹ ਬੋਲੀ ਮੇਲ ਨਹੀਂ। ਹੁਣ ਆਪਾਂ ਸ਼ਬਦ ਕਾਰੀਆਂ ਕਦੀ ਵਰਤਨੇ? ਆਪਾਂ ਤਾਂ ਕਹਿੰਦੇ ਕਾਲੀ ਬੋਲੀ ਰਾਤ, ਆਪਾਂ ਕਹਿੰਦੇ ਜਦੋਂ ਕਾਲੀਆਂ ਰਾਤਾਂ ਆ ਗਈਆਂ ਆਪਾਂ ਸ਼ਬਦ ਵਰਤਦੇ ਜੀ। ਕਾਲੇ ਬੰਦੇ ਕਹਾਂਗੇ, ਮਨ ਦਾ ਕਾਲਾ, ਮਨ ਦਾ ਕਾਰਾ ਤਾਂ ਨਹੀਂ ਨਾ ਕਹਿੰਦੇ, ਪਰ ਉਸ ਇਲਾਕੇ ਵਿੱਚ ਭਗਤ ਜੀ ਇਹ ਸ਼ਬਦਾਵਲੀ ਵਰਤ ਰਹੇ ਆ। ਪਰ ਅਸੀਂ ਉਸ ਸ਼ਬਦਾਵਲੀ ਨੂੰ ਆਪਣੀ ਸ਼ਬਦਾਵਲੀ ਮਤ ਵਿੱਚ ਮਤ ਚੇਂਜ ਕਰੀਏ। ਇਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ, ਮਹਾਰਾਜ ਆਪ ਦਰਜ ਕਰਕੇ ਗਏ। ਇਸ ਕਰਕੇ ਮੇਰੀ ਬੇਨਤੀ ਹੈ ਜੀ, ਇੱਥੇ ਕਾਰੀਆਂ ਕਾਰੇ ਸ਼ਬਦ ਆਇਆ, ਅਸੀਂ ਇਹਦੇ ਅਰਥ ਕਰ ਰਹੇ ਹਾਂ ਕਾਲੀਆਂ ਅਤੇ ਕਾਲੇ। ਪਹਿਲਾ ਆਖਰੀ ਅਰਥ ਨੇ ਕਬੀਰ, ਰਾਤੀ ਹੋਵੇ ਕਾਰੀਆਂ, ਜਦੋਂ ਕਾਲੀਆਂ ਰਾਤਾਂ ਹੁੰਦੀਆਂ ਨੇ। ਕਾਰੇ ਉਭੇ ਜੰਤ, ਕਾਰੇ ਦਾ ਅਰਥ ਕਾਲੇ ਅਤੇ ਉਭੇ ਦਾ ਅਰਥ ਹੁੰਦਾ ਉੱਠ ਖਲੋਣਾ, ਇਹ ਖੜ੍ਹੇ ਹੋ ਜਾਣਾ। ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ, ਹਸਤੀ ਸਿਰ ਜੋ ਅੰਕ ਸਿਖੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖੈ ਉਭੀ। ਖੜ੍ਹਾ ਹੋ ਕੇ, ਸਾਵਧਾਨ ਹੋ ਕੇ, ਉਭੇ ਦਾ ਅਰਥ ਖੜ੍ਹੇ ਹੋ ਜਾਣਾ। ਮਹਾਰਾਜ ਕਹਿ ਰਹੇ ਆ ਕਾਰੇ ਉਭੇ ਜੰਤ, ਜੰਤ ਦਾ ਲਫ਼ਜ਼ੀ ਅਰਥ ਜੀਵ ਹੈ ਜੀ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਜੰਤ ਦਾ ਜਿਹੜਾ ਲਫ਼ਜ਼ੀ ਅਰਥ ਇੱਕ ਹੋਰ ਹੁੰਦਾ, ਉਹ ਹੁੰਦਾ ਵਾਜਾ। ਜਿਵੇਂ ਭਾਈ ਸਾਹਿਬ ਜੀ ਕੀਰਤਨ ਕਰਕੇ ਗਏ, ਭਾਈ ਸਾਹਿਬ ਵਾਜਾ ਵਜਾ ਰਹੇ ਸਨ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਾਜ ਲਈ, ਵਾਜੇ ਲਈ ਸ਼ਬਦ ਜੰਤ ਵਰਤਿਆ। ਕਬੀਰ ਜੋ ਹਮ ਜਬਤ ਜੰਤ ਬਜਾਵ ਤੇ ਟੂਟ ਗਈ ਸਭ ਤਾਰ। ਉੱਥੇ ਜੰਤ ਦਾ ਅਰਥ ਹੈ ਉਹ ਸਾਜ ਜਿਹੜਾ ਵਜਾਇਆ ਜਾ ਰਿਹਾ ਤਾਰਾਂ ਵਾਲਾ, ਇੱਥੇ ਜੰਤ ਦਾ ਲਫ਼ਜ਼ੀ ਅਰਥ ਹੈ ਜੀਵ। ਮੈਂ ਫਿਰ ਆਪ ਜੀ ਨੂੰ ਇੱਕ ਬੇਨਤੀ ਕਰਾਂ, ਇਹ ਕਥਾ ਇਸ ਕਰਕੇ ਨਹੀਂ ਕਿ ਵਿਦਵਤਾ ਕਰਾਂ ਜੀ, ਮੈਂ ਆਹ ਕੋਈ ਜਾਣਨਾ। ਮੇਰੀ ਇੱਛਾ ਹੈ ਜੋ ਕੁਝ ਸਤਿਗੁਰੂ ਸੋਝੀ ਦੇਣ, ਮੈਂ ਇਮਾਨਦਾਰੀ ਨਾਲ ਸੰਗਤ ਤੱਕ ਉਸ ਜਾਣਕਾਰੀ ਨੂੰ ਸੇਵਾ ਦੇ ਰੂਪ ਵਿੱਚ ਪਹੁੰਚਾਵਾਂ। ਇਸ ਕਰਕੇ ਮੈਂ ਥੋੜ੍ਹਾ ਜਿਹਾ ਭਾਸ਼ਾ ਦਾ ਕਈ ਵਾਰੀ ਜ਼ਿਕਰ ਕਰ ਦਿੰਦਾ। ਇੱਥੇ ਜੰਤ ਦਾ ਅਰਥ ਹੈ ਮਨੁੱਖ, ਅਸੀਂ ਜੀਵ ਸ਼ਬਦ ਵੀ ਵਰਤਨੇ। ਕਾਲੀਆਂ ਰਾਤਾਂ ਨੇ ਅਤੇ ਕਾਲੀਆਂ ਰਾਤਾਂ ਦੇ ਵਿੱਚ ਜਿਹੜੇ ਜੀਵ ਨੇ, ਮਨੁੱਖ ਨੇ, ਉਹ ਉੱਠ ਖੜ੍ਹੇ ਹੋਏ ਕਿਹੜੇ? ਜਿਹੜੇ ਮਨ ਦੇ ਕਾਲੇ ਨੇ, ਜਿਹੜੇ ਅੰਦਰੋਂ ਕਪਟੀ ਨੇ, ਜਿਹੜੇ ਹੰਸਿਆਰੀ ਬਿਰਤੀ ਰੱਖਦੇ ਨੇ, ਜਿਨ੍ਹਾਂ ਦੇ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਦੀ ਹਨੇਰੀ ਝੁੱਲੀ ਹੋਈ ਹੈ। ਕਾਲੀਆਂ ਰਾਤਾਂ ਨੇ ਅਤੇ ਕਾਲੀਆਂ ਰਾਤਾਂ ਦੇ ਵਿੱਚ ਥਾਂ ਪੁਰ ਥਾਂ, ਵੱਖ ਵੱਖ ਨਗਰਾਂ ਸ਼ਹਿਰਾਂ ਪਿੰਡਾਂ ਵਿੱਚ ਮਨ ਦੇ ਕਾਲੇ ਬੰਦੇ ਉੱਠ ਕੇ ਖੜ੍ਹੇ ਹੋ ਗਏ। ਕੀ ਕਰਦੇ ਨੇ ਉੱਠ ਕੇ? ਕਹਿਣ ਲੱਗੇ ਲੈ ਫਾਹੇ ਉੱਠ ਧਾਵ ਤੇ। ਵੈਸੇ ਫਾਹੇ ਦਾ ਅਰਥ ਇੱਕ ਸ਼ਬਦ ਵਰਤਿਆ ਗਿਆ ਜੀ, ਇਫਾਹੀ ਜਿਹਨੂੰ ਆਪਾਂ ਕਹਿੰਦੇ। ਜਿਹੜੇ ਪਿੰਡਾਂ 'ਚ ਕੰਮ ਕਰਦੇ ਰਹੇ ਉਹਨੂੰ ਪਤਾ ਹੋਣਾ, ਇੱਕ ਗਲਾਵਾਂ ਰੱਸਾ ਹੁੰਦਾ ਸੀ, ਗਲਾਵਾਂ
ਉਹਨੂੰ ਆਪਾਂ ਥੋੜ੍ਹੀ ਗੰਢ ਢਿੱਲੀ ਪਾਉਂਦੇ ਸਾਂ ਅਤੇ ਬੰਦੇ ਪਸ਼ੂ ਨੂੰ ਜਾਂ ਕਈ ਵਾਰੀ ਜਿਹੜੇ ਫੰਦਕ ਹੁੰਦੇ ਸਨ ਲੰਘਦੇ ਬੰਦੇ ਦੇ ਗਲੇ ਵੀ ਸੱਟ ਕੇ ਉਹਨੂੰ ਖਿੱਚ ਲੈਂਦੇ ਸਨ, ਉਹ ਜਿਹੜਾ ਗਲਾ ਸੀ ਉਹ ਘੁੱਟਿਆ ਜਾਂਦਾ ਸੀ। ਹੁਣ ਇੱਥੇ ਸ਼ਬਦ ਹੈ ਲੇ ਲੈ ਫਾਹੇ, ਮੈਂ ਇਹਦਾ ਅਰਥ ਫੰਦਾ ਨਹੀਂ ਕਰ ਰਿਹਾ। ਇਹ ਸ਼ਬਦ ਬਣਿਆ ਜੀ ਫਾਰਸੀ ਦਾ ਇੱਕ ਸ਼ਬਦ ਹੈ ਕਮੰਦ, ਉਹਦੇ ਸ਼ਬਦ ਇਹ ਫਾਹਾ ਉਹਦੇ ਅਰਥ ਰੱਖਦਾ। ਕਮੰਦ ਕਿਹਨੂੰ ਕਹਿੰਦੇ ਆ ਜੀ, ਕਿ ਜਿਹੜੇ ਲੋਕ ਲੋਕਾਂ ਦੇ ਘਰ 'ਚ ਚੋਰੀ ਕਰਦੇ ਸਨ ਨਾ ਜੀ, ਉਹ ਰੱਸਾ ਲੈਣਾ, ਉਸ ਰੱਸੇ ਦੇ ਉੱਤੇ ਇੱਕ ਇੱਕ ਸਿਰੇ ਦੇ ਉੱਤੇ ਉਹਨਾਂ ਲੋਹੇ ਦਾ ਔਜ਼ਾਰ ਬੰਨ੍ਹ ਦੇਣਾ, ਉਹਨੂੰ ਪੂਰੇ ਜ਼ੋਰ ਨਾਲ ਉਹ ਛੱਤ ਉੱਤੇ ਸੜਦੇ ਸਨ, ਉਹ ਛੱਤ ਦੇ ਬਨੇਰੇ ਨਾਲ ਅੜ ਜਾਂਦਾ ਸੀ ਅਤੇ ਫਿਰ ਲੋਕ ਰੱਸੇ ਦਾ ਸਹਾਰਾ ਲੈ ਕੇ ਚੜ੍ਹ ਕੇ ਉਹਨਾਂ ਦੀ ਛੱਤ ਵਿੱਚ ਵੀ ਸੰਨ ਲਾ ਲੈਂਦੇ ਹੁੰਦੇ ਸਨ। ਉਹਦੇ ਲਈ ਸ਼ਬਦ ਫਾਹੇ ਵਰਤਿਆ ਹੈ ਜੀ। ਕਹਿੰਦੇ ਕਾਲੀ ਰਾਤ ਮਨ ਦੇ ਕਾਲੇ ਬੰਦੇ ਉੱਠ ਖਲੋਤੇ, ਉਹਨਾਂ ਨੇ ਰੱਸੇ ਪਕੜ ਲਏ, ਚਲੋ ਆਪਾਂ ਸੌਖੇ ਅਰਥ ਕਰਾਂਗੇ, ਲੈ ਫਾਹੇ ਉੱਠ ਧਾਵਤੇ, ਉਹ ਦੌੜ ਗਏ ਨੇ ਲੋਕਾਂ ਦੇ ਘਰ ਲੁੱਟਣ ਵਾਸਤੇ। ਅਤੇ ਭਗਤ ਜੀ ਕਹਿ ਰਹੇ ਨੇ ਸੇ ਜਾਨ ਮਾਰੇ ਭਗਵੰਤ, ਉਹਨਾਂ ਬੰਦਿਆਂ ਦੀ ਕੋਈ ਜ਼ਿੰਦਗੀ ਥੋੜ੍ਹਾ ਹੈ, ਉਹਨਾਂ ਨੂੰ ਪਰਮਾਤਮਾ ਨੇ ਜਿਉਂਦਿਆਂ ਨੂੰ ਹੀ ਮਾਰ ਦਿੱਤਾ ਹੈ, ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਜਿਉਂਦੇ ਹੀ ਮਰੇ ਹੋਏ ਨੇ। ਇਹਦਾ ਭਾਵ ਇੱਕ ਹੋਰ ਵੀ ਹੈ ਕਿ ਜਿਹੜੇ ਬੰਦੇ ਸਮਾਜ ਦੇ ਉਹ ਅੰਸਰ ਜਾਂ ਗਲਤ ਅੰਸਰ, ਜਿਹੜੇ ਠੱਗੀਆਂ ਮਾਰਦੇ ਆ, ਚੋਰੀਆਂ ਕਰਦੇ ਆ, ਸੰਨਾ ਲਾਉਂਦੇ ਆ, ਲੋਕਾਂ ਦਾ ਹੱਕ ਖੋਹ ਕੇ ਖਾਂਦੇ ਆ, ਇੱਥੇ ਭਗਤ ਜੀ ਕਹਿ ਰਹੇ ਨੇ ਜਿਉਂਦੇ ਵੀ ਰੱਬ ਨੇ ਮਾਰੇ ਹੋਏ ਆ, ਉਹਨਾਂ ਦੀ ਜਿਉਂਦਿਆਂ 'ਚ ਗਿਣਤੀ ਨਹੀਂ, ਅਤੇ ਮਰਨ ਤੋਂ ਬਾਅਦ ਉਹਨਾਂ ਦੀ ਆਤਮਾ ਨੂੰ, ਉਹਨਾਂ ਦੇ ਸੂਖਸ਼ਮ ਸਰੀਰ ਨੂੰ, ਉਹਨਾਂ ਦੀ ਜੀਵ ਆਤਮਾ ਨੂੰ ਪਰਮਾਤਮਾ ਦੇ ਘਰ ਵਿੱਚ ਲੇਖਾ ਦੇਣਾ ਪੈਣਾ ਹੈ। ਥੋੜ੍ਹਾ ਜਿਹਾ ਤੁਹਾਨੂੰ ਹੋਰ ਤਰ੍ਹਾਂ ਲੱਗੇਗਾ ਕਿਉਂਕਿ ਇਹ ਵਿਸ਼ਾ ਐਸਾ ਹੈ। ਆਪ ਜੀ ਪ੍ਰੇਮਾ ਭਗਤੀ ਵਾਲਾ ਸ਼ਬਦ ਭਾਈ ਸਾਹਿਬ ਤੋਂ ਸੁਣ ਰਹੇ ਸੀ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਉਸ ਪਰਮੇਸ਼ਵਰ ਦੀ ਰਚਨਾ ਵਿੱਚ ਨਾ ਜੀ ਦੋ ਚੀਜ਼ਾਂ ਨੇ, ਇੱਕ ਤਾਂ ਦੇਖੋ ਇੱਥੇ ਜਿੱਥੇ ਚੰਗਿਆਈ ਹੈ ਉੱਥੇ ਬੁਰਿਆਈ ਵੀ ਹੈ, ਜਿੱਥੇ ਨੇਕੀ ਹੈ ਉੱਥੇ ਬਦੀ ਵੀ ਹੈ, ਜਿੱਥੇ ਪਰਮਾਤਮਾ ਨੇ ਸੰਤ ਪੈਦਾ ਕੀਤੇ ਆ ਉੱਥੇ ਸੱਚ ਏਵੇਂ ਨਿੰਦਕ ਦੇ ਦੁਸ਼ਟ ਵੀ ਪੈਦਾ ਕੀਤੇ ਆ, ਜਿੱਥੇ ਆਪਣਾ ਗਵਾ ਕੇ ਲੋਕਾਂ ਦਾ ਭਲਾ ਕਰਨ ਵਾਲੇ ਪੈਦਾ ਕੀਤੇ ਆ ਸੱਚ ਏਵੇਂ ਉੱਥੇ ਭਲਾ ਕਰਨ ਵਾਲਿਆਂ ਦਾ ਬੁਰਾ ਕਰਨ ਵਾਲੇ ਵੀ ਪਰਮਾਤਮਾ ਨੇ ਸ੍ਰਿਸ਼ਟੀ 'ਚ ਪੈਦਾ ਕੀਤੇ ਹੈ। ਤਾਂ ਉਸ ਦੀ ਕਾਰਨ ਦਾਸ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਜਪਜੀ ਸਾਹਿਬ ਦੀਆਂ ਇਹ ਦੋ ਪੌੜੀਆਂ ਜ਼ਿਆਦਾ ਡਿਟੇਲ 'ਚ ਲਿਖੀ, ਜਿਹੜਾ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਹ, ਇਹ ਸਾਰੀ ਪੌੜੀ ਵਿੱਚ ਭਲੇ ਨੇ, ਧਰਮ ਦੇ ਕਰਮ ਕਰਨ ਵਾਲੇ ਨੇ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਮੋਨੀ ਹੈ, ਕੋਈ ਦਾਨੀ ਹੈ, ਕੋਈ ਸੂਰਮਾ ਹੈ, ਕੋਈ ਵੀਰ ਬਹਾਦਰ ਹੈ, ਕਈ ਜਿਹੜੇ ਨੇ ਉਹ ਖਾਮੋਸ਼ੀ ਵੀ ਜੀ ਰਹੇ ਨੇ। ਵੱਖ ਵੱਖ ਧਰਮਾਂ ਦੇ ਬੰਦੇ ਵੱਖ ਵੱਖ ਤਰੀਕਿਆਂ ਨਾਲ ਰੂਹਾਨੀਅਤ ਨੂੰ ਕਮਾਨ ਤੁਰੇ ਆ। ਉਹਦੇ ਵਿੱਚ ਸਤਿਗੁਰੂ ਅਖੀਰ 'ਤੇ ਇੱਕ ਬਚਨ ਕਰਦੇ ਆ, ਉਹ ਰਚਨਾ ਸਾਰੀ ਪਰਮਾਤਮਾ ਦੀ ਹੈ। ਸਤਿਗੁਰੂ ਬਚਨ ਕਰਦੇ ਆ ਭਾਈ ਕਿ ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਵਾਹਿਗੁਰੂ ਜੀ, ਜੇ ਤੁਹਾਨੂੰ ਇਹ ਭਾਰਿਆ ਹੈ, ਇਹ ਤੁਹਾਡੀ ਕਾਰ ਹੈ, ਇਹ ਤੁਹਾਡਾ ਭਲਾ ਕੰਮ ਹੈ, ਇਹ ਤੁਹਾਨੂੰ ਚੰਗੇ ਲੱਗ ਰਹੇ ਨੇ, ਜਪ ਵਾਲੇ, ਤਪ ਵਾਲੇ, ਦਾਨ ਵਾਲੇ, ਹੁਣ ਇਸ ਤੋਂ ਅਗਲੀ ਜਿਹੜੀ ਪੌੜੀ ਹੈ ਉਹ ਸਮਝੋ ਵੀ ਗੁਨਾਹ ਨਾਲ ਭਰੇ ਹੋਏ ਬੰਦੇ, ਜਿਹਨੂੰ ਔਗਣਾਰੇ ਕਹਿ ਲਓ, ਖੰਸਿਆਰੇ ਕਹਿ ਲਓ। ਉਸ ਵਿੱਚ ਹਜ਼ੂਰ ਨੇ ਫਰਮਾਇਆ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਅਸੀਂ ਸਾਰਾ ਪੜ੍ਹਦੇ ਅਖੀਰ 'ਤੇ ਹੈ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਅਤੇ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਵੀ ਤੇਰੀ ਰਚਨਾ ਹੈ ਨਾ, ਤੇਰੇ ਬਣਾਏ ਕੋਈ ਇਹ ਖੇਡ। ਪਰ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਜਿੰਨੀ ਦੇਰ ਤੱਕ ਖੇਡ ਹੈ ਓਨੀ ਦੇਰ ਤੱਕ ਨੰਬਰ ਗਿਣੇ ਜਾਣੇ ਨੇ। ਫਿਰ ਅਰਜ਼ ਹੈ, ਆ ਖੇਡ ਹੈ ਨਾ ਜੀ, ਇਹ 'ਚ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰ ਜਿੱਦਣ ਨੇ ਸਾਰੀ ਖੇਡ ਹੀ ਖਤਮ ਕਰ ਦਿੱਤੀ, ਜਿੱਦਣ ਨੇ ਸਭ ਕੁਝ ਸਮੇਟ ਕੇ ਆਪਣੇ ਆਪ ਵਿੱਚ ਇਕੱਲਾ ਵਾਹਿਗੁਰੂ ਜੀ ਜੋਨ ਸਭ ਰਚਿਆ ਹੋਇਆ, ਆਹ ਧਰਤੀ ਹੈ, ਇਸ ਤੋਂ ਅੱਗੇ ਪਤਾ ਨਹੀਂ। ਕਰਤੇ ਪੁਰਖ ਦੀ ਤਾਂ ਸੱਚ ਇਵੇਂ, ਰਚਨਾ ਦਾ ਬੰਦਾ ਅੰਤ ਨਹੀਂ ਪਾ ਸਕਦਾ ਅਤੇ ਰਚਨ ਵਾਲੇ ਦਾ ਅੰਤ ਕਿੱਥੇ ਪਾਏਗਾ।
ਤੇਰਾ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ। ਉਸ ਦੇ ਕੀਤੇ ਹੋਏ ਇਸ ਸਾਰੇ ਕਾਇਨਾਤ ਦਾ ਅੰਤ ਨਹੀਂ ਪੈ ਸਕਦਾ ਜੀ, ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਅਤੇ ਉਸ ਕਰਤੇ ਪੁਰਖ ਦਾ ਅੰਤ ਕਿਸੇ ਨੇ ਪਾਉਣਾ ਜਿਸ ਪਰਮਾਤਮਾ ਨੇ ਸਭ ਕੁਝ ਰਚਿਆ। ਪਰ ਜਿੱਦਣ ਸਭ ਕੁਝ ਸਮੇਟ ਦੇਣਗੇ, ਜੋ ਕੁਝ ਉਹਨਾਂ ਪੈਦਾ ਕੀਤਾ, ਚੰਗੇ ਨੇ ਮੰਦੇ ਨੇ, ਜੋ ਕੁਝ ਬਣਿਆ, ਜੜ ਨੇ ਚੇਤਨ ਨੇ, ਜਿੱਥੇ ਮਾਨਵ ਜਾਤੀ ਵੀ ਨਹੀਂ, ਜਿਸ ਦਿਨ ਸਭ ਕੁਝ ਸਮੇਟ ਦਿੱਤਾ ਨਾ, ਉੱਦਣ ਨਾ ਕੋਈ ਪੁੰਨ ਹੈ ਅਤੇ ਨਾ ਕੋਈ ਪਾਪ ਹੈ, ਨਾ ਕੋਈ ਧਰਮ ਹੈ ਅਤੇ ਨਾ ਕੋਈ ਕਰਮ ਹੈ। ਬਸ ਇਹਨੂੰ ਸਮਝਣ ਵਾਸਤੇ ਇੱਕਵੀਂ ਪੌੜੀ ਦਾ ਅਸ਼ਟਪਦੀ ਦਾ ਪਾਠ ਧਿਆਨ ਨਾਲ ਕਰੀਏ ਅਤੇ ਸਭ ਪਤਾ ਲੱਗ ਜਾਂਦਾ। ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ। ਜਬ ਆਕਾਰ ਏ ਕਛ ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿ। ਤਾਂ ਦੇਖੋ ਕਿੱਡੇ ਕਮਾਲ ਦੇ ਵਚਨ ਕੀਤੇ, ਕਹਿੰਦੇ ਆਕਾਰ ਬਣੇ ਅਤੇ ਪੁੰਨ ਪਾਪ ਬਣ ਕੇ, ਅਤੇ ਜਿਸ ਦਿਨ ਇਹ ਆਕਾਰ ਨਹੀਂ ਸੀ ਉਦਨ ਪਾਪ ਪੁੰਨ ਕਿੱਥੇ ਸੀ। ਮੈਂ ਫਿਰ ਵੀ ਇਸ ਕਰਕੇ ਥੋੜ੍ਹੀ ਜਿਹੀ ਵਿਸ਼ੇ ਤੋਂ ਹਟ ਕੇ ਬੇਨਤੀ ਕੀਤੀ, ਪਰ ਉਹਦੀ ਰਚਨਾ 'ਚ ਕੋਈ ਜੀਵ ਐਸੇ ਨੇ ਜਿਹੜੇ ਪਰਮਾਤਮਾ ਨੇ ਪੱਥਰ ਦਿਲ ਬਣਾ ਦਿੱਤੇ ਹੈ ਖੇਡ ਉਸ ਦੀ। ਪਰ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਨੂੰ ਜਿਹੜੇ ਰਾਤ ਤੁਰੇ ਫਿਰਦੇ ਆ ਉਹ ਮਤ ਸਮਝੋ ਜਿਉਂਦੇ ਨੇ, ਉਹ ਲੁੱਟਾਂ ਖੁਆਂ ਕਰਦੇ ਨੇ, ਐਸ਼ੋ ਇਸ਼ਰਤ ਸੱਚ ਇਵੇਂ ਦਿਨ ਰਾਤ ਪ੍ਰਵਿਰਤ ਰਹਿੰਦੇ ਨੇ, ਪਰ ਗੁਰਮੁਖੋ ਅਸਲ 'ਚ ਉਹ ਬੰਦੇ ਜਿਉਂਦੇ ਨੇ, ਉਹ ਜਿਉਂਦੇ ਹੀ ਮਰੇ ਹੋਏ। ਰੱਬ ਨੇ ਉਹਨਾਂ ਨੂੰ ਮਾਰ ਦਿੱਤਾ ਹੈ ਜੀ, ਪਰਮੇਸ਼ਵਰ ਦੀ ਨਜ਼ਰ ਵਿੱਚ ਉਹ ਜਿਉਂਦੇ ਨੇ। ਇਹਦੇ ਨਾਲ ਇੱਕ ਸਲੋਕ ਦੀ ਵਿਆਖਿਆ ਲਈ ਨਾ ਸੌਖਾ ਹੋ ਜਾਏਗਾ ਸਾਨੂੰ, ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਣ ਵਿਖੰਮ ਥਾਏ। ਉੱਥੇ ਸ਼ਬਦ ਵਰਤ ਰਹੇ ਨੇ, ਮਿੱਠਾ ਮਦਮਾਣੀ ਕਰਮੀ ਆਪੋ ਆਪਣੀ, ਆਪੇ ਪਛਤਾਣੀ ਅਜ਼ਰਾਈਲ ਫਰੇਸ਼ਤਾ ਤਿਲ ਪੀੜੈ ਕਾਣੀ। ਬੜਾ ਸੌਖਾ ਹੋ ਜਾਏਗਾ ਇਸ ਸਲੋਕ ਦੇ ਅਰਥ ਕਰਨ ਲਈ ਜੀ, ਕਿਵੇਂ ਗਏ ਇਹ ਰਾਤ ਨੂੰ ਤੁਰਦੇ ਨੇ ਫਾਹੀਆਂ ਲੈ ਕੇ ਜ਼ੁਲਮ ਪਾਪ ਕਰਨ ਵਾਸਤੇ। ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਭੈੜੀ ਬੁੱਧੀ ਵਾਲੇ ਜਿਹੜੇ ਲੋਕ ਨੇ, ਲੈ ਫਾਹੇ ਰਾਤੀ ਤੁਰਹਿ, ਜਦੋਂ ਰਾਤ ਪੈਂਦੀ ਏ ਇਹ ਬੰਦੇ ਆਪਣੇ ਹੱਥਾਂ 'ਚ ਫਾਹੇ ਲੈ ਕੇ, ਕਮੰਦ ਲੈ ਕੇ, ਰੱਸੀਆਂ ਲੈ ਕੇ, ਸੌਖਾ ਰਥ ਰੱਸੀਆਂ ਕਰ ਲਈ, ਰੱਸੀਆਂ ਲੈ ਕੇ ਤੁਰ ਪੈਂਦੇ ਨੇ। ਪਰ ਮਹਾਰਾਜ ਕਹਿੰਦੇ ਤੂੰ ਹਨੇਰੇ 'ਚ ਲੁਕਾ ਰਿਹਾ ਨਾ, ਤੈਨੂੰ ਕੋਈ ਦੇਖ ਨਹੀਂ ਰਿਹਾ, ਤੈਨੂੰ ਇਹੀ ਹੈ ਨਾ ਮੈਂ ਹਨੇਰੇ 'ਚ ਚੱਲਿਆ, ਮੇਰਾ ਤਾਂ ਚਿਹਰਾ ਵੀ ਨਹੀਂ ਦਿਸਦਾ, ਮੇਰਾ ਤਾਂ ਫੇਸ ਦਿਸਣੇ ਨਹੀਂ। ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਸਮਤ ਦਿੰਦੇ ਨੇ। ਉਂਝ ਵੈਸੇ ਦੇਖੋ ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ 30 ਰਾਗਾਂ 'ਚ ਨਾ ਜੀ, ਪ੍ਰੇਮ ਹੀ ਹੈ, ਬਿਰਹਾ ਹੀ ਹੈ, ਆਪਣੇ ਸਤਿਗੁਰੂ ਤੋਂ ਵਾਰ ਵਾਰ ਕੁਰਬਾਨ ਜਾਂਦੇ ਆ। ਪਰ ਜਿਹੜੇ ਗੁਰੂ ਅਮਰਦਾਸ ਜੀ ਦੇ, ਗੁਰੂ ਅੰਗਦ ਸਾਹਿਬ ਜੀ ਦੇ, ਧੰਨ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਨਿੰਦਕ ਬੰਦੇ ਹੋਏ ਨਾ, ਗੁਰੂ ਘਰ ਦੇ ਵਿਰੋਧੀ। ਮੈਂ ਜਦੋਂ ਗੌੜੀ ਕੀ ਵਾਰ ਜਿਹੜੇ ਸਿੰਘ ਪਾਠ ਕਰ ਰਹੇ ਹਾਂ, ਪਤਾ ਹੈ ਗੌੜੀ ਕੀ ਵਾਰ ਵਿੱਚ ਧੰਨ ਗੁਰੂ ਰਾਮਦਾਸ ਨੇ ਸਭ ਦੇ ਪਾਜ ਖੋਲ੍ਹ ਕੇ ਰੱਖ ਦਿੱਤੇ, ਭਾਵੇਂ ਉਹ ਪੁੱਤਰ ਸਨ, ਭਾਵੇਂ ਹੋਰ ਵਿਰੋਧੀ ਸਨ, ਗੁਰੂ ਰਾਮਦਾਸ ਨੇ ਸਭ ਦਾ ਜ਼ਿਕਰ ਕੀਤਾ, ਨਿੰਦਕਾਂ ਦਾ, ਸਾਖਤਾਂ ਦਾ, ਚੁਗਲਖੋਰਾਂ ਦਾ, ਇੱਥੋਂ ਤੱਕ ਕਿ ਜਿਹੜੀਆਂ ਗੁਰੂ ਅਮਰਦਾਸ ਦੇ ਵੇਲੇ ਤਪੇ ਨੇ ਅੱਤ ਚੁੱਕੀ ਪਈ ਸੀ, ਤਪਾ ਨਾ ਹੋਵੇ ਅੰਦਰੋਂ ਲੋਭੀ, ਉਹਦਾ ਜ਼ਿਕਰ ਵੀ ਗੁਰੂ ਰਾਮਦਾਸ ਜੀ ਨੇ ਕੀਤਾ। ਉਸੇ ਹੀ ਵਾਰ ਦੀ ਇਹ 27ਵੀਂ ਪੌੜੀ ਹੈ ਜਿਹੜੀ ਮੈਂ ਆਪ ਨੂੰ ਬੇਨਤੀ ਕਰ ਰਿਹਾ। ਇਹਦੇ ਅਰਥ ਫਿਰ ਸੁਣਿਓ, ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਰਾਤ ਹਨੇਰੀ ਹੈ। ਤੂੰ ਸੋਚ ਰਿਹਾ ਮੈਂ ਤੁਰਿਆ, ਪਿੰਡ ਵਾਲੇ ਨਹੀਂ ਮੈਨੂੰ ਦੇਖਣਗੇ, ਜਿਸ ਘਰ 'ਚ ਚੋਰੀ ਕਰਨ ਚੱਲਿਆ ਮੈਨੂੰ ਉਹ ਵੀ ਨਹੀਂ ਦੇਖਣਗੇ। ਮਹਾਰਾਜ ਕਹਿੰਦੇ ਨੇ ਨਹੀਂ, ਯਾਦ ਰੱਖੀ ਤੇਰੇ ਅੰਦਰ ਬੈਠਾ ਜਿਹਨੇ ਜੋਤ ਜਗਾਈਏ ਉਹ ਤੇਰੇ ਫੁਰਨਿਆਂ ਨੂੰ ਵੀ ਦੇਖਦਾ ਪਿਆ। ਬੰਦਾ ਬੰਦੇ ਦੇ ਕੈਮਰਿਆਂ ਤੋਂ ਡਰਦਾ ਹੈ, ਰੱਬ ਦੇ ਕੈਮਰੇ ਤੋਂ ਨਹੀਂ ਜੇ ਡਰਦਾ। ਮਹਾਰਾਜ ਕਹਿੰਦੇ ਲੈ ਫਾਹੇ ਰਾਤੀ ਤੁਰੈ, ਤੂੰ ਰਾਤ ਨੂੰ ਤੁਰ ਪਿਆ, ਪ੍ਰਭ ਜਾਣੈ ਪ੍ਰਾਣੀ, ਹੇ ਪ੍ਰਾਣੀ ਉਹ ਕਰਤਾ ਪੁਰਖ ਵਾਹਿਗੁਰੂ ਤੇਰੇ ਅੰਦਰ ਨੂੰ ਜਾਣਦਾ, ਤੂੰ ਇਸ ਹਨੇਰੇ 'ਚ ਮੂੰਹ ਤੇ ਲਕਾ ਲਏਗਾ। ਪਰ ਪਿਆਰਿਓ ਉਹ ਤਾਂ ਮਸ਼ੀਨਾਂ ਵਿੱਚ ਵੀ ਨਹੀਂ ਆਉਂਦਾ ਜੋ ਕੁਝ ਪਰਮੇਸ਼ਵਰ ਦੀ ਮਸ਼ੀਨ ਜਾਣਦੀ ਹੈ। ਇੱਕ ਸ਼ਬਦ ਸਾਡਾ ਪੁਰਾਣਾ ਵਰਤਿਆ ਚਿੱਤਰਗੁਪਤ, ਹਾਂਜੀ ਉਹ ਵੀ ਕਿਹਾ ਜਾਂਦਾ ਵੀ ਬੰਦੇ ਦੇ ਮੋਢਿਆਂ 'ਤੇ ਬੈਠਿਆ ਲੇਖਾ ਲਿਖਦਾ। ਇੱਕ ਸਿਆਣਾ ਬੰਦਾ ਕਹਿੰਦਾ ਸੀ, ਕਹਿੰਦਾ ਵੀ ਇਹ ਤਾਂ ਰੱਬ ਦੀ ਉਹ ਬਣਾਈ ਕੋਈ ਤਾਕਤ ਹੈ ਜਿਹੜੀ ਬੰਦੇ ਦੀ ਤੁਰ ਅੰਦਰ ਵਿੱਚ ਜਿਹੜੇ ਗੁਪਤ ਚਿੱਤਰ ਪਏ ਨੇ, ਗੁਪਤ ਫੁਰਨੇ ਪਏ ਨੇ, ਉਹਨਾਂ ਨੂੰ ਵੀ ਜਾਣਦੇ ਪਏ।
ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ। ਅੱਗੇ ਮਹਾਰਾਜ ਕਹਿੰਦੇ ਤੱਕੈ ਨਾਰ ਪਰਾਈਆਂ ਲੁੱਕ ਅੰਦਰ ਠਾਣੀ। ਕਿਵੇਂ ਉਹ ਚੋਰੀ ਕਰਦੇ ਸਨ? ਮੰਨ ਲਓ ਇਹ ਅਰਥ ਫਿਰ ਸੁਣਿਓ, ਕੋਈ ਔਰਤ ਤੁਰੀ ਜਾ ਰਹੀ ਹੈ, ਉਹਨੇ ਤਨ ਤੇ ਗਹਿਣੇ ਪਾਏ ਆ, ਉਹਦੇ ਕੰਨ ਨੱਕ ਜਾਂ ਹਾਰ ਜੋ ਕੋਈ ਸੋਨੇ ਦੇ ਗਹਿਣੇ ਪਾਏ, ਉਹਨਾਂ ਨੂੰ ਤੱਕਦੇ ਨੇ। ਤੱਕਦੇ ਦਾ ਮਤਲਬ ਇਹ ਸੋਚਦੇ ਨੇ ਇਹ ਕਿਸ ਘਰ ਚੋਂ ਆਈ ਹੈ, ਇਹ ਕਿੱਥੇ ਜਾਏਗੀ। ਕਹਿਣ ਲੱਗੇ ਉਹਦਾ ਪਿੱਛਾ ਕਰਨ ਵਾਲੇ ਬੰਦੇ ਵੱਖਰੇ ਨੇ, ਉਸ ਔਰਤ ਨੂੰ ਤੱਕਿਆ ਜਿਹੜੀ ਸੋਨੇ ਨਾਲ ਲੱਦੀ ਹੋਈ ਹੈ, ਜਿਹਨੇ ਅਨੇਕਾਂ ਗਹਿਣੇ ਪਾਏ, ਰਾਤ ਨੂੰ ਉਹਦੇ ਘਰ ਦੇ ਵਿੱਚ ਜਾ ਕੇ ਸੰਨ ਲਾ ਦਿੰਦੇ, ਕਿਉਂਕਿ ਪਤਾ ਵੀ ਇਹਦੇ ਕੋਲ ਸੋਨਾ ਹੈ। ਤੱਕੈ ਨਾਰ ਪਰਾਈਆਂ ਲੁੱਕ ਅੰਦਰ ਠਾਣੀ, ਲੁੱਕ ਕੇ ਔਰਤਾਂ ਨੂੰ ਦੇਖਦੇ ਨੇ। ਫਿਰ ਅੱਗੇ ਕਹਿੰਦੇ ਸੰਨੀ ਦੇਨ ਬਿਖੰਮ ਥਾਏ। ਆਪ ਨੂੰ ਪਤਾ ਉਹਨੇ ਇੱਕ ਸ਼ਬਦ ਹੁੰਦਾ ਸੀ ਸੰਨ ਲਾਣਾ। ਸਾਡੇ ਸਤਿਗੁਰਾਂ ਦੇ ਇਤਿਹਾਸ ਨਾਲ ਇੱਕ ਗੁਰਦੁਆਰਾ ਸੰਬੰਧਿਤ ਹੈ, ਸੰਨ ਸਾਹਿਬ, ਪਿੰਡ ਬਾਸਰ ਕੇ ਕਿੱਲਾ, ਜਿੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਾਬਾ ਦਾਤੂ ਜੀ ਨੇ ਆ ਕੇ ਕਬੂਲ ਬੋਲੇ ਖਮਲਾ ਕੀਤਾ, ਸੱਚੇ ਪਾਤਸ਼ਾਹ ਆਪਣੇ ਪਿੰਡ ਬਾਸਰ ਕੇ ਗਿੱਲਾ ਚਲੇ ਗਏ ਸੀ। ਬਾਬਾ ਬੁੱਢਾ ਸਾਹਿਬ ਨੇ ਸੰਨ ਲਾਈ। ਸੰਨ ਦਾ ਮਤਲਬ ਹੁੰਦਾ ਕਿਸੇ ਨੂੰ ਪਤਾ ਨਾ ਲੱਗੇ, ਇਸ ਢੰਗ ਨਾਲ ਲਾਈ ਜਾਂਦੀ ਹੈ। ਪਿੱਛੋਂ ਵੀ ਸੰਨ ਲਾਉਂਦੇ ਆ, ਕਈ ਬੰਦੇ ਛੱਤ ਪਾੜ ਲੈਂਦੇ ਆ। ਇੱਥੇ ਮਹਾਰਾਜ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਔਖੀ ਥਾਂ ਜਿੱਥੇ ਨਜ਼ਰ ਨਾ ਆਵੇ, ਸੰਨੀ ਦੇਨ ਬਿਖੰਮ ਥਾਏ, ਉਸ ਘਰ 'ਚ ਚਲੇ ਗਏ। ਉੱਥੇ ਜਾ ਕੇ ਉਸ ਥਾਂ 'ਤੇ ਸੰਨ ਲਾ ਦਿੱਤੀ ਜਿੱਥੇ ਸੰਨ ਲਾਉਣੀ ਬੜੀ ਔਖੀ ਹੈ। ਫਿਰ ਕੀ ਕੀਤਾ ਜੀ? ਉਹ ਪੈਸਾ ਕਿਸੇ ਧਰਮਕਾਰੇ 'ਤੇ ਥੋੜ੍ਹਾ ਲੱਗਣਾ ਜੀ। ਪਾਪਾਂ ਦੀ ਕਮਾਈ ਕਦੇ ਧਰਮ ਨਹੀਂ ਬਣ ਸਕਦੀ, ਯਾਦ ਰੱਖਿਓ, ਅਤੇ ਪਾਪਾਂ ਦੀ ਕਮਾਈ ਅੱਗੇ ਵੀ ਨਹੀਂ ਜਾਂਦੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ, ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਏ। ਸੰਨੀ ਦੇਣ ਬਿਖੰਮ ਥਾਏ, ਅਤੇ ਉਹਨਾਂ ਨੇ ਸੰਨ ਲਾ ਕੇ ਉਹ ਸੋਨਾ ਚੁਰਾ ਲਿਆ। ਉਹਦਾ ਕੀ ਕੀਤਾ ਜੀ? ਮਿੱਠਾ ਮਦ ਮਾਣੀ, ਮਿੱਠਾ ਮਦ ਪਾਣੀ। ਮਹਾਰਾਜ ਕਹਿੰਦੇ ਉਹਨਾਂ ਨੇ ਉਸੇ ਪੈਸੇ ਦਾ ਸ਼ਰਾਬ ਖਰੀਦਿਆ, ਉਸੇ ਪੈਸੇ ਦਾ ਨਸ਼ਾ ਖਰੀਦਿਆ। ਸੱਚੇ ਪਾਤਸ਼ਾਹ ਕਹਿੰਦੇ ਉਸ ਨਸ਼ੇ ਨੂੰ ਮਿੱਠਾ ਕਰਕੇ ਉਹਨਾਂ ਨੇ ਪੀ ਲਿਆ, ਮਿੱਠਾ ਮਦ ਮਾਣੀ। ਅਗਲੇ ਬਚਨ ਨੇ ਕਰਮੀ ਆਪੋ ਆਪਣੀ, ਸੰਨ ਤਾਂ ਲਾ ਦਿੱਤੀ, ਘਰਦਿਆਂ ਨੂੰ ਖਵਾਉਂਦੇ ਪਏ ਹੋ, ਕਰਮ ਦਾ ਭੁਗਤਣਾ ਤਾਂ ਆਪਾਂ ਨੂੰ ਪੈਣਾ ਹੈ ਨਾ। ਇੱਕ ਵਾਰੀ ਅਸੀਂ ਸਾਰੇ ਪੁੱਛ ਜਾਣਦੇ ਹਾਂ ਕਿ ਰਿਸ਼ੀ ਤੁਰੇ ਸਨ, ਚਲੋ ਮੈਂ ਨਾਂ ਨਹੀਂ ਲੈਣਾ ਕਿਉਂਕਿ ਉਹਦੇ ਅਰਥ ਬੜੇ ਅੱਜ ਕੱਲ੍ਹ ਪੰਜਾਬ 'ਤੇ ਹੋਰ ਕੀਤੇ ਜਾਂਦੇ ਨੇ। ਉਹ ਲੋਕਾਂ ਨੂੰ ਮਾਰਦੇ ਸਨ, ਲੁੱਟਦੇ ਸਨ, ਅਤੇ ਚਾਰ ਰਿਸ਼ੀ ਮਿਲ ਗਏ। ਜਦੋਂ ਉਹਨਾਂ ਲੁੱਟਣ ਲੱਗੇ, ਉਹਨਾਂ ਕਿਹਾ ਕਾਸ ਲਈ ਲੁੱਟਣਾ? ਕਹਿੰਦਾ ਜੀ ਮੈਂ ਆਪਣੇ ਪਰਿਵਾਰ ਲਈ। ਕਹਿੰਦੇ ਤੈਨੂੰ ਪਤਾ ਹੈ ਤੇਰੇ ਪਰਿਵਾਰ ਨੇ ਸਾਥ ਦੇਣਾ? ਕਹਿੰਦਾ ਕਿਉਂ ਨਹੀਂ ਦੇਣਗੇ? ਕਹਿੰਦੇ ਨੇ ਸਿਰਫ ਦੌਲਤ ਕਰਕੇ ਸਾਥ ਦਿੰਦੇ ਆ, ਇਹ ਸੋਹ ਕਰਕੇ ਦਿੰਦੇ ਆ, ਸਾਨੂੰ ਤੂੰ ਲੁੱਟ ਲਈ, ਜੀ ਸਦਕੇ ਲੁੱਟ, ਪਰ ਘੱਟੋ ਘੱਟ ਪਰਿਵਾਰ ਤੋਂ ਤਾਂ ਪੁੱਛਿਆ ਤੇਰੇ ਨਾਲ ਕੋਈ ਮਰਨ ਨੂੰ ਤਿਆਰ ਹੈ? ਜੋ ਤੂੰ ਕਰ ਰਿਹਾ ਇਹਦਾ ਲੇਖਾ ਕੋਈ ਦਏਗਾ? ਉਹ ਕਹਿੰਦਾ ਨਹੀਂ ਜੀ, ਮੇਰਾ ਤਾਂ ਮਾਂ ਬਾਪ, ਮੇਰੇ ਭੈਣ ਭਰਾ, ਮੇਰੀ ਇਸਤਰੀ, ਮੇਰਾ ਪਰਿਵਾਰ। ਉਹਨੇ ਗੱਲ ਖਾਨੇ ਪੈ ਗਈ ਵੀ ਵਾਕਿਆ ਪੁੱਛ ਹੀ ਆਵਾਂ, ਅਤੇ ਉਹ ਕਮਾਈ ਵਾਲੇ ਸਾਧੂ ਸਨ। ਉਹਨਾਂ ਕਿਹਾ ਪੁੱਛਿਆ ਜਾ ਕੇ, ਜਦੋਂ ਗਏ ਸੀ ਬੈਠੇ ਇੱਥੇ, ਉਹ ਗਿਆ ਪੁੱਛਦਾ ਜੀ ਮੈਂ ਇੰਨੇ ਸਾਲ ਹੋ ਗਿਆ ਤੁਹਾਨੂੰ ਲੁੱਟਾਂ ਖੋਹਾਂ ਖਵਾ ਰਿਹਾ ਵਾਂ, ਮਾਲ ਖਵਾ ਰਿਹਾ ਵਾਂ, ਮੇਰੇ ਮਰਨ ਤੋਂ ਬਾਅਦ ਜਿਹੜੇ ਪਾਪ ਮੈਂ ਕਰਨੇ ਇਹਦੇ 'ਚ ਹਿੱਸਾ ਵਡਾਓਗੇ? ਉਹ ਕਹਿਣ ਲੱਗੇ ਤੇਰਾ ਫਰਜ਼ ਹੈ, ਤੂੰ ਲਿਆ ਕੇ ਖਵਾ, ਮਾਰ ਕੇ ਖਵਾ, ਕੰਮ ਕਰਕੇ ਖਵਾ, ਤੂੰ ਆਗੂ ਹੈ, ਇਹ ਤੇਰਾ ਕੰਮ ਹੈ ਅਤੇ ਤੇਰਾ ਲੇਖਾ ਤੈਨੂੰ ਹੀ ਦੇਣਾ ਪੈਣਾ ਹੈ, ਅਸੀਂ ਨਹੀਂ। ਉਸ ਵਕਤ ਉਹ ਵਾਪਸ ਆ ਗਿਆ। ਉਹਨਾਂ ਸਾਧੂਆਂ ਨੇ ਕਿਹਾ ਭਲੇ ਪੁਰਖਾ, ਤੂੰ ਇੰਨੇ ਪਾਪ ਕਰਨੇ, ਤੇਰਾ ਕੋਈ ਹੈ? ਅਜੇ ਤੇਰੇ ਨੈਣ ਪ੍ਰੈਣ ਚੱਲਦੇ ਪਏ ਆ, ਮੁਸੀਬਤ ਪੈ ਜਾਏ, ਚਾਰ ਬੰਦੇ ਸਾਥ ਦੇ ਸਕਦੇ ਆ, ਅਤੇ ਜਿੱਦਣ ਇਹ ਵੀ ਸਰੀਰ ਛੁੱਟ ਗਿਆ, ਆਤਮਾ ਦਾ ਸਾਥ ਕੌਣ ਦਏਗਾ? ਕਹਿੰਦਾ ਜੀ ਫਿਰ ਦੱਸੋ। ਕਹਿਣ ਲੱਗੇ ਰਾਮ ਬੋਲਿਆ ਕਰ। ਕਹਿੰਦਾ ਜੀ ਮੈਨੂੰ ਰਾਮ ਤਾਂ ਨਿਕਲਣਗੇ ਮੂੰਹ ਚੋਂ, ਮੈਂ ਤਾਂ ਇੱਥੇ ਕਰਾਂ ਸ਼ਿਕਾਰ ਖੇਡੇ, ਬੰਦੇ ਮਾਰੇ, ਮੈਂ ਲੋਕਾਂ ਨੂੰ ਲੁੱਟਿਆ, ਮੈਂ ਫੰਦਕਾਂ, ਮੈਂ ਤਾਂ ਮੂੰਹ ਚੋਂ ਰਾਮ ਨਹੀਂ ਨਿਕਲਣਾ। ਸਿਆਣਾ ਸਾਧੂ ਜਦੋਂ ਕਿਸੇ ਦਾ ਪਾਰ ਉਤਾਰਾ ਕਰਨਾ ਚਾਹੇ, ਜੁਗਤ ਉਹਦੇ ਕੋਲ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਕਿਵੇਂ ਬਚ, ਕਿਵੇਂ ਹੋ ਸਕਦਾ। ਜੇ ਮੈਂ ਕਈ ਵਾਰੀ ਸੋਚਣਾ, ਚੋਰੀ ਕਰਨੀ, ਝੂਠ ਬੋਲਣਾ, ਕਿਸੇ ਦਾ ਬੁਰਾ ਕਰਨਾ, ਇਹ ਕੋਈ ਧਰਮ ਸਿਖਾਉਂਦਾ? ਪਰ ਗੁਰੂ ਜੀ ਨੇ ਤਾਂ ਕਹਿ ਦਿੱਤਾ ਭੂਮੀਏ ਨੂੰ, ਉਹਨੇ ਕਿਹਾ ਜੀ ਬਾਕੀ ਸਾਰੇ ਬਚਨ ਮੈਂ ਮੰਨ ਲਵਾਂਗਾ,
पर मैं चोरी नहीं जे छड़नी। तो गुरु नानक साहब जी ने कहा ना छड़ बई, चोरी ना छड़, पर उंझ मेरियां दो तीन गल्लां मन लै जी। दसो, कह लगे चोरी तकड़े घर जा के करी, कहिंदे हाँ ये मैं कर सकना, माड़े घर नहीं करांगा, गरीब मार बंद कर देंगा। तकड़े घर चोरी, गरीब मार नहीं करनी। दो तीजी गल कही झूठ ना बोली, कहिंदे जी सच बोलांगा। चौथी गल, इंसान है ना ते किसे दे घर दा लून खा के उहदा बुरा ना सोची, वह खुश हो गया। वह कहिंदा भी सानू तां खुल मिल के चोरी करन दी, बाबा जी ने कहता चोरी कर लो, पर मैं कहना किन्ना चंगा बंदा सी जी। महाराज कोल जुगती है काबू करन दी, अज नहीं इहदा सुभाव बदल सकदा। सुभावां नूं आदतां नूं ते संस्कारां नूं बदलन वास्ते तां जन्मां जन्मांतर लग जांदे आ। हाँ जी, गुरु कृपा करे कि खिन विच अमृत दृष्ट पेखा हुए संत, एक खिन विच नज़र भर के गुरु जी देखन ते आम बंदे नूं वी संत बना दिंदे। तां सब नूं पता है, वह भूमिया गया, उहने राजे घर चोरी करन गया। गुरु साहब ने एक जुगत वरती है, ये नहीं कि उन्हें खुल दे दिती। उन्हें पता सी भी इस बंदे ने ना तीन चार गल्लां ते अमल कीता ने अपने वापस मोड़ना, अज नहीं समझ रहा। वो सीधा राजे दे घर गया पहली बार चोरी कर, यही पूछा संतरी ने कौन है तू, वो कहिंदा मैं चोर हाँ, दबका मार के क्या मैं चोर हाँ। अगला डर गया भी कि राजे का रिश्तेदार ना हो, डर कभी चोर कहिंदा मैं चोर हाँ। उन्हों बाबा जी ने कहा तू झूठ नहीं बोलना, भी प्यो दे पुत्र ने कहा झूठ नहीं बोलना, पहले दिन ही सच शुरू करता। कहिंदा तू कौन, कहिंदा मैं चोर। वो डर के कहिंदा महाराज अगे जाओ। उते प्रभाव ऐसा पै गया भी राजे दा केड़ा बंदा कहिंदा मैं चोर। वो गया जी, उन्हें जो कोई गहना गट्टा सी सारा बन लिया। गहना गट्टा पुराना शब्द वरदे सन गट्टा, हाँ जी, गहने कट्ठे कर लै। बाबा समा लग गया, भुख जी लगी, तो कौली च पिया हुई एक डली, उहदे हिसाब नाल गुनेरा सी गुड़ होवेगा, उन्हें मूँह च पाया तो लूण सी, सब कुछ बजिया बनाया छड़ता। कहिंदा संत जी कहिंदे सन लूण खा के किसी का बुरा नहीं करना, तरीके ना काबू कर लिया ना। वह कहिंदा नहीं छड़ बना, हुण कल परसों किसी होर वल देखांगे, लूण खा के नहीं। जदों प्यारे हो उहने उहते सब कुछ छड़ भी दिता, सच भी बोलिया, तकड़े कर चोरी। फिर उहदे पिछे राजे ने कहा मेरे घर च आ के बंदा सब कुछ बन भी लै। संतरियां नूं पुछा, उन्हें कहा जी बंदा एक ऐसा, उन्हें कहा ते सी मैं चोर। राजा भी चिंता च पै गया, दुचित्ती च किहड़ा बंदा जिहड़ा सरेआम कहिंदा मैं चोर। उन्हें फिर जिन्ने इलाके दे चोर सन पता ते सब नूं हुंदा, उन्हें बन के जदों सारिआं दी तौणी लाई, तौणी लाई बड़ा पुराना शब्द है, सजा दित्ती। क्या उस वक्त उहदे अंदरों आवाज आई, आ जिन्ने गरीब कुट खांदे पए ने मेरी खातर खांदे पए ने, कीता ते मैं बस ही गए। उन्हें जाके राजे नूं क्या कहिंदा छड्ड इन्हां नूं, चोरी ते मैं कीती सी प्यारिओ। उह चोरी उहदी आखरी सी, मेरे बाबा जी दे बचनां ने उहदी जिंदगी पलट के रख दित्ती। मैं आप नूं सिर्फ बेनती कर लगा, कर्म आपो अपने। उस साधुआं ने कहा तू तैनूं पता जे किसे साथ नहीं देना, राम साथ देगा, राम बोल। वह कहिंदा जी मैं राम नहीं मूँह चो निकल सकता, यह भी उन्होंने मूँह चो निकलता जिन्हां ते रब की कृपा हो, नहीं तो नहीं निकलता। कहिंदा जी मैं तो मार चेते मार चेते। उन्हें कहा एक काम कर, तू मरा मरा कहना शुरू कर दे, ये तो तेन चेते वे ना, मरा नूं उल्ट दिओ तो राम बन जाता है। उन्हें कहा भी मरा मरा मरा मरा मरा, वेखे चेते जो बोलते मरा मरा मरा मरा मरा, वह राम बन जाता है। कहन लगे तेनू ये चेते वे सचमुच राम बन गया, अंदर टिक गया, पर चेते रखो जदों ये एहसास हो गया मेरे कर्म ही मेरे नाल जाने ने, उदन जिउंदे जीओ परिवार तो मुक्त जाओगे। मेरे गुरु रामदास जी दे जिहड़े बचन ने, करमी आपो अपनी आपे पछताणी, तेरे कर्म नाल तेरी जीव आत्मा नूं पछताणा पैणा, तेरे घर वाली नहीं पछताणा, जा तां तूं रहें, तेरे पुत्रां नहीं पछताणा, मना तेरी धियां नहीं पछताणा, कर्म तेरे ने, सन्नी देण वखम थैं मिठा मदमाणी, करमी आपो अपनी आपे पछताणी, अज़राइल फरिश्ता। सुनियो ध्यान नाल, रात नूं पाप कर लगा अज़राइल, इस्लाम जिवें साडे पूर्व च जमदूत, धर्मराज, चित्रगुप्त ये शब्द वरते ना, भी जमदूत लैण आउंदा,
ਉਂਝ ਵੈਸੇ ਸਿਆਣੇ ਪੁਰ ਕਹਿੰਦੇ ਨੇ ਕਿ ਬੰਦਗੀ ਕਰਨ ਵਾਲੇ ਨੂੰ ਜਮਦੂਤ ਨਹੀਂ ਲੈਂਦਾ ਆਉਂਦਾ, ਇੱਕ ਜਮ ਗਣ ਨੇ ਇੱਕ ਦੇਵ ਗਣ ਨੇ ਉਹਨੂੰ ਦੇਵ ਗਣ ਲੈਣ ਆਉਂਦੇ ਆ। ਜਦੋਂ ਇਹ ਪੜ੍ਹਦੇ ਹਾਂ ਨਾ ਜੀ, ਅਤੇ ਗੁਰੂ ਰਾਮਦਾਸ ਜੀ ਦਾ ਇਹ ਜਦੋਂ ਪਿਆਨਾ ਹੁੰਦਾ ਹੈ ਮਹਾਰਾਜ ਇਹ ਜੋਤੀ ਜੋ ਸਮਾਉਂਦੇ ਆ, ਉੱਥੇ ਭੱਟਾਂ ਨੇ ਜਿਹੜੀ ਸ਼ਬਦਾਵਲੀ ਵਰਤੀ ਉਹ ਵਰਤੀ ਹੈ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ। ਵਾਹ ਵਾਹ, ਕਹਿੰਦੇ ਧੰਨ ਗੁਰੂ ਰਾਮਦਾਸ ਜੀ ਦੇਵਪੁਰੀ ਚੱਲੇ ਆ। ਅਤੇ ਪਰਮਾਤਮਾ ਨੇ ਇਦੋਂ ਵੱਡੀ ਇੱਕ ਇਗਜ਼ਾਮਪਲ ਹੈ, ਇਹ ਭੱਟਾਂ ਦੇ ਸਵਈਆਂ ਵਿੱਚੋਂ ਆਖਰੀ ਸਵਈਆ ਹੈ ਜੀ। ਕਹਿੰਦੇ ਨੇ ਪਰਮੇਸ਼ਵਰ ਜੀ ਨੇ ਆਪਣਾ ਤਖਤ ਅਤੇ ਆਪਣਾ ਸਿੰਘਾਸਨ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ, ਰਹਿਸ਼ ਕੀਓ ਸੁਰਦੇਵ। ਜਿੰਨੇ ਦੇਵਗਣ ਨੇ ਉਹ ਸਾਰੇ ਜੈ ਜੈਕਾਰ ਕਰਨ ਲੱਗ ਪਏ, ਧੰਨ ਗੁਰੂ ਰਾਮਦਾਸ ਬੋਲਣ ਲੱਗ ਪਏ, ਧੰਨ ਗੁਰੂ ਰਾਮਦਾਸ ਪੁਕਾਰਨ ਲੱਗ ਪਏ, ਰਹਿਸ਼ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ। ਜਿਹੜੇ ਦੂਤ ਸਨ ਉਹ ਡਰਨ ਲੱਗ ਪਏ। ਮੈਂ ਫਿਰ ਬੇਨਤੀ ਕਰਾਂਗਾ, ਇਹ ਝੂਠ ਨਹੀਂ ਪਿਆਰਿਓ, ਇਹ ਅੱਜ ਕੱਲ੍ਹ ਤਾਂ ਬਹੁਤ ਦੂਰੇ, ਇੱਕ ਸਵਾਸ ਨਿਕਲ ਗਿਆ ਵਾਪਸ ਨਾ ਆਇਆ, ਸਭ 'ਤੇ ਵਾਪਰਨਾ। ਹੁਣ ਅੱਗੇ ਮਹਾਰਾਜ ਕਹਿੰਦੇ ਅਜ਼ਰਾਈਲ ਫਰਿਸ਼ਤਾ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਇਸਲਾਮ ਕਹਿੰਦਾ ਇਜ਼ਰਾਈਲ ਮੌਤ ਦਾ ਫਰਿਸ਼ਤਾ ਹੈ, ਗੁਰੂ ਸਾਹਿਬ ਜੀ ਨੇ ਬਾਣੀ 'ਚ ਵਰਤਿਆ, ਮਮਸਰ ਮੂਵੇ ਅਜ਼ਰਾਈਲ ਗ੍ਰਿਫਤਾ ਹੈ, ਮੇਰੇ ਸਿਰ ਦੇ ਵਾਲਾਂ ਨੂੰ ਮੌਤ ਦੇ ਫਰਿਸ਼ਤੇ ਨੇ ਪਕੜੇ। ਹਜ਼ੂਰ ਕਹਿੰਦੇ ਨੇ ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ, ਇਹ ਤੁਹਾਨੂੰ ਪਤਾ ਹੋਣਾ ਬੜਾ ਪੁਰਾਣਾ ਕਹਾਣੀ ਸ਼ਬਦ ਸਮਝਣੇ ਨਾ ਜੀ, ਇੱਥੋਂ ਦੇ ਬੱਚਿਆਂ ਨੂੰ ਇਹ ਸ਼ਬਦ ਨਹੀਂ ਜੇ ਸਮਝ ਪੈਂਦੇ। ਸਾਡੇ 'ਚ ਕਹਾਣੀ ਦੋ ਮੰਨਦੇ ਹੁੰਦੇ ਸਨ ਜੀ, ਸ਼ਾਇਦ ਤੁਹਾਡੇ ਇਲਾਕਿਆਂ 'ਚ ਇੱਕ ਕਹਾਣੀ ਹੁੰਦੀ ਸੀ, ਇਹ ਜੇਠ ਹਾੜ 'ਚ ਮਾਰਦੇ ਸਾਂ ਕਹਾਣੀ, ਜਦੋਂ ਕੋਠੇ ਲਿੰਬਦੇ ਸਾਂ, ਪਤਾ ਹੋਣਾ ਕਹਾਣੀ, ਧੂੜੀ ਪਾਣੀ ਮਿੱਟੀ ਪੱਟ ਕੇ ਬੀਬੀਆਂ ਨੂੰ ਪਤਾ ਜਿਹਨਾਂ ਪੋਚਾ ਫੇਰਿਆ। ਇਹ ਮੈਂ ਤਾਂ ਸ਼ਬਦ ਵਰਤਿਆ ਜੀ, ਇਹ ਨਹੀਂ ਕਿ ਮੈਂ ਕੋਈ ਪੰਜਾਬੀ ਦੀ ਕਲਾਸ ਲਾ ਰਿਹਾ। ਹੁਣ ਅਸੀਂ ਕਹਾਣੀ ਦਾ ਅਰਥ ਕਰਨੇ ਹਾਂ, ਕੋਹਲੂ ਕਹਾਣੀ ਦਾ ਅਰਥ ਕੋਹਲੂ ਥੋੜ੍ਹਾ। ਵੈਸੇ ਕਹਾਣੀ ਦਾ ਲਫ਼ਜ਼ੀ ਅਰਥ ਹੈ ਸਮੂਹ, ਬਹੁਤ ਸਾਰੇ। ਸ੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਆ ਕਹਾਣੀ ਦਾ ਅਰਥ ਕੋਹਲੂ ਨਾ ਕਰੋ, ਕਹਾਣੀ ਦਾ ਅਰਥ ਹੈ ਬਹੁਤ ਜ਼ਿਆਦਾ, ਤਿਲ ਪੀੜੇ ਕਹਾਣੀ, ਜਿਵੇਂ ਕੋਹਲੂ ਵਿੱਚ ਬਹੁਤ ਸਾਰੇ ਤਿਲ ਪੀੜੇ ਜਾਂਦੇ ਆ। ਚੇਤੇ ਰੱਖਿਓ ਬੰਦਿਆ, ਪਾਪ ਕਰਨ ਵਾਲਿਆ, ਰੱਬ ਦੀ ਦਰਗਾਹ ਵਿੱਚ ਇਸ ਤਰ੍ਹਾਂ ਤੇਰੇ ਸੂਖਸ਼ਮ ਸਰੀਰ ਨੂੰ ਪੀੜ ਦੇਣਗੇ ਜਿਵੇਂ ਕਹਾਣੀ ਵਿੱਚ ਤਿਲ ਪੀੜਾ ਜਾਂਦਾ। ਉਹ ਕਹਾਣੀ ਤਿਲਾਂ ਦੀ ਹੈ। ਇੱਕ ਕਹਾਣੀ ਮੈਂ ਕਿਹਾ, ਕੋਠੇ ਲਿਪਣ ਵਾਲੀ ਤੂੜੀ ਪਾਉਂਦੇ ਸਾਂ, ਕਿੰਨੇ ਦਿਨ ਮਿੱਟੀ ਪਈ ਰਹਿੰਦੀ ਸੀ। ਇੱਥੇ ਸਤਿਗੁਰੂ ਕਹਿ ਰਹੇ ਨੇ ਬੰਦਿਆ, ਤੂੰ ਰਾਤ ਜਾਗ ਕੇ ਪਾਪ ਕਰਨਾ, ਅਤੇ ਜੇ ਰਾਤ ਜਾਗ ਕੇ ਬੰਦਗੀ ਕਰ ਲੈ ਤਾਂ। ਪਿਆਰਿਓ, ਜਾਗਦੇ ਸੰਤ ਵੀ ਰਾਤ ਨੇ, ਜਾਗਦੇ ਗੁਰਮੁਖ ਵੀ ਰਾਤ ਨੇ, ਜਾਗਦੇ ਇਬਾਦਤ ਕਰਨ ਵਾਲੀ ਵੀ ਰਾਤ ਨੇ। ਕਈ ਤਾਂ ਤਰਲੇ ਮਾਰ ਕੇ ਕਹਿੰਦੇ ਨੇ ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਲੇ ਰਲੀਆਂ ਇੱਕ ਦੇਵੋ ਰਾਤ ਮੁਰਾਰੇ। ਇੱਕ ਰਾਤ ਦੇ ਦੇ, ਜਿਨ੍ਹਾਂ ਦੀ ਰਾਤ ਵਿਅਰਥ ਚਲੀ ਜਾਏ ਉਹ ਤਾਂ ਤਰਲਾ ਹੀ ਲੈ ਕਹਿੰਦੇ। ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ, ਤੁਮ ਕਿਉਂ ਰਹਿਣ ਵਿਖਾਏ। ਮੈਂ ਫਿਰ ਅਰਜ਼ ਕਰਾਂ, ਚਲੋ ਇੱਕ ਪੱਖੇ ਵੀ ਲੈ ਲਈਏ। ਰਾਤ ਜਾਗਦੇ ਆ, ਚੋਰ ਜਾਗਦਾ, ਨਿੰਦਕ ਜਾਗਦਾ, ਇਸ ਧਰਤੀ 'ਤੇ ਬੜੀਆਂ ਥਾਵਾਂ ਇੱਥੇ ਨੇ ਜਿੱਥੇ ਸਾਰੇ ਲੋਕ ਰਾਤ ਜਾਗਦੇ ਆ। ਤੁਹਾਡੇ ਅਮਰੀਕਾ 'ਚ ਵੀ ਹੈ, ਸਾਰੀਆਂ ਥਾਵਾਂ 'ਤੇ ਜੀ, ਜਗਮਗਾਟ ਦੇ ਥੱਲੇ ਬੰਦੇ ਤੁਰੇ ਫਿਰਦੇ ਆ, ਪਾਪ ਕਰਮ ਕਰਦੇ ਪਏ ਆ, ਪਰ ਇੱਕ ਉਹ ਵੀ ਨੇ ਜਿਹੜੇ ਰਾਤ ਜਾਗ ਕੇ ਰੱਬ ਅੱਗੇ ਸਿਸਕੀਆਂ ਲੈਂਦੇ ਆ। ਬਾਬਾ ਫਰੀਦ ਜੀ, ਮੈਂ ਸੱਚੀ ਜਾਣ ਬੁੱਝ ਕੇ ਸਾਖੀਆਂ ਸੁਣਾ ਰਿਹਾ ਜੀ। ਮਨੁੱਖ ਸਿੰਘ ਰੋਜ਼ ਕਹਿੰਦੇ ਆ ਜੀ, ਸ਼ਬਦ ਦੇ ਅਰਥਾਂ ਨਾਲ ਸਾਖੀ ਜ਼ਰੂਰ ਸੁਣਾਇਆ ਕਰੋ। ਅਤੇ ਮੈਂ ਆਪ ਨੂੰ ਫਿਰ ਵੀ ਬੇਨਤੀ ਕਰਾਂ, ਕਿਉਂਕਿ ਟਕਸਾਲ ਨਾਲ ਸੰਬੰਧਿਤ ਸਥਾਨ ਹੈ ਗੁਰਮੁਖੋ, ਅਖੀਰਲਾ ਸੱਚ ਸ਼ਬਦ ਨਾਲ ਜੁੜ ਕੇ ਹੋਣਾ ਹੈ। ਸਾਖੀ ਇਸ ਕਰਕੇ ਸੁਣਾਈ ਜਾਂਦੀ ਸ਼ਬਦ ਪੜ੍ਹਨ ਦਾ ਚਾਅ ਬਣੇ, ਅਤੇ ਜਦੋਂ ਸੰਗਤ ਆਪ ਪਾਠ ਕਰਨ ਲੱਗ ਪਏ, ਸੰਗਤ ਆਪ ਸ਼ਬਦ ਦੀ ਜਾਣਕਾਰੀ ਰੱਖੇ ਨਾ, ਫਿਰ ਸ਼ਬਦ ਨੂੰ ਸ਼ਬਦ ਨਾਲ ਖੋਲੀਏ ਤਾਂ ਰਸ ਹੀ ਵੱਖਰਾ ਬਣ ਜਾਂਦਾ। ਹੁਣ ਬਾਬਾ ਫਰੀਦ ਸਾਹਿਬ ਨੇ, ਉਹਨਾਂ ਦੇ ਜਿਹੜੇ ਮੁਰਸ਼ਦ ਸਨ ਉਹਨਾਂ ਦਾ ਨਾਮ ਸੀ ਖਵਾਜ਼ਾ ਬਖਤਿਆਰ ਕਾਕੀ ਸਾਹਿਬ, ਅਤੇ ਬਾਬਾ ਫਰੀਦ ਸਾਹਿਬ ਤੋਂ ਬਾਅਦ ਜਿਹੜੇ ਗੱਦੀ ਨਸ਼ੀਨ ਹੋਏ ਉਹਨਾਂ ਦਾ ਨਾਮ ਸੀ ਹਜ਼ਰਤ ਨਿਜ਼ਾਮੂਦੀਨ ਔਲੀਆ। ਹਜ਼ਰਤ ਨਿਜ਼ਾਮੂਦੀਨ ਔਲੀਆ ਦੇ ਬਾਰੇ ਕੁਝ ਗ੍ਰੰਥ ਨੇ ਜੀ,
ਉਹਨਾਂ ਨੂੰ ਬੈਠਕਾਂ ਕਹਿੰਦੇ ਆ, ਜਿਵੇਂ ਮਹਿਫਿਲ ਹੁੰਦੀ ਬੈਠਕਾਂ। ਉਹਦੇ ਵਿੱਚ ਇੱਕ ਦਿਨ ਇੱਕ ਮੁਰੀਦ ਪੁੱਛਦਾ ਹਜ਼ਰਤ ਨਿਜ਼ਾਮੂਦੀਨ ਔਲੀਆ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਰਹੇ ਨੇ, ਬਾਲੇ ਵਾਲੀ ਜਨਮ ਸਾਖੀ ਦਾ ਮੁੱਢ ਇਹ ਵੇ ਕਿ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਭਾਈ ਬਾਲਾ ਜੀ ਆਉਂਦੇ ਆ, ਉਹ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣਾਉਂਦੇ ਨੇ। ਉਂਝ ਸ਼੍ਰੀਮਾਨ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਭਾਈ ਬਾਲਾ ਜੀ ਦੀ ਉਮਰ ਵੀ, ਉਹਨਾਂ ਦਾ ਜਨਮ ਵੀ, ਉਹਨਾਂ ਦੇ ਪਿਤਾ ਦਾ ਨਾਮ ਵੀ ਸਭ ਕੁਝ ਡਿਟੇਲ ਨਾਲ ਦਿੱਤਾ ਹੋਇਆ। ਉਹ ਖਡੂਰ ਸਾਹਿਬ ਆਉਂਦੇ ਆ, ਉਹ ਹਜ਼ੂਰ ਦੀਆਂ ਸਾਖੀਆਂ ਸੁਣਾਉਂਦੇ ਆ, ਅਤੇ ਗੁਰੂ ਅੰਗਦ ਸਾਹਿਬ ਜਦੋਂ ਸਾਖੀ ਸੁਣਦੇ ਆ ਬੈਰਾਗ ਵਿੱਚ ਭੇਜ ਜਾਂਦੇ ਆ। ਅਤੇ ਭਾਈ ਪੈੜਾ ਮੋਖਾ ਸੁਲਤਾਨਪੁਰ ਦਾ ਰਹਿਣ ਵਾਲਾ ਜੀ, ਇਹ ਸੁਲਤਾਨਪੁਰ ਦੇ ਸਨ ਭਾਈ ਪੈੜਾ ਮੋਖਾ ਜੀ, ਉਹਨਾਂ ਨੂੰ ਹਜ਼ੂਰ ਬੁਲਾਉਂਦੇ ਆ। ਅਤੇ ਭਾਈ ਪੈੜਾ ਮੋਖਾ ਜੋ ਸਾਖੀ ਸੁਣਾਈ ਜਾਂਦੀ ਹੈ ਉਹਨੂੰ ਕਲਮਬੱਧ ਕਰੀ ਜਾਂਦੇ ਆ। ਇਸੇ ਤਰ੍ਹਾਂ ਪੀਰਾਂ ਫਕੀਰਾਂ ਦਰਵੇਸ਼ਾਂ ਦੇ ਵਿੱਚ ਜਿਹੜਾ ਵੱਡਾ ਗੁਜ਼ਰ ਜਾਂਦਾ ਸੀ ਉਹਦੀਆਂ ਫਿਰ ਸਾਖੀਆਂ ਕੀਤੀਆਂ ਜਾਂਦੀਆਂ ਸਨ। ਹੁਰ ਹਜ਼ਰਤ ਨਿਜ਼ਾਮੂਦੀਨ ਔਲੀਆ ਉਹਦੇ ਕੋਲ ਬੈਠੇ ਹੋਏ, ਉਹ ਕੋਈ ਸ਼ਾਗਿਰਦ ਪੁੱਛਦੇ ਆ ਮੁਰੀਦ ਕਿ ਤੁਸੀਂ ਬਾਬਾ ਸਾਹਿਬ ਜੀ ਦੇ ਜੀਵਨ ਦੀ ਕੋਈ ਘਟਨਾ ਸੁਣਾਓ। ਉੱਥੇ ਫਿਰ ਬਾਬਾ ਜੀ ਦੇ ਜੀਵਨ ਬਾਰੇ ਉਹ ਸੁਣਾਉਂਦੇ ਨੇ ਔਲੀਆ ਸਾਹਿਬ। ਕਹਿੰਦੇ ਨੇ ਉਹਨਾਂ ਦੀਆਂ ਰਾਤਾਂ ਕਿਵੇਂ ਲੰਘਦੀਆਂ ਸਨ। ਕਹਿੰਦੇ ਨੇ ਅਕਸਰ ਮੈਂ ਦੇਖਦਾ ਸਾਂ ਰਾਤ ਨੂੰ ਉਹਨਾਂ ਦੇ ਇਬਾਦਤ ਖਾਨੇ ਵਿੱਚੋਂ, ਉਹਨਾਂ ਦੇ ਖੁਜਰੇ ਵਿੱਚੋਂ ਰੋਣ ਦੀ ਆਵਾਜ਼ ਆਉਂਦੀ ਸੀ, ਰੋਣ ਦੀ ਆਵਾਜ਼ ਆਉਣੀ। ਕਹਿੰਦੇ ਇੱਕ ਦਿਨ ਮੈਂ ਥੋੜ੍ਹਾ ਜਿਹਾ ਡਰ ਗਿਆ, ਮੈਂ ਉੱਠਿਆ ਅਤੇ ਸਿਸਕੀਆਂ ਦੀ ਆਵਾਜ਼ ਸੀ, ਰੋ ਰਿਹਾ ਸੀ ਕੋਈ। ਕਹਿੰਦੇ ਮੈਂ ਉਸ ਤਾਕ ਦੇ ਵਿੱਚੋਂ, ਝੀਤ ਵਿੱਚੋਂ, ਝੀਤ ਸਮਝਦੇ ਆ ਨਾ, ਤਾਕ ਦੇ ਵਿੱਚ ਜਿਹੜੀ ਥਾਂ ਸੀ ਉਹਦੇ ਵਿੱਚੋਂ ਅੱਖਾਂ ਨਾਲ ਦੇਖਿਆ, ਦੀਵਾ ਮੱਧਮ ਜਾਗ ਰਿਹਾ ਸੀ ਅਤੇ ਬਾਬਾ ਸਾਹਿਬ ਜ਼ਮੀਨ 'ਤੇ ਸਜਦਾ ਕਰਦੇ ਸਨ, ਫਿਰ ਦਾੜੀ 'ਤੇ ਹੱਥ ਮਾਰ ਲੈਂਦੇ ਸਨ, ਸਿਰ 'ਤੇ ਹੱਥ ਫੇਰ ਲੈਂਦੇ ਸਨ ਅਤੇ ਉਹਨਾਂ ਦੇ ਦੋ ਸ਼ਬਦ ਕਹਿ ਰਹੇ ਸਨ, ਯਾ ਖੁਦਾ ਮੈਂ ਜੀਵਾਂ ਅਤੇ ਤਾਂ ਵੀ ਤੇਰੀ ਬੰਦਗੀ ਲਈ, ਯਾ ਰੱਬ ਜਿੱਦਣ ਮੈਂ ਮਰਾਂ ਉੱਦਣ ਵੀ ਤੇਰੀ ਯਾਦ ਵਿੱਚ। ਕਹਿੰਦੇ ਸਾਰੀ ਸਾਰੀ ਰਾਤ ਮੈਂ ਜੀਆਂ ਤਾਂ ਵੀ ਤੇਰੀ ਇਬਾਦਤ ਲਈ, ਮੈਂ ਮਰਾਂ ਤਾਂ ਵੀ ਤੇਰੀ ਇਬਾਦਤ ਲਈ, ਮੈਂ ਤਾਂ ਬੇਨਤੀ ਕੀਤੀ। ਇੱਕ ਪੱਖ ਇਹ ਹੈ ਜਿਹੜੇ ਰਾਤ ਨੂੰ ਜਾਗ ਪੈਂਦੇ ਆ, ਲੋਕਾਂ ਦਾ ਧਨ ਲੁੱਟਦੇ ਆ, ਲੋਕਾਂ ਦੇ ਘਰ ਚੋਰੀਆਂ ਕਰਦੇ ਆ, ਅਤੇ ਮਹਾਰਾਜ ਕਹਿ ਰਹੇ ਨੇ ਉਹ ਜਿਉਂਦੇ ਰੱਬ ਨੇ ਮਾਰ ਦਿੱਤੇ, ਅਤੇ ਮਰਨ ਤੋਂ ਬਾਅਦ ਦੋ ਪੌੜੀਆਂ ਸਿਰ ਪੜ ਲਓ, ਕਿਹੋ ਜਿਹੀ ਹਾਲਤ ਹੁੰਦੀ ਹੈ। ਪਾਪੀ, ਇਹ ਦੋ ਪੌੜੀਆਂ ਪੜਾਂਗਾ, ਪਾਪੀ, ਇਹ ਪੌੜੀਆਂ ਬਾਅਦ 'ਚ, ਪਹਿਲਾਂ ਦੋ ਬਚਨ, ਪਾਪੀ ਕਰਮ ਕਮਾਉਂਦੇ ਕਰਦੇ, ਸਾਰੇ ਪੜ੍ਹਨੇ ਸਲੋਕ ਵਾਰਾਂ 'ਤੇ ਉਹਦੀ, ਪਾਪੀਆਂ ਨੇ ਕਰਮ ਕਰਦਿਆਂ ਹਾਏ ਨਹੀਂ ਕਿਹਾ, ਉਦੋਂ ਤਾਂ ਖੁਸ਼ ਨੇ ਕਿਉਂਕਿ ਪਾਪ ਵਿੱਚ ਹਿੱਸਾ ਵਡਾਉਣ ਵਾਲੇ ਬੜੇ ਆ ਜਾਂਦੇ, ਪਾਪ ਦੀ ਕਮਾਈ 'ਚ ਹਿੱਸਾ ਵਡਾਇਆ ਜਾ ਸਕਦਾ ਜੋ ਇਕੱਠਾ ਕੀਤਾ, ਅਤੇ ਜਿਹਨੇ ਪਾਪ ਕੀਤਾ, ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟਣਾ ਕੀਜੈ ਅੰਤ ਨਵੇਰਾ, ਤੇਰੇ ਤੇਰੇ ਜੀ ਪੈ ਲੀਜੇ ਹੈ। ਮਹਾਰਾਜ ਸ਼ਬਦ ਵਰਤ ਰਿਹਾ ਭਾਈ ਕਿ ਪਾਪੀ ਕਰਮ ਕਮਾਉਂਦੇ ਸੇ ਜਾਨ ਮਾਰੇ ਭਗਵੰਤ ਕਰਦੇ ਹਾਏ ਹਾਏ, ਕਿਵੇਂ ਜੀ, ਕਿਉਂ ਹਾਏ ਕਰ ਰਿਹਾ? ਸਤਿਗੁਰੂ ਕਹਿੰਦੇ ਜਿਵੇਂ ਦੁੱਧ ਜੰਮੇ ਦਹੀਂ ਵਿੱਚ ਮਧਾਣੀ ਪਾਉਂਦੇ ਹਾਂ, ਉਹਨੂੰ ਰਿੜਕਿਆ ਜਾਂਦਾ ਹੈ, ਜਿਵੇਂ ਦਹੀਂ ਮੱਥਿਆ ਜਾਂਦਾ ਹੈ ਨਾ, ਇਸੇ ਤਰ੍ਹਾਂ ਪਾਪੀਆਂ ਨੂੰ ਰੱਬ ਦੀ ਦਰਗਾਹ 'ਚ ਰਿੜਕਿਆ ਜਾਂਦਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੈ ਧਰਮ ਰਾਏ। ਇੱਕ ਹੋਰ ਬੇਨਤੀ ਕਰਾਂਗਾ। ਬਾਬਾ ਫਰੀਦ ਸਾਹਿਬ ਜੀ ਉਹ ਆਪਣੀ ਰਚਨਾ ਵਿੱਚ ਬੜੇ ਪ੍ਰਮਾਣ ਦਿੰਦੇ ਨੇ ਇਸ ਸੰਬੰਧੀ, ਅਤੇ ਕਿਉਂਕਿ ਉਹਨਾਂ ਦੇ ਪ੍ਰਮਾਣ ਤਕਰੀਬਨ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਨੇ। ਇੱਕ ਸਲੋਕ ਹੈ ਬਾਬਾ ਜੀ ਦਾ, ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਦ ਹੈ ਅਰ ਕਾਗ ਦੇ ਕੁੰਨੇ ਕੋਇਲਿਆਂ। ਗੁਰਮੁਖੋ ਥੋੜ੍ਹਾ ਜਿਹਾ ਬੀਬੀਓ ਭੈਣੋ ਟਿਕਾ ਬਣਾਇਓ, ਮੈਨੂੰ ਵੀ ਪਤਾ, ਮੈਂ ਹਰ ਰੋਜ਼ ਹੀ ਦੀਪ ਸਿੰਘ ਨੂੰ ਕਹਿੰਦਾ ਵੀ ਸਮਾਂ ਮੇਰਾ ਅਖੀਰ ਵਾਲਾ ਹੁੰਦਾ ਹੈ, ਅਤੇ ਬੰਦਾ ਵੱਧ ਤੋਂ ਵੱਧ ਡੇਢ ਘੰਟੇ ਤੋਂ ਬਾਅਦ ਚੌਂਕੜੀ ਨਹੀਂ ਮਾਰ ਸਕਦਾ ਅੱਜ, ਅਤੇ ਫਿਰ ਵੀ ਬੇਨਤੀ ਥੋੜ੍ਹਾ ਜਿਹਾ ਸਹਿਯੋਗ ਬਖਸ਼ ਦਿਓ, ਦੋ ਦਿਨ ਰਹਿ ਗਏ ਬਸ। ਮਹਾਰਾਜ ਕਹਿੰਦੇ ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਦ ਹੈ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾਹਾਂ।
ਪੜਿਆ ਕਰੋ ਪਾਣੀ ਪਿਆਰਿਓ। ਜਦੋਂ ਤੁਸੀਂ ਸੰਗਤ 'ਚ ਪ੍ਰਮਾਣ ਦਿੰਦਿਆਂ ਨਾਲ ਬੋਲਦੇ ਹੋ, ਕਥਾ ਵਾਚਕ ਦਾ ਖੂਨ ਵੱਧ ਜਾਂਦਾ। ਉਹਨੂੰ ਹੁੰਦਾ ਵੀ ਮੇਰੀ ਗੱਲ ਹੁਣ ਸਮਝ, ਸਤਿਗੁਰਾਂ ਦੀ ਗੱਲ ਮੈਂ ਸਮਝਾ ਸਕਾਂ। ਵੇਖ ਕਪਾ ਹੈ ਜੇ ਥੀਆ, ਇਹਦੇ ਅਰਥ ਕਰਾਂਗੇ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿੰਨਾਂ, ਆਹ ਸਜ਼ਾ ਮਿਲਦੀ ਹੈ ਜਿਹੜੇ ਮੰਦੇ ਕਰਮ ਕਰਦੇ ਨੇ। ਕੀ? ਵੇਖ ਕਪਾਹ ਹੈ। ਹੁਣ ਤੁਹਾਨੂੰ ਪਤਾ ਕਪਾਹ ਨਰਗੀ ਬੀਜਦੀ ਹੈ, ਕਪਾਹ ਬੀਜਣ ਤੋਂ ਲੈ ਕੇ ਕੱਪੜਾ ਬਣ ਤੱਕ ਉਸ ਵਿਚਾਰੀ ਨਾਲ ਇੰਨਾ ਬੁਰਾ ਹਾਲ ਹੁੰਦਾ ਰਹਿ ਰੱਬ ਦਾ ਨਾ। ਬੀਜਣ ਤੋਂ ਮੈਂ ਕਿਹਾ ਕਪਾਹ ਬੀਜਣ ਲੱਗਿਆਂ ਵੜੇਵੇ ਆਪਾਂ ਮਲ ਕੇ ਬੀਜਦੇ ਸਾਂ, ਸਵਾਹ ਵਿੱਚ ਮਲ ਕੇ ਵੜੇਵੇ ਪਾਉਂਦੇ ਹਾਂ। ਜਦੋਂ ਕਪਾਹ ਦੇ ਡੋਂਡਰੂ ਬਣਦੇ ਸਨ, ਉਹ ਖਿੜਦੀ ਸੀ, ਖਿੜੀ ਕੋਈ ਇਹਨੂੰ ਚੁਣਿਆ ਜਾਂਦਾ ਸੀ, ਚੁਣ ਤੋਂ ਬਾਅਦ ਸੁਕਾ ਕੇ ਤੂਤ ਦੀ ਸੋਟੀ ਝੰਬੜੀ ਨਾਲ ਝੰਬਦੇ ਸਾਂ, ਇਸ ਤਰ੍ਹਾਂ ਨਾ ਪੱਤਰੇ ਵੱਖਰੇ ਹੋ ਜਾਂਦੇ ਸਨ। ਝੰਬਣ ਤੋਂ ਬਾਅਦ ਉਹਨੂੰ ਵੇਲਣੇ ਵਿੱਚ ਵੇਲਿਆ ਜਾਂਦਾ, ਵੇਲਣ ਤੋਂ ਬਾਅਦ ਉਹਨੂੰ ਰੂਪ ਪਿੰਜਣੀ 'ਚ ਪਿੰਜਿਆ ਜਾਂਦਾ, ਪਿੰਜਣ ਤੋਂ ਬਾਅਦ ਉਹਨੂੰ ਚੱਕਰੇ ਚਰਖੇ 'ਤੇ ਕੱਤਿਆ ਜਾਂਦਾ, ਕੱਤਣ ਤੋਂ ਬਾਅਦ ਉਹਨੂੰ ਖਾਡੀ ਵਿੱਚ ਬੁਣਿਆ ਜਾਂਦਾ, ਬੁਣਨ ਤੋਂ ਬਾਅਦ ਕੱਟ ਕੁੱਟ ਕੇ ਉਹਨੂੰ ਖੁੰਬ ਚਾੜ ਕੇ ਰੰਗ ਚੜਾਇਆ ਜਾਂਦਾ। ਬਾਬਾ ਫਰੀਦ ਜੀ ਕਹਿੰਦੇ ਨੇ ਉਹ ਵਿਚਾਰੀ ਨੇ ਕੋਈ ਗੁਨਾਹ ਨਹੀਂ ਕੀਤਾ, ਕਪਾਹ ਨਾਲ ਇੰਨਾ ਕੁਝ ਬੀਤ ਗਿਆ, ਬੰਦਿਆ ਕੱਲ੍ਹ ਨੂੰ ਤੇਰੇ ਨਾਲ ਕੀ ਬਣੇਗਾ। ਵੇਖ ਕਪਾਹ ਹੈ ਜੇ ਥੀਆ, ਕਿ ਮੈਂ ਤਾਂ ਕਿਹਾ ਪੰਜਾਬ ਦੇ ਨੇ ਨਾ ਉਹ, ਵੇਖ ਕਪਾਹ ਹੈ ਜੇ ਥੀਆ। ਹੁਣ ਅਗਲਾ ਵਚਨ ਹੈ ਜੇ ਸਿਰ ਥੀਆ ਤਿਲਾਂ ਹਾਂ, ਤਿਲਾਂ 'ਤੇ ਕੀ ਵਾਪਰੀ? ਇਹ ਵੀ ਆਪ ਨੂੰ ਪਤਾ ਹੋਣਾ ਜੀ, ਤਿਲ ਜਿਹੜਾ ਉਹ ਵੀ ਕਪਾਹ ਦੀ, ਜਦੋਂ ਕਪਾਹ ਬੀਜਦੇ ਉਦੋਂ ਤਿਲ ਬੀਜਿਆ ਜਾਂਦਾ, ਕਿਉਂਕਿ ਕਪਾਹ ਦੇ ਕਈ ਵਾਰੀ ਸਾਡੇ ਉੱਤੇ ਇਹ ਕਪਾਹ ਦੇ ਚਾਰ ਚੁਫੇਰੀ ਇੱਕ ਸਿਆਲ ਤਿਲਾਂ ਦਾ ਕੱਢ ਦਿੰਦੇ ਸਨ ਬਜ਼ੁਰਗ। ਹੁਣ ਉਹ ਤਿਲ ਜਦੋਂ ਪੱਕ ਗਿਆ, ਉਹਨੂੰ ਝਾੜ ਲਿਆ, ਸੁਕਾ ਲਿਆ, ਜਿਹੜਾ ਹੁਣੇ ਅਸੀਂ ਪੜ੍ਹਿਆ, ਉਹਨੂੰ ਕੋਹਲੂ ਵਿੱਚ ਪਾ ਕੇ ਕਹਾਣੀ ਉਹਨੂੰ ਪੀੜ ਕੇ ਰੱਖ ਦਿੱਤਾ। ਮਹਾਰਾਜ ਕਹਿੰਦੇ ਨਿੱਕੇ ਨਿੱਕੇ ਤਿਲ ਹੋਏ, ਐਂ ਬਸ ਪੀੜ ਕੇ ਰੱਖ ਦਿੱਤੇ, ਮੰਦੇ ਅਮਲ ਕਰਨ ਵਾਲਿਆ ਆਹ ਕੁਝ ਵਾਪਰਨਾ ਜੋ ਕੋਈ ਤਿਲਾਂ ਨਾਲ ਵਾਪਰਿਆ। ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ। ਅੱਗੇ ਜੀ ਕਾਮਾਦ ਹੈ, ਕਮਾਦ, ਗੰਨਾ ਪੱਕੇ ਨੂੰ ਵੱਢਿਆ ਜਾਂਦਾ, ਉਹਨੂੰ ਕੱਟਣ ਤੋਂ ਬਾਅਦ ਉਹਦੀਆਂ ਭਰੀਆਂ ਭਰੀਆਂ ਸਭ ਸਮਝਿਆ ਨਹੀਂ, ਭਰੀਆਂ ਬਣਾਉਂਦੇ ਆ ਨਿੱਕੀਆਂ ਨਿੱਕੀਆਂ ਪੰਡਾਂ, ਉਹਨੂੰ ਕੋਹਲੂ ਦੇ ਕੋਲ, ਵੇਲਣੇ ਕੋਲ ਜੀ, ਕੁਲਾੜੀ ਕਹਿੰਦੇ ਆ ਕਈ ਸੱਜਣ, ਉਹਨੂੰ ਵੇਲਣੇ ਦੇ ਕੋਲ ਰੱਖਿਆ ਜਾਂਦੀਆਂ, ਉਹਦੀਆਂ ਲੱਠਾਂ 'ਚ ਗੰਨੇ ਪਾਉਂਦੀਆਂ, ਇੱਕ ਪਾਸਿਓ ਰਸ ਨਿਕਲਦਾ, ਅਤੇ ਜਿਹੜੀਆਂ ਉਹਦੇ ਰਸ ਨਿਕਲਣ ਤੋਂ ਬਾਅਦ ਫੋਕ ਬਚਦਾ, ਸਾਡੇ 'ਚ ਪੱਛੀਆਂ ਕਹਿੰਦੇ ਸਨ, ਉਹਨਾਂ ਪੱਛੀਆਂ ਨੂੰ ਸੁੱਕੇ ਹੋਏ ਉਹਦੇ ਜਿਹੜੇ ਕਹਿ ਸ਼ਬਦ ਵਰਤਾਂ ਵੀ ਜਿਹੜਾ ਫੋਕ ਬਚ ਗਿਆ ਉਹਨੂੰ ਹੀ ਦੁਬਾਰਾ ਅੱਗ 'ਚ ਪਾ ਦਿੰਦੇ ਸਨ, ਇਸ ਲਈ ਨਾ ਉਹਨੂੰ ਸੁਕਾ ਲੈਣਾ, ਕਿਉਂਕਿ ਬਲਦੀ ਬੜੀ ਸੋਚ ਮਿੱਠਾ ਹੁੰਦਾ ਸੀ ਉਹ, ਫਿਰ ਬਲਦਾ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਟਿਆ ਗਿਆ, ਵੱਢਿਆ ਗਿਆ, ਕੁੱਟਿਆ ਗਿਆ, ਪੀੜਿਆ ਗਿਆ, ਰਸ ਨਿਕਲਿਆ, ਉਹਦੇ ਫੋਗ ਨੂੰ ਵੀ ਸਾੜ ਦਿੱਤਾ, ਅਤੇ ਜਦੋਂ ਪਾ ਕੇ ਕੜਾਏ 'ਚ ਥੱਲੇ ਉਹ ਪੱਛੀਆਂ ਦਾ ਸੇਕ ਲਾਇਆ ਅਤੇ ਨਿੱਕੇ ਨਿੱਕੇ ਬੁਲਬੁਲੇ ਨਿਕਲ ਲੱਗ ਪਏ। ਮਹਾਰਾਜ ਕਹਿੰਦੇ 'ਚ ਆਵਾਜ਼ ਆਉਂਦੀ ਸੀ ਨਾ ਗੁੜ ਬਣਾਉਂਦਿਆਂ, ਆਵਾਜ਼ ਆਈ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਆਵਾਜ਼ ਸੁਣੀ ਅਤੇ ਆਵਾਜ਼ ਕਹਿ ਰਹੀ ਸੀ ਬਾਬਾ ਜੀ ਆਹ ਜਿਹੜੇ ਪਾਪ ਕਰਦੇ ਨੇ ਨਾ ਲੋਕਾਂ ਨੂੰ ਦੱਸੋ, ਮੈਂ ਮਿੱਠੇ ਪਿੱਛੇ ਇੰਨਾ ਬੇਹਾਲ ਹੋ ਗਿਆ, ਜਿਹੜੇ ਦਿਨ ਰਾਤ ਪਾਪ ਕਰਕੇ ਐਸ਼ੋ ਇਸ਼ਰ ਦਾ ਮਿੱਠਾ ਭੋਗਦੇ ਨੇ, ਕੱਲ੍ਹ ਨੂੰ ਇਹਨਾਂ ਦਾ ਕੀ ਬਣੇਗਾ। ਬਾਬਾ ਜੀ ਕਹਿ ਰਹੇ ਨੇ ਵੇ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ ਕਾਮਾਦ ਹੈ। ਇਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸਕਸ ਤੱਟਰ ਪਾਈਐ, ਤਪੈ ਤੈ ਵਿਲਾਏ, ਪੀਸੋ ਫੋਗ ਸੰਭਾਲੀਐ, ਦਿੱਚੈ ਅਗਨ ਜਲਾਏ। ਮਹਾਰਾਜ ਕਹਿੰਦੇ ਆਹ ਕੁਛ ਬੰਦੇ ਨਾਲ ਵਾਪਰਦਾ ਹੈ। ਨਾਨਕ ਮਿੱਠੇ ਪੱਤਰੀਆਂ ਵੇਖੋ ਲੋਕਾਂ, ਆਏ ਲੋਕੋ ਵੇਖੋ। ਬਾਬਾ ਫਰੀਦ ਸਾਹਿਬ ਦੇਖੋ ਵੇਖ ਕਪਾਹ ਹੈ ਜੇ ਥੀਆ, ਉਦਾਹਰਣਾਂ ਤੇ ਸਿੱਧੀਆਂ ਪੇਂਡੂ ਨੇ ਜੀ। ਜੇ ਸਿਰ ਥੀਆ ਤਿਲਾਹਾਂ, ਕਾਹ ਮਾਦ ਹੈ ਅਰ ਕਾਗਦ ਹੈ, ਕਾਗਜ਼ ਦਾ ਪਤਾ, ਸਣ ਦਾ ਵੀ ਕਾਗਜ਼ ਬਣਦਾ ਹੁੰਦਾ ਸੀ, ਪਾਣੀ ਸੱਟਣਾ, ਉਹਨੂੰ ਗਾਲਣਾ, ਉਹਨੂੰ ਕੁੱਟਣਾ, ਕਹਿੰਦੇ ਕਾਗਜ਼ ਐਵੇਂ ਥੋੜ੍ਹਾ ਬਣ ਗਿਆ, ਕੁੱਟ ਖਾ ਕੇ ਕਾਗਜ਼ ਬਣਿਆ, ਕਿੰਨੀ ਸਜ਼ਾ ਮਿਲੀ। ਕਾਹ ਮਾਦ ਹੈ ਅਰ ਕਾਗਦ ਦੇ ਕੁੰਨੇ, ਕੁੰਨੇ ਆਪਾਂ ਸਮਝਦੇ ਨਾ, ਸਾਡੇ ਵਲਟੋਈ ਕਹਿੰਦੇ ਸਨ, ਹਾਂਡੀ, ਹਾਂਜੀ ਹਾਂਡੀ ਸ਼ਬਦ ਵਰਤਦੇ ਆ ਨਾ, ਜਿਹੜੀ ਮਿੱਟੀ ਦੀ ਬਣੀ ਹੋਈ ਹੈ, ਉਹ ਵਿਚਾਰੀ ਸਾਰਾ ਦਿਨ ਹੀ ਤਵੀ ਜਾਂਦੀ, ਜਿੱਦਣ ਉਹਨੂੰ ਪੱਟਿਆ, ਉਹਨੂੰ ਗੋਇਆ, ਉਹਨੂੰ ਚੱਕ 'ਤੇ ਘੁਮਾਇਆ, ਉਹਨੂੰ ਅੱਗ 'ਚ ਤਪਾਇਆ, ਕਹਿਣ ਲੱਗੇ ਇਹੋ ਜਿਹੀ ਅੱਗ 'ਚ ਤਪਾਈ
ਜਿੰਨੀ ਦੇਰ ਤੱਕ ਉਹਦਾ ਵਜੂਦ ਰਿਹਾ ਅੱਗ ਉੱਤੇ ਪੁੱਜਦੀ ਰਹੀ ਹੈ। ਮਹਾਰਾਜ ਕਹਿੰਦੇ ਉਹਨਾਂ ਕੋਈ ਪਾਪ ਥੋੜ੍ਹਾ ਕੀਤਾ, ਤੂੰ ਤਾਂ ਦਿਨ ਰਾਤ ਕਰਨਾ। ਕੁੰਨੇ ਅੱਗੇ ਕੋਇਲਿਆਂ ਜਿਹੜੇ ਲੱਕੜ ਦੇ ਕੋਲੇ ਵਰਦੇ ਸਨ, ਪਹਿਲਾਂ ਲੱਕੜ ਪਾਲਣੀ ਪਾੜਨੀ, ਉਹਨੂੰ ਸਾੜ ਕੇ ਕੋਲੇ ਬਣਾਉਣੇ, ਉਹਨੂੰ ਦੁਬਾਰਾ ਫਿਰ ਸਾੜਿਆ ਜਾਂਦਾ ਸੀ, ਉਹਨੂੰ ਫਿਰ ਕੋਲੇ ਸਾੜਦੇ ਸਨ। ਬਾਬਾ ਜੀ ਨੇ ਕਿਹਾ ਭਾਈ ਫਰੀਦਾ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਹਾਂ ਕਾਂ ਮਦ ਹੈ ਅਰ ਕਾਗ ਦੇ ਕੁੰਨੇ ਕੋਇਲਿਆਂ ਮੰਦੇ ਅਮਲ ਕੇ ਰਹਿੰਦਿਆਂ ਇਹ ਸਜਾਏ ਤਿੰਨਾਂ। ਇਹ ਸਜ਼ਾ ਉਹਨਾਂ ਲਈ, ਇੱਕ ਉਹਨਾਂ ਦਾ ਹੋਰ ਬਚਨ। ਵੈਸੇ ਮੇਰੀ ਇੱਛਾ ਹੁੰਦੀ ਹੈ ਵੀ ਦੋ ਤਿੰਨ ਸਲੋਕ ਹੋ ਜਾਣ, ਪਰ ਸਤਿਗੁਰਾਂ ਨੇ ਖਜ਼ਾਨਾ ਹੀ ਇੰਨਾ ਰੱਖਿਆ, ਗੁਰੂ ਗ੍ਰੰਥ ਸਾਹਿਬ ਤੋਟਾ ਹੀ ਕੋਈ ਨਹੀਂ। ਪਹਿਲਾਂ ਤੁਹਾਨੂੰ ਪਤਾ ਹੋਣਾ ਘੜਿਆਲ ਉਹ ਆਏ ਦੇ ਸਨ ਜੀ, ਦਰਬਾਰ ਸਾਹਿਬ ਅਜੇ ਵੀ ਘੜਿਆਲ ਪਿਆ ਹੋਇਆ ਦਰਸ਼ਨ ਜੋੜੀ ਦੇ, ਜਾਂ ਚਲੋ ਸਕੂਲ 'ਚ ਘੈਂਟੀ ਨਹੀਂ ਸੀ ਮਾਰਦੇ, ਪਿੱਤਲ ਦੀ ਬਣੀ ਘੈਂਟੀ ਉੱਤੇ ਜਦੋਂ ਥੌੜਾ ਮਾਰਦੇ ਸਨ, ਮਹਾਰਾਜ ਦਾ ਸਲੂਕ ਲਿਜਾਣ ਲੱਗਿਆ ਵੀ ਅੱਗੇ ਘੜਿਆਲ ਵਜਾਇਆ ਜਾਂਦਾ। ਇਹ ਵੀ ਕੁਝ ਸੁਣੇ ਹੀ ਸ਼ੁਰੂ ਹੋਇਆ, ਪਹਿਲਾਂ ਤਾਂ ਸੰਘਪੁਰ ਦੇ ਹੁੰਦੇ ਸਨ, ਸ਼ਾਇਦ ਆਪ ਨੂੰ ਪਤਾ ਹੋਣਾ ਪਹਿਲਾਂ ਪਿੰਡਾਂ 'ਚ ਸੰਘਪੁਰ ਕੇ ਲਿਜਾਂਦੇ ਸਨ ਮਹਾਰਾਜ ਦਾ ਸਰੂਪ। ਬਾਬਾ ਜੀ ਨੇ ਦੇਖਿਆ ਜਿਵੇਂ ਹੁਣ ਘੰਟੇ ਮਿੰਟ ਦੱਸਦੇ ਹਾਂ, ਉਹ ਘੜਿਆਲ ਜਿਹੜਾ ਪੈਰਾਂ ਬਾਹਰ ਵੱਜਦਾ, ਗਜ਼ਲ ਵੱਜਦੀ ਸੀ, ਘੜੀਆਂ ਨਿਕਲਦੀਆਂ ਨਾਲ ਵੱਜਣਾ। ਬਾਬਾ ਸਾਹਿਬ ਜੀ ਲੰਘੇ ਅਤੇ ਘੜਿਆਲ ਦੀ ਆਵਾਜ਼ ਆਈ ਪੂਰੇ ਜ਼ੋਰ ਨਾਲ, ਜਦੋਂ ਹਥੌੜਾ ਮਾਰਿਆ ਉਹਦੀ ਆਵਾਜ਼ ਬਹੁਤ ਸਮਾਂ ਤੱਕ ਗੂੰਜੀ, ਬਹੁਤ ਲੰਮਾ ਸਮਾਂ ਗੂੰਜਦੀ ਸੀ ਜੀ। ਅਤੇ ਉਹਨਾਂ ਦੇਖ ਕੇ ਕਿਹਾ ਇਹ ਤਾਂ ਜੜ ਹੈ, ਇਹ ਧਾਤ ਹੈ, ਇਹਦੇ 'ਚ ਜਿੰਦ ਵੀ ਕੋਈ ਨਹੀਂ, ਇਹਨੇ ਨਾ ਕਿਸੇ ਦਾ ਧਨ ਖਾਧਾ, ਨਾ ਕਿਸੇ ਦੇ ਤਨ ਨੂੰ ਮਾਣਿਆ, ਨਾ ਕਿਸੇ ਦੀ ਨਿੰਦਿਆ ਕੀਤੀ, ਨਾ ਚੁਗਲੀ ਕੀਤੀ, ਨਾ ਪਾਪ ਕੀਤਾ, ਨਾ ਕੁਕਰਮ ਕੀਤਾ। ਇਸ ਧਾਤ ਨੂੰ, ਪਿੱਤਲ ਦੀ ਬਣੀ ਹੋਈ ਨੂੰ, ਇਸ ਧਾਤ ਦੀ ਬਣੇ ਹੋਏ ਘੜਿਆਲ ਨੂੰ ਹਰ ਪੈਰ ਬਾਅਦ, ਹਰ ਘੜੀ ਬਾਅਦ ਘੜਿਆਲੀਆ ਚੋਟ ਮਾਰਦਾ, ਉਹ ਫਰੀਦ ਤੇਰਾ ਕੀ ਬਣੇਗਾ ਜਿਹਨੇ ਸਾਰੀ ਜ਼ਿੰਦਗੀ ਪਾਪਾਂ ਵਿੱਚ ਬਤੀਤ ਕਰ ਦਿੱਤੀ। ਮੈਂ ਤਾਂ ਬੇਨਤੀ ਕੀਤੀ ਕਬੀਰ ਰਾਤੀ ਹੋਵੇ ਕਾਰੀਆਂ, ਕਾਰੇ ਉਬੇ ਜੰਤ, ਰਾਤਾਂ ਕਾਲੀਆਂ ਨੇ, ਕਾਲੇ ਬੰਦੇ ਉੱਠ ਕੇ ਖਲੋ ਗਏ ਮਨ ਦੇ ਕਾਲੇ। ਇਹਦੇ ਸੰਪਰਦਾਇ ਅਰਥ ਇਹ ਵੀ ਨੇ ਕਿ ਜਿਨ੍ਹਾਂ ਦੀ ਅਵਸਥਾ ਰੂਪੀ ਰਾਤ ਕਾਲੀ ਹੈ, ਅਵਸਥਾ ਰੂਪੀ ਅੰਦਰ ਦੀ ਅਵਸਥਾ ਕਾਲੀ ਹੈ, ਉਹਨਾਂ ਵਿੱਚ ਜੰਤ ਕਿਹੜੇ ਉੱਠ ਖਲੋਂਦੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਸਿਆਰੀ ਬਿਰਤੀ, ਇਹ ਵੀ ਅੰਦਰ ਫੁਰਨੇ ਜੰਤ ਬਣ ਕੇ ਉੱਠ ਖਲੋਂਦੇ। ਉਹ ਫਿਰ ਬੰਦੇ ਲੈ ਫਾਹੇ ਉੱਠ ਧਾਵਤੇ, ਉਹ ਆਪਣੇ ਹੱਥ 'ਚ ਫਾਹੇ ਲੈ ਕੇ ਤੁਰ ਪੈਂਦੇ ਆ, ਸੇ ਜਾਨ ਮਾਰੇ ਭਗਵੰਤ। ਇਹਨੂੰ ਬਾਬਾ ਜੀ ਨੇ ਕਿਹਾ ਦਰ ਦਰਵਾਜ਼ੇ ਜਾਏ ਕਹਿ ਕਿਉਂ ਡਿੱਠੋ ਘੜਿਆਲ। ਬਾਬਾ ਫਰੀਦ ਜੀ, ਦਰ ਦਰਵਾਜ਼ੇ ਦਾ ਅਰਥ ਹੈ ਕਿਸੇ ਸ਼ਾਹੂਕਾਰ ਦੇ, ਕਿਸੇ ਰਾਜੇ ਦੇ ਦਰਵਾਜ਼ੇ 'ਤੇ ਜਾ ਕੇ ਤੂੰ ਘੜਿਆਲ ਦੇਖੇ, ਕਦੀ ਵੇਖ ਉਹਨੂੰ, ਉਹ ਨੇ ਦੋਸਾਂ ਮਾਰੀਐ, ਉਹਦਾ ਕੋਈ ਦੋਸ਼ ਨਹੀਂ, ਉਹ ਵਿਚਾਰਾ 24 ਘੰਟੇ ਅੱਠੇ ਪੈਰ ਮਾਰ ਖਾਂਦਾ, ਅੱਠੇ ਪੈਰ ਵੱਜਦਾ ਘੜਿਆਲ, ਅਤੇ 7 ਦਿਨ ਕੀ ਪੂਰਾ ਸਾਲ, ਜਿੰਨੀ ਦੇਰ ਤੱਕ ਉਹਦਾ ਵਜੂਦ ਰਹਿਣਾ ਘੜਿਆਲ ਦਾ, ਉਹਨੂੰ ਲਗਾਤਾਰ ਸੱਟਾਂ ਪੈਣੀਆਂ ਨੇ। ਇਹਦਾ ਮਤਲਬ ਸਿਰਫ ਇੰਨਾ ਕੁ ਸੀ ਮਹਾਂਪੁਰਖਾਂ ਦੇ ਸਮਝਾਉਣ ਦਾ ਕਿ ਬੰਦਿਆ ਤੈਨੂੰ ਉਦਾਹਰਣ ਦੇ ਰਿਹਾ, ਤੂੰ ਸਮਝ, ਉਹਨੇ ਕੋਈ ਕਸੂਰ ਨਹੀਂ ਕੀਤਾ, ਇਹਨੇ ਮਾਰ ਖਾ ਰਿਹਾ। ਮਹਾਰਾਜ ਕਹਿੰਦੇ ਦਰ ਦਰਵਾਜ਼ੇ ਜਾਇ ਕੇ ਕਿਉਂ ਡਿੱਠੋ ਘੜਿਆਲ, ਉਹ ਨੇ ਦੋਸਾਂ ਮਾਰੀਐ, ਹਮ ਦੋਸਾਂ ਦਾ ਕਿਆ ਹਾਲ, ਸਾਡਾ ਕੀ ਬਣੇਗਾ? ਘੜੀਏ ਘੜੀਏ ਮਾਰੀਐ, ਹਰ ਘੜੀ ਤੋਂ ਬਾਅਦ 25 ਮਿੰਟ ਬਾਅਦ, ਵੇਖੋ 25 ਮਿੰਟ ਦੀ ਘੜੀ ਹੁੰਦੀ, ਘੜੀਐ ਘੜੀਐ ਮਾਰੀਐ, ਪਹਿਰੀ ਲੈ ਸਜਾਏ, ਪਹਿਰਾਂ ਤੋਂ ਬਾਅਦ ਉਹਨੂੰ ਜ਼ੋਰ ਦੇ ਹਥੌੜੇ ਵੱਜ ਰਹੇ ਆ। ਅੱਗੇ ਬਾਬਾ ਜੀ ਕਹਿੰਦੇ ਸੋ ਖੇੜਾ, ਖੇੜਾ ਮੀਨਸ ਸਰੀਰ, ਉਹ ਸਰੀਰ ਜਿਹਨੇ ਪਾਪ ਕੀਤੇ ਉਹਦੀ ਹਾਲਤ ਘੜਿਆਲ ਵਰਗੀ ਹੋਣੀ ਹੈ, ਸੋ ਖੇੜਾ ਘੜਿਆਲ ਜਿਉਂ ਦੁੱਖੀ ਰਹਿਣ ਵਿਖਾਏ। ਉਹਦੀ ਜ਼ਿੰਦਗੀ ਰਾਤ ਦੁੱਖਾਂ ਚਲ ਗਈ। ਦੋ ਪੌੜੀਆਂ ਪੜ੍ਹ ਕੇ ਸਮਾਪਤੀ ਕਰਾਂਗਾ, ਅਗਲੇ ਸਲੋਕ ਰਹਿ ਗਿਆ, ਕੱਲ੍ਹ ਨੂੰ ਆਪਾਂ ਕਰਾਂਗੇ। ਉਹ ਹੈ ਦੂਜੀ ਅਤੇ ਤੀਜੀ ਪੌੜੀ ਜੀ। ਜੇ ਮੰਨ ਲਓ ਕਾਲੇ ਕਰਮ ਕਰ ਰਹੇ, ਜਾਂ ਹੀ ਬਾਬਾ ਜੀ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਇਹ ਵੀ ਤਾਂ ਕਾਲੇ ਕਰਮ ਨੇ ਨਾ। ਸਤਿਗੁਰਾਂ ਨੇ ਫਰਮਾਇਆ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਸੇ ਜਾਨ ਮਾਰੇ ਭਗਵੰਤ। ਜੀਵ ਨੂੰ ਪੈਦਾ ਕੀਤਾ, ਨਾਲ ਉਹਦਾ ਕਰਮਾਂ ਦੇ ਫੈਸਲੇ ਲਈ ਧਰਮ ਰਾਜ,
नानक जी उपाय कह लिखनावै धर्म बहालिया उथै सच्चे ही सच निबड़ै सचो निपाड़ उथै सच्चे ही सच निबड़ै चुन वक कढ़े जजमालिया पाप करन वाले चुन वक कढ़े जजमालिया थाओ ना पाइन कूड़यार मूह काले क्योंकि कर्म काले किते ना मुख उजले थोड़ा उनके मुख तो उजले ना आते जिन्नी नाम ते आया गए मसकत काल नानक ते मुख उजले नाम वाले काले ने की फरीदा तिना मुख डरावने जिना विसारियों नाम। महाराज कह रहे ने कि देखो नानक जी उपाय कह लिखनावै धर्म बहालिया उथ है सच्चे ही सच निबड़ै चुन वक कढ़े जजमालिया थाओ ना पाइन कूड़यार मूह काले दोजक चालिया तेरे नाए रते से जिन गए जित गए ना जी जिन्हें नाम जपया वो हार के थोड़ा गए कौन हारे हार गए से ठगन वाले लै फाहे जड़े आ फाइया पकड़ के ठगियां मारन तुर पे ठगन वाले हार गए बंदगी करन वाले जित गए हार गए से ठगन वाले आ लिख नाम है धर्म वाले ये दूजी पौड़ी है। तीजी पौड़ी है आपी ने भोग भोग कह आ कुछ माणिया तू कोई भसमड़ भौर सदाया आ जदों शरीर सड़िया अंदर वाला जिहड़ा भौर सी अंदर वाली जिहड़ी जीव आत्मा सी तुर पई आप ही न भोग भोग कह कोई भसमड़ भौर थल सदाया वड्डा होवा दुनीदार गल संगल घत चलाया। प्यारियो आप सिम जान मारे भगवंत महाराज कहिंदे वड्डा होवा दुनीदार गल संगल घत चलाया अगै करनी कीरत वाची है अगे जो तू कर्म किते जरा तेरा करनी नामा सी ओ चिट्ठी वाची गई अगे करनी कीरत वाची है बह लेखा कर समझाया ये नहीं क्या तेरे ना धक्का हो रहा है तू अकाले कर्म किते बह लेखा कर समझाया थाओ ना हो गई पौंदी हुण जुत्तियां पैंदियां ने थां नहीं लभदी सिर लुकाउण दा ये गुरु नानक साहब का वचन है थाओ ना हो गई पौंदी हुण सुणिया क्या रुवाया मन अंधे जन्म गवाया। मेरी बेनती अज कबीर साहब उस लोगों नू उन्हां लोगों नू सुचेत कर रहे जिहड़े कालियां रातां ने मन दे काले ने फाइयां लैके तुर पैंदे आ लोगों दे घरां नू लुटदे आ ते महाराज कहिंदे ने उह जिउंदे ही मरे होए आ करतार दी नज़र विच उन्हां दी कोई थां नहीं। साध संगत जी कल नू अगले दो श्लोक चंदन का बिरवा पला चंदन का निक्का जिहा रुख बड़ा चंगा है जिहदे चार चुफेरे ढक पला है वह भी चंदन बन जाता है जिहड़ा चंदन दे नेड़े रहिंदा है।

0: You're listening to KRPI 1550 Radio, Ferndale, Washington.
1: ਕਹਿੰਦੇ ਨੇ ਉਹ ਗ੍ਰਸਤੀ ਬੰਦਾ ਸੀ, ਭਗਤੀ ਵਿੱਚ ਉਹਦੀ ਸੁਰਤ ਜੁੜਨ ਲੱਗ ਪਈ, ਪਰਿਵਾਰ ਪਾਲਣ ਲਈ ਉਹਨੇ ਦਿਹਾੜੀ ਕਰਨੀ ਹੈ, ਰੋਜ਼ ਸੇਠ ਕੋਲ ਕਿਸੇ ਕੋਲ ਦਿਹਾੜੀ ਲੱਗ ਗਿਆ, ਸਵੇਰ ਤੋਂ ਸ਼ਾਮ ਤੱਕ ਦਿਹਾੜੀ ਕਰਨੀ, ਜਦੋਂ ਦਿਹਾੜੀ ਮੁੱਕ ਜਾਣੀ, ਜਿੰਨੇ ਦਿਹਾੜੀਦਾਰ ਲੱਗੇ ਹੋਣੇ ਸਭ ਨੇ ਦਵਾ ਦਵ ਹੱਥ ਮੂੰਹ ਧੋਣਾ ਤੇ ਲਾਈਨ ਵਿੱਚ ਲੱਗ ਜਾਣਾ, ਸੇਠ ਜੀ ਦਿਹਾੜੀ ਦੇ ਪੈਸੇ ਦਿਓ, ਛੇਤੀ ਘਰ ਜਾਣਾ, ਹਰ ਬੰਦੇ ਨੂੰ ਘਰ ਜਾਣ ਦੀ ਕਾਹਲੀ ਹੁੰਦੀ ਹੈ, ਸਾਰਿਆਂ ਨੇ ਇੱਕ ਦੂਜੇ ਤੋਂ ਮੋਹਰੇ ਮੋਹਰੇ ਹੋਣਾ ਵੀ ਮੈਨੂੰ ਛੇਤੀ ਪੈਸੇ ਮਿਲ ਜਾਣ, ਮੈਂ ਛੇਤੀ ਜਾਵਾਂ। ਪਰ ਉਹ ਜਿਹੜਾ ਭਗਤੀ ਕਰਨ ਵਾਲਾ ਭਗਤ ਸੀ ਨਾ, ਉਹਨੇ ਕੀ ਕਰਨਾ, ਦਿਹਾੜੀ ਲਾਉਣ ਤੋਂ ਬਾਅਦ ਹੱਥ ਮੂੰਹ ਧੋ ਕੇ ਅਲੱਗ ਬਹਿ ਜਾਣਾ, ਜਿੰਨੀ ਦੇਰ ਬਾਕੀ ਜਣੇ ਪੈਸੇ ਲੈਂਦੇ ਨੇ ਮੈਂ ਕਤਾਰ ਵਿੱਚ ਲਾਈਨ ਵਿੱਚ ਕਿਉਂ ਲੱਗਾਂ, ਮੈਂ ਵਕਤ ਜਾਇਆ ਕਿਉਂ ਕਰਾਂ, 8 ਘੰਟੇ ਮੈਂ ਪਰਿਵਾਰ ਚਲਾਉਣ ਲਈ ਦਿਹਾੜੀ ਕੀਤੀ ਹੈ, ਹੁਣ 10-20 ਮਿੰਟ ਰੱਬ ਦੀ ਵੀ ਦਿਹਾੜੀ ਲਾ ਲਵਾਂ। ਉਹਨੇ ਹੱਥ ਮੂੰਹ ਧੋ ਕੇ ਪਰਾਂ ਚੌਂਕੜਾ ਮਾਰ ਕੇ ਬਹਿ ਜਾਣਾ, ਜਿੰਨੀ ਦੇਰ ਸੇਠ ਨੇ ਬਾਕੀਆਂ ਨੂੰ ਪੈਸੇ ਵੰਡਣੇ ਉਨੀ ਦੇਰ ਉਹਨੇ ਨਾਮ ਜਪਣਾ ਬਹਿ ਕੇ, ਰੱਬ ਦਾ ਸ਼ੁਕਰਾਨਾ ਕਰਨਾ, ਅਕਾਲ ਪੁਰਖ ਦੀ ਬੰਦਗੀ ਵਿੱਚ ਉਹਨੇ ਸੁਰਤ ਜੋੜਨੀ, ਤੇ ਵੇਖਿਓ ਨਾਮ ਜਪਣ ਨਾਲ ਵਡਿਆਈ ਵੀ ਵੱਧਦੀ ਹੈ ਤੇ ਪਾਵਰ ਵੀ ਵੱਧਦੀ ਹੈ, ਦੋਵੇਂ ਚੀਜ਼ਾਂ ਵੱਧਦੀਆਂ ਨੇ। ਰੱਬ ਦੇ ਨਾਮ ਵਿੱਚ ਸੋਭਾ ਹੈ ਔਰ ਉਹ ਸੋਭਾ ਲੋਕ ਵਿੱਚ ਵੀ ਵਡਿਆਈ ਰਹਿੰਦੀ ਹੈ, ਪਰਲੋਕ ਤੱਕ ਵੀ ਰਹਿੰਦੀ ਹੈ। ਸਾਧ ਸੰਗਤ ਉਹੀ ਉਹ ਸੇਠ ਜਿਹੜਾ ਦੂਜਿਆਂ ਨੂੰ ਕਹਿੰਦਾ ਓਏ ਤੂੰ ਇੱਧਰ ਆ, ਓਏ ਇੱਧਰ ਆ, ਓਏ ਆ ਲੈ ਪੈਸੇ, ਉਹੀ ਉਹ ਸੇਠ ਹੁਣ ਸੋਭਾ ਤੇ ਵਡਿਆਈ ਸਤਿਕਾਰ ਦੇਣ ਲੱਗ ਪਿਆ। ਉਹ ਦਿਹਾੜੀਦਾਰ ਨੂੰ 2-4 ਦਿਨਾਂ ਬਾਅਦ ਪਤਾ ਕੀ ਕਹਿਣ ਲੱਗ ਪਿਆ, ਉਹ ਮਹਾਰਾਜ ਜੀ ਤੁਸੀਂ ਵੀ ਆਪਣੇ ਪੈਸੇ ਲੈ ਲਓ, ਮਹਾਰਾਜ ਜੀ ਤੁਸੀਂ ਵੀ ਆਪਣੀ ਦਿਹਾੜੀ ਲੈ ਲਓ, ਜੀ ਕਹਿਣ ਲੱਗ ਪਿਆ। ਉਹ ਇਹ ਨਹੀਂ ਕਹਿੰਦਾ ਸੀ। ਥੋੜੇ ਦਿਨ ਹੋਰ ਲੰਘੇ, ਉਹ ਸੇਠ ਨੇ ਸੋਚਿਆ ਬੰਦਾ ਬੜਾ ਭਗਤ ਹੈ, ਕਾਹਲੀ ਨਹੀਂ ਕਰਦਾ, ਪੈਸੇ ਲੈਣ ਲੱਗਿਆ ਦਿਹਾੜੀ ਲਾ ਕੇ ਪਰਾਂ ਚੌਂਕੜਾ ਮਾਰ ਕੇ ਰੱਬ ਦਾ ਨਾਮ ਜਪਦਾ, ਹੁਣ ਉਹਨੇ ਕੋਲ ਜਾ ਕੇ ਪੈਸੇ ਦੇਣੇ। ਅਦਬ ਸਤਿਕਾਰ ਨਾਲ ਸੇਠ ਨੇ ਕਹਿਣਾ, ਭਗਤ ਜੀ ਆ ਲਓ ਮਹਾਰਾਜ ਆਪਣੀ ਮਾਇਆ, ਭਗਤ ਜੀ ਆ ਲਓ ਆਪਣੀ ਦਿਹਾੜੀ ਦੇ ਪੈਸੇ, ਹੱਥ ਵੀ ਜੋੜਨ ਲੱਗ ਪਿਆ, ਭਗਤ ਜੀ ਵੀ ਕਹਿਣ ਲੱਗ ਪਿਆ, ਕੋਲ ਜਾ ਕੇ ਵੀ ਪੈਸੇ ਦੇਣ ਲੱਗ ਪਿਆ। ਏਦਾਂ ਭਗਤੀ ਨਾਮ ਜਪਣ ਨਾਲ ਵਡਿਆਈ ਸੋਭਾ ਹੁੰਦੀ ਹੈ ਆਮ ਬੰਦੇ ਦੀ, ਉਹ ਨੀਚ ਨੂੰ ਰੱਬ ਦਾ ਨਾਮ ਉੱਚਾ ਬਣਾ ਦਿੰਦਾ। ਕਈ ਮਹੀਨੇ ਗੁਜ਼ਰ ਗਏ, ਸਾਲ ਲੰਘ ਗਏ, ਸੇਠ ਨੇ ਫਿਰ ਉਹ ਕੰਮ ਕਰਨ ਵਾਲੇ ਦਿਹਾੜੀਦਾਰ ਨੂੰ ਰੱਖਿਆ ਹੋਇਆ, ਉਹ ਭਗਤੀ ਕਰਨ ਵਾਲੇ ਨੂੰ ਕਹਿੰਦਾ ਬਈ ਤੁਸੀਂ ਹੁਣ ਆਹ ਕੰਮ ਨਾ ਕਰਿਆ ਕਰੋ, ਕਠਿਨ ਜਿਹੜਾ ਔਖਾ ਭਾਰ ਚੁੱਕਣ ਵਾਲਾ, ਇੱਥੇ ਬਹਿ ਕੇ ਹਾਜ਼ਰੀ ਲਾਇਆ ਕਰੋ, ਥੋੜੀ ਨਿਗਰਾਨੀ ਰੱਖਿਆ ਕਰੋ ਸਾਰਿਆਂ। ਹੁਣ ਉਹਦਾ ਕੰਮ ਵੀ ਸੌਖਾ ਹੋ ਗਿਆ, ਨਿਗਰਾਨੀ ਵੀ ਰੱਖਦਾ, ਇਮਾਨਦਾਰੀ ਨਾਲ ਕੰਮ ਕਰਦਾ। ਸ਼ਾਮਾਂ ਨੂੰ ਸੇਠ ਜੀ ਹੱਥ ਜੋੜ ਕੇ ਕਹਿੰਦੇ ਨੇ, ਲਓ ਭਗਤ ਜੀ ਆਪਣੇ ਪੈਸੇ, ਲਓ ਭਗਤ ਜੀ ਆਪਣੇ ਪੈਸੇ। ਉਹਨੇ ਪੱਕਾ ਰੱਖ ਲਿਆ ਉਹਨੂੰ ਸੇਠ ਨੇ, ਜਦੋਂ ਦਾ ਇਹ ਭਗਤ ਮੇਰੇ ਕੋਲ ਕੰਮ ਤੇ ਲੱਗਾ, ਮੇਰੇ ਕਾਰੋਬਾਰ ਵੱਧਦਾ ਜਾ ਰਿਹਾ, ਮੇਰੇ ਕਾਰੋਬਾਰ ਵਿੱਚ ਬਰਕਤ ਪੈਂਦੀ ਹੈ, ਮੈਂ ਇਸ ਭਗਤੀ ਕਰਨ ਵਾਲੇ ਦਿਹਾੜੀਦਾਰ ਭਗਤ ਨੂੰ ਹਟਾਉਣਾ ਨਹੀਂ। 2-4 ਸਾਲ 6 ਸਾਲ ਗੁਜ਼ਰ ਗਏ, ਉਹ ਸਿਆਣਾ ਬਜ਼ੁਰਗ ਸੇਠ ਬਿਮਾਰ ਪੈ ਗਿਆ, ਬਿਮਾਰ ਹੋਇਆ, ਥੋੜੇ ਦਿਨਾਂ ਵਿੱਚ ਚੜ੍ਹਾਈ ਕਰ ਗਿਆ। ਜਦੋਂ ਉਹ ਬਜ਼ੁਰਗ ਸੇਠ ਮੁੱਕ ਗਿਆ, ਮਰਨ ਤੋਂ ਬਾਅਦ ਉਹਦੀ ਰੂਹ ਆਤਮਾ ਰੱਬ ਦੀ ਦਰਗਾਹ ਵਿੱਚ ਗਈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਹਰ ਬੰਦੇ ਨੂੰ ਰੱਬ ਦੀ ਦਰਗਾਹ 'ਚ ਪੇਸ਼ ਹੋਣਾ ਪਏਗਾ। ਜੋ ਆਪਾਂ ਕਰਮ ਕੀਤੇ ਨੇ ਉਹਦਾ ਹਿਸਾਬ ਜ਼ਰੂਰ ਹੋਣਾ ਹੈ। ਜਿਹਨਾਂ ਲੋਕਾਂ ਨੂੰ ਭੁਲੇਖਾ ਹੈ, ਆਹ ਜੰਗ ਮਿੱਠਾ, ਅਗਲਾ ਕਹਿੰਦੇ ਡਿੱਠਾ, ਖਾਓ ਪੀਓ ਮੌਜ ਕਰੋ, ਇਟ ਡਰਿੰਕ ਐਂਡ ਵੀ ਮੈਰੀ, ਨੋਟ ਇਟ ਡਰਿੰਕ ਐਂਡ ਵੀ ਮੈਰੀ, ਖਾਣ ਪੀਣ ਮੌਜਾਂ ਕਰਨ ਲਈ ਸਰੀਰ ਨਹੀਂ ਮਿਲਿਆ, ਹਰ ਕਿੱਤੇ ਕਰਮ ਦਾ ਲੇਖਾ ਦੇਣਾ ਪੈਣਾ। ਇਹ ਹਿਸਾਬ ਹੁੰਦਾ। ਇਸ ਲੋਕ ਤੋਂ ਅੱਗੇ ਵੀ ਕੁਝ ਹੈ ਜਿਹਨੂੰ ਗੁਰੂ ਨੇ ਪਰਲੋਕ ਕਿਹਾ, ਜਿਹੜਾ ਸਾਨੂੰ ਨਜ਼ਰ ਨਹੀਂ ਪੈ ਰਿਹਾ, ਉਹ ਕੁਝ ਹੈ ਜਿੱਥੇ ਰੱਬ ਦੀ ਦਰਗਾਹ 'ਚ ਲੇਖਾ ਮੰਗਿਆ ਜਾਂਦਾ, ਉਹ ਦੁਨੀਆਂ ਦੇ ਖੇਤਰਫਲ ਹਿਸਾਬ ਵਿੱਚ ਨਹੀਂ ਆ ਸਕਦਾ। ਉਹਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਰਗਾਹ ਕਿਹਾ, ਧਰਮ ਰਾਜ ਕਿਹਾ, ਲੇਖਾ ਮੰਗਣ ਦੀ ਗੱਲ ਕਹੀ। ਜਿੰਨੇ ਸ਼ਬਦ ਪੜੋਗੇ ਤੁਹਾਨੂੰ ਜਵਾਬ ਮਿਲੇਗਾ। ਪਹਿਲਾਂ ਤਾਂ ਜਪਜੀ ਸਾਹਿਬ ਅੰਦਰ ਹੀ ਕਿਹਾ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਨਾਲ ਲਿਖਿਆ ਜਾ ਰਿਹਾ ਤੇਰੇ ਨਾਲ ਜਾਏਗਾ। ਆਪੇ ਬੀਜ ਆਪੇ ਹੀ ਖਾਹੋ, ਜੋ ਤੂੰ ਬੀਜ ਰਿਹਾ ਉਹ ਤੈਨੂੰ ਖਾਣਾ ਪਏਗਾ। ਆਸਾ ਦੀ ਵਾਰ ਅੰਦਰ ਕਿਹਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਨਾਲ ਕੀ

ਇੱਥੋਂ ਤੱਕ ਹਜ਼ੂਰ ਨੇ ਬਾਣੀ ਅੰਦਰ ਬਚਨ ਕਹੇ ਧਰਮ ਰਾਏ ਜਬ ਲਿਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਜਬ ਜਮ ਆਏ ਕੇਸ ਕਹਿ ਪਟ ਗਏ ਤਬ ਦਿਨ ਕਿਸ਼ਨਾ ਵਸਾਹੇਗਾ। ਧਰਮ ਰਾਏ ਜਬ ਲਿਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਰੱਬ ਦੀ ਦਰਗਾਹ ਚ ਲਿਖਾ ਪੁੱਛਿਆ ਜਾਣਾ। ਜਦੋਂ ਉਹ ਸੇਠ ਮਰ ਕੇ ਉਹਦੀ ਰੂਹ ਆਤਮਾ ਦਰਗਾਹ ਵਿੱਚ ਗਈ, ਧਰਮ ਰਾਜ ਦੇ ਸਾਹਮਣੇ ਪੇਸ਼ ਹੋਈ। ਇੱਕ ਧਰਮ ਰਾਜ ਦਾ ਪ੍ਰਮਾਣ ਕਹਿ ਕੇ ਮੈਨੂੰ ਅੱਗੇ ਤੋਰਾਂ, ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਓਏ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ, ਧਰਮ ਰਾਏ ਤਿੰਨ ਕੀ ਸੇਵ ਕਰੇ ਧਨ ਸਵਾਰਨ ਹਾਰ। ਧਰਮ ਰਾਜ ਨੂੰ ਰੱਬ ਦਾ ਹੁਕਮ ਹੈ ਸਾਰਿਆਂ ਤੋਂ ਲਿਖਾ ਪੁੱਛਣਾ। ਜਿਹੜਾ ਰੱਬ ਦਾ ਨਾਮ ਜਪ ਕੇ ਆਵੇ ਇਹ ਵੀ ਹੁਕਮ ਹੈ ਧਰਮ ਰਾਜ ਨੂੰ, ਉਹਦਾ ਸਤਿਕਾਰ ਵੀ ਕਰਨਾ। ਅੱਜ ਜਦੋਂ ਸੇਠ ਮਰ ਕੇ ਉਹਦੀ ਰੂਹ ਆਤਮਾ ਦਰਗਾਹ ਵਿੱਚ ਪੇਸ਼ ਹੋਈ, ਧਰਮ ਰਾਜ ਨੇ ਉੱਠ ਕੇ ਅਦਬ ਕੀਤਾ ਹੱਥ ਜੋੜ ਕੇ। ਸੇਠ ਦਾ ਵਹੀ ਖਾਤਾ ਖੋਲਿਆ, ਸੇਠ ਦੀ ਕੋਈ ਭਗਤੀ ਨਹੀਂ ਹੈ, ਸੇਠ ਨੇ ਕੋਈ ਪੁੰਨ ਦਾਨ ਨਹੀਂ ਕੀਤਾ ਜ਼ਿੰਦਗੀ ਚ, ਸੇਠ ਕਿਸੇ ਤੀਰਥ ਯਾਤਰਾ ਤੇ ਨਹੀਂ ਗਿਆ, ਸੇਠ ਨੇ ਕੋਈ ਬੰਦਗੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਪੁੰਨ ਦਾਨ ਨਹੀਂ ਕੀਤਾ, ਕੋਈ ਸੇਵਾ ਨਹੀਂ ਕੀਤੀ। ਜਦੋਂ ਦਾ ਲਿਖਾ ਖਾਤਾ ਖੋਲਿਆ ਕੋਈ ਸੇਵਾ ਨਹੀਂ, ਕੋਈ ਪੁੰਨ ਦਾਨ ਨਹੀਂ, ਕੋਈ ਤੀਰਥ ਯਾਤਰਾ ਸੇਵਾ ਨਹੀਂ, ਕੋਈ ਭਗਤੀ ਬੰਦਗੀ ਨਹੀਂ, ਪਰ ਅਖੀਰ ਤੇ ਕਾਂਟਾ ਵੱਜਿਆ ਹੋਇਆ ਸੇਠ ਮੁਕਤ ਹੈ। ਉਹ ਹੱਥ ਜੋੜ ਕੇ ਪੁੱਛਦਾ, ਜੀ ਬੰਦਗੀ ਭਗਤੀ ਤਾਂ ਹੈ ਕੋਈ ਨਹੀਂ ਮੇਰੀ, ਮੈਨੂੰ ਇੰਨਾ ਅਦਬ ਸਤਿਕਾਰ ਕਿਉਂ, ਮੇਰੀ ਇੰਨਾ ਅਦਬ ਸਤਿਕਾਰ ਰਿਸਪੈਕਟ ਕਿਉਂ ਹੋ ਰਹੀ ਹੈ ਦਰਗਾਹ ਵਿੱਚ? ਮੈਂ ਧਰਤੀ ਤੇ ਕੋਈ ਪੁੰਨ ਦਾਨ ਸੇਵਾ ਸਿਮਰਨ ਨਹੀਂ ਕਰਕੇ ਆਇਆ, ਫਿਰ ਇੰਨਾ ਅਦਬ ਸਤਿਕਾਰ ਕਿਉਂ? ਇਹ ਤਾਂ ਨਾਮ ਜਪਣ ਵਾਲਿਆਂ ਦਾ ਸਤਿਕਾਰ ਹੁੰਦਾ। ਕਹਿੰਦੇ ਧਰਮ ਰਾਜ ਨੇ ਜਵਾਬ ਦਿੱਤਾ, ਤੂੰ ਭਗਤੀ ਨਹੀਂ ਕੀਤੀ, ਪਰ ਤੂੰ ਕਿਸੇ ਭਗਤੀ ਕਰਨ ਵਾਲੇ ਦਾ ਸਤਿਕਾਰ ਕਰਕੇ ਹੱਥ ਜੋੜਦਾ ਰਿਹਾ, ਧਰਮ ਰਾਜ ਨੂੰ ਹੁਕਮ ਹੈ, ਉਹਦੇ ਅੱਗੇ ਵੀ ਧਰਮ ਰਾਜ ਹੱਥ ਜੋੜਦਾ। ਤੂੰ ਬੰਦਗੀ ਨਹੀਂ ਕੀਤੀ, ਤੂੰ ਕੋਈ ਸੇਵਾ ਸਿਮਰਨ ਨਹੀਂ ਕੀਤਾ, ਤੂੰ ਕੋਈ ਦਾਨ ਪੁੰਨ ਨਹੀਂ ਕੀਤਾ, ਪਰ ਧਰਮ ਰਾਜ ਨੇ ਕਿਹਾ ਕਿਸੇ ਭਗਤੀ ਕਰਨ ਵਾਲੇ ਨੂੰ ਤੂੰ ਹੱਥ ਜੋੜਦਾ ਰਿਹਾ ਰੋਜ਼, ਇਹਦੇ ਬਦਲੇ ਵਿੱਚ ਹੀ ਤੂੰ ਮੁਕਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਪ੍ਰਮਾਣ ਲਾ ਕੇ ਮੈਂ ਤੇ ਮੋਹਰ ਲਾਵਾਂਗਾ। ਕੀ ਏਦਾਂ ਹੁੰਦਾ ਹੈ? ਗਿਆਨੀ ਜੀ ਬੈਠੇ ਨੇ, ਕੀ ਐ ਹੁੰਦਾ ਹੈ ਬਈ? ਸਾਧੂ ਦੀ ਸੰਗਤ ਕਰਕੇ ਕੋਈ ਮੁਕਤ ਹੋ ਸਕਦਾ ਹੈ? ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਜਿਨ ਕੇ ਪੱਲੇ ਧਨ ਵਸੈ, ਦੁਨਿਆਵੀ ਤੌਰ ਤੇ ਜਿਨ੍ਹਾਂ ਦੇ ਕੋਲ ਧਨ ਹੈ, ਤਿੰਨ ਕਾ ਨਾਉ ਫਕੀਰ, ਉਹ ਤਾਂ ਰੱਬ ਦੀ ਦਰਗਾਹ ਚ ਕੰਗਾਲ ਨੇ। ਜਿਨ ਕੇ ਪੱਲੇ ਤੂੰ ਵਸੈ, ਤੇ ਨਰ ਗੁਣੀ ਗਹੀਰ, ਕੋਈ ਉਹਨਾਂ ਦਾ ਅਦਬ ਸਤਿਕਾਰ ਕਰੇ ਫਿਰ ਕੀ ਮਿਲਦਾ? ਪਾਤਸ਼ਾਹ ਨੇ ਬਚਨ ਕਹੇ।

ਭਾਈ ਜੇ ਕੋਈ ਜੱਪਣ ਵਾਲਿਆਂ ਨੂੰ ਹੱਥ ਜੋੜ ਕੇ ਜੀਓ ਕਹਿਦਾ, ਜੀ ਕਹਿਣ ਲੱਗ ਜਾਏ, ਇਹ ਜ਼ਰੂਰੀ ਨਹੀਂ ਵੀ ਤੁਸੀਂ ਮਗਰ ਭੱਜ ਕੇ ਮੱਥਾ ਟੇਕਣਾ, ਗੱਡੀਆਂ ਨੂੰ ਮੱਥਾ ਟੇਕਣਾ, ਨਹੀਂ। ਮਨ ਚ ਅਦਬ ਸਤਿਕਾਰ ਰੱਖ ਕੇ ਦੂਰੋਂ ਕਿਸੇ ਸਾਧੂ ਦੇ ਦਰਸ਼ਨ ਕਰਕੇ ਹੱਥ ਜੋੜ ਦਿਓ, ਉਹ ਬੰਦਗੀ ਵਾਲਾ ਹੋਵੇ, ਚੇਤੇ ਰੱਖਿਓ ਦੂਰੋਂ ਅਦਬ ਸਤਿਕਾਰ ਨਾਲ ਹੱਥ ਜੋੜੇ ਵੀ ਤੁਹਾਨੂੰ ਮੁਕਤ ਕਰਾ ਦੇਣਗੇ। ਇਹ ਜ਼ਰੂਰੀ ਨਹੀਂ ਹੈ ਕਿ ਭੱਜ ਕੇ ਪੈਰੀ ਹੱਥ ਲਾਉਣਾ, ਸਾਧੂ ਦੀ ਇੱਕ ਦ੍ਰਿਸ਼ਟੀ ਵੀ ਕਿਤੇ ਪੈ ਜਾਏ ਜਪਣ ਵਾਲੇ ਦੀ, ਉਹਦੀ ਦ੍ਰਿਸ਼ਟੀ ਵਿੱਚ ਹੀ ਬਹੁਤ ਵੱਡੀ ਕਰਾਮਾਤ ਹੈ। ਪਾਤਸ਼ਾਹ ਨੇ ਬਚਨ ਕਹੇ ਭਾਈ ਉਹਨਾਂ ਦੀ ਬਰਕਤ ਜਮ੍ਹਾਂ ਹੋ ਜਾਂਦੀ, ਉਹ ਸਰੀਰ ਕਰਕੇ ਰਹਿੰਦੇ ਉਦੋਂ ਵੀ ਭਲਾ ਕਰਦੇ, ਜਦੋਂ ਸਰੀਰ ਕਰਕੇ ਚਲੇ ਜਾਂਦੇ ਉਹਨਾਂ ਦੀ ਬਰਕਤ ਲੱਖਾਂ ਲੋਕ ਬਾਅਦ ਵਿੱਚ ਵੀ ਖਾਂਦੇ ਰਹਿੰਦੇ ਨੇ। ਜੋ ਮਨ ਚਿਤ ਇੱਕ ਅਰਾਧਨੇ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ, ਨਾਉ ਧਿਆਇਨ ਤਿੰਨ ਧਨ ਪੱਲੇ, ਜਪਣ ਵਾਲਿਆਂ ਕੋਲ ਆ ਧਨ ਹੈ, ਨਾਉ

ਉਹਨਾਂ ਨੂੰ ਕੋਈ ਹੱਥ ਜੋੜ ਕੇ ਜੀ ਕਹਿ ਦੇ, ਜਮ ਵੀ ਉਹਨੂੰ ਤਲਬ ਨਹੀਂ ਕਰ ਸਕਦੇ, ਉਹ ਦਰਗਾਹ ਵਿੱਚ ਮੁਕਤ ਹੋ ਜਾਂਦੇ, ਉਹਨਾਂ ਦੀ ਬੰਦਗੀ ਦੀ ਬਰਕਤ ਜਮ੍ਹਾਂ ਹੋ ਜਾਂਦੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ, ਗੋਇੰਦਵਾਲ ਸਾਹਿਬ ਬੈਠੇ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਰਹਿੰਦੇ ਹੋ ਨਾਮ ਦੀ ਬੜੀ ਵਡਿਆਈ ਹੈ, ਜਪਣ ਵਾਲਿਆਂ ਦੀ ਸੋਭਾ ਹੈ, ਨਾਮ ਬੰਦਗੀ ਦੀ ਵਡਿਆਈ ਹੈ। ਮਹਾਰਾਜ ਇੱਥੇ ਤਾਂ ਦੇਖਿਆ ਮਾਇਆ ਵਾਲਿਆਂ ਦੀ ਬੜੀ ਵਡਿਆਈ ਹੈ, ਜਿਨ੍ਹਾਂ ਕੋਲ ਪੈਸਾ ਬਹੁਤ ਹੈ ਉਹਨਾਂ ਦੀ ਸੋਭਾ ਬਹੁਤ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਭਾਈ ਪੈਸੇ ਵਾਲਿਆਂ ਦੀ ਵੀ ਸੋਭਾ ਹੁੰਦੀ ਹੈ, ਮਾਇਆ ਵਾਲਿਆਂ ਦੀ ਵੀ ਸੋਭਾ ਹੁੰਦੀ ਹੈ, ਪਰ ਇਹ ਸੁਣ ਲਓ ਵੀ ਚਾਰ ਕੁ ਦਿਨਾਂ ਦੀ ਹੁੰਦੀ ਹੈ। ਜਿੱਦਣ ਮਰ ਜਾਂਦੇ ਨੇ ਉਦਣ ਸੋਭਾ ਖਤਮ ਹੋ ਜਾਂਦੀ, ਕਈਆਂ ਦੀ ਸੋਭਾ ਤਾਂ ਜਿਉਂਦਿਆਂ ਜੀ ਖਤਮ ਹੋ ਜਾਂਦੀ ਹੈ। ਇੱਕੋ ਬੰਦੇ ਪਰਿਵਾਰ ਜਿਉਂਦੇ ਨੇ ਅਜੇ, ਮੈਂ ਖੁਦ ਵੇਖਿਆ ਉਹਨਾਂ ਦੇ ਫਾਰਮ ਵਿੱਚ, ਉਹਨਾਂ ਦੀ ਕੋਠੀ ਵਿੱਚ ਢਾਈ ਢਾਈ ਸੌ ਕੋਠੀ ਦਲਾਨ ਵਿੱਚ ਕੁਰਸੀਆਂ ਪਈਆਂ ਰਹਿੰਦੀਆਂ ਸੀ, ਢਾਈ ਢਾਈ ਸੌ ਕੁਰਸੀਆਂ ਕੋਠੀ ਵਿੱਚ, ਔਰ ਸਵੇਰੇ 6 ਵਜੇ ਕੁਰਸੀਆਂ ਨੌਕਰ ਲਾ ਦਿੰਦੇ ਸੀ, 22 ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰਾਉਣ ਆਉਂਦੀਆਂ ਸੀ। ਕਿਉਂ? ਮਿਨਿਸਟਰ ਸਾਹਿਬ ਦਿੱਲੀ ਤੋਂ ਆਏ, ਚੰਡੀਗੜ੍ਹੋਂ ਆਏ ਹੋਏ ਨੇ, ਉਹਨੀ ਦੋ ਦਿਨ ਪਿੰਡ ਰਹਿਣਾ, 22 ਪਿੰਡਾਂ ਦੀਆਂ ਪੰਚਾਇਤਾਂ ਸੱਜਰੇ ਪਹੁੰਚ ਜਾਂਦੀਆਂ ਸੀ, ਮੰਤਰੀ ਸਾਹਿਬ ਸਾਡਾ ਕੰਮ ਹੈ, ਮੰਤਰੀ ਸਾਹਿਬ ਸਾਨੂੰ ਗ੍ਰਾਂਟ ਦੇ ਦਿਓ। ਉਹ ਪੂਰਾ ਦਲਾਨ ਮੈਂ ਭਰਿਆ ਵੇਖਿਆ, ਢਾਈ ਢਾਈ ਸੌ ਕੁਰਸੀ ਲੋਕਾਂ ਦੀ, ਮੰਤਰੀ ਸਾਹਿਬ ਇੰਨਾ ਇਕੱਠ ਵੇਖ ਕੇ, ਸਵੇਰੇ ਹੀ ਮੇਰੇ ਕੋਲ 20-22 ਪਿੰਡਾਂ ਦੀ ਪੰਚਾਇਤ ਆ ਜਾਂਦੀ ਹੈ, ਇੰਨਾ ਜਿਉਂਦਾ ਰਹਿੰਦੇ ਸੀ। ਹਫ਼ਤੇ 'ਚ ਦੋ ਦਿਨ ਚੰਡੀਗੜ੍ਹੋਂ ਆਉਣਾ ਔਰ 20-22 ਪਿੰਡਾਂ ਦੀਆਂ ਪੰਚਾਇਤਾਂ ਦੇ ਕੰਮ ਹੋਣੇ, ਢਾਈ ਢਾਈ ਸੌ ਕੁਰਸੀ ਸਵੇਰੇ 6 ਵਜੇ ਭਰ ਜਾਣੀ ਲੋਕਾਂ ਦੀ। ਮੈਨੂੰ ਮਾਫ਼ ਕਰਿਓ ਸਾਧ ਸੰਗਤ, ਬੰਦੇ ਜਿਉਂਦੇ ਨੇ ਅਜੇ, ਕੁਰਸੀਆਂ 'ਤੇ ਮਿੱਟੀ ਜੰਮ ਗਈ, ਇੱਕ ਬੰਦਾ ਵੀ ਉਹਨਾਂ ਦੀ ਕੋਠੀ ਨਹੀਂ ਜਾਂਦਾ, ਸੋਭਾ ਖਤਮ ਹੋ ਗਈ। ਜਿਉਂਦਿਆਂ ਜੀ ਸੋਭਾ ਮੁੱਕ ਜਾਂਦੀ ਹੈ, ਬੰਦੇ ਜਿਉਂਦੇ ਨੇ, ਪੰਚਾਇਤਾਂ ਦੀ ਗੱਲ ਛੱਡੋ, ਇੱਕ ਬੰਦਾ ਵੀ ਕੰਮ ਕਰਾਉਣ ਨਹੀਂ ਕਰ ਜਾ ਰਿਹਾ। ਇਸ ਸੰਸਾਰ ਵਿੱਚ ਕਈਆਂ ਦੀ ਸੋਭਾ ਜਿਉਂਦਿਆਂ ਜੀ ਮੁੱਕ ਜਾਂਦੀ ਹੈ, ਭਗਤੀ ਕਰਨ ਵਾਲਿਆਂ ਦੀ ਸੋਭਾ ਜਿਉਂਦਿਆਂ ਵੀ ਰਹਿੰਦੀ ਹੈ, ਸਰੀਰ ਕਰਕੇ ਜਾਣ ਤੋਂ ਬਾਅਦ ਵੀ ਰਹਿੰਦੀ ਹੈ। ਕਿਉਂ? ਬੰਦਗੀ ਦੀ ਬਰਕਤ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਕਹਿੰਦੇ ਇਸ ਜੁਗ ਮੈਂ ਸੋਭਾ ਨਾਮ ਕੀ, ਨਾਮ ਦੀ ਸੋਭਾ ਰਹਿਣੀ ਸਦਾ ਹੀ, ਇਸ ਜੁਗ ਮੈਂ ਸੋਭਾ ਨਾਮ ਕੀ ਬਿਨ

ਚਹਾਰਕ ਦਿਨਾਂ ਦੀ ਹੈ, ਅੱਜ ਹੈ, ਕੱਲ ਨੂੰ ਸੋਭਾ ਨਾ ਹੋਵੇ, ਬੰਦਗੀ ਦੀ ਸੋਭਾ ਅੱਜ ਵੀ ਹੈ, ਸਦੀਆਂ ਗੁਜ਼ਰ ਜਾਂਦੀਆਂ ਨੇ, ਸਦਾ ਹੀ ਰਹਿੰਦੀ ਹੈ। ਕਿੰਨੇ ਦਹਾਕੇ ਗੁਜ਼ਰ ਗਏ, ਅੱਜ ਤੱਕ ਬਾਬਾ ਜੀ ਦੀ ਸੋਭਾ ਹੋ ਰਹੀ। ਇੱਥੇ ਨਹੀਂ ਇਕੱਲੀ, ਕਈ ਕਈ ਸਟੇਟਾਂ ਵਿੱਚ ਸੋਭਾ ਹੁੰਦੀ ਹੈ। ਉਸ ਵਕਤ ਦੇ ਅਮੀਰ, ਪੰਜ ਪੰਜ ਸੌ ਕਿੱਲੇ ਦੇ ਮਾਲਕ, ਜ਼ਿਲ੍ਹੇਦਾਰ ਖਵਾਉਣ ਵਾਲੇ ਲੋਕ, ਕੋਈ ਬਰਸੀ ਮਨਾਉਂਦਾ ਹੈ, ਸ਼ਾਇਦ ਉਹਨਾਂ ਦੀ ਅੰਸ ਵੰਸ਼ ਵੀ ਨਾਲ ਦੇ ਪਿੰਡ ਲੋਕ ਜਾਣਦੇ ਨਾ ਹੋਣ। ਸਾਧੂਆਂ ਦੀ ਇੰਨੀ ਵਡਿਆਈ ਇੱਥੇ ਨਹੀਂ, ਕਿੰਨੇ ਅਸਥਾਨ ਨੇ ਪੰਜਾਬ ਵਿੱਚ, ਕਿੰਨੇ ਅਸਥਾਨ ਬਣੇ ਹੋਏ ਨੇ। ਮਰੋੜੀ ਚਲੇ ਜਾਓ, ਇੱਥੇ ਮੋਗੇ ਦੇ ਲਾਗੇ ਚਲੇ ਜਾਓ, ਕਿੱਡਾ ਵੱਡਾ ਸਥਾਨ ਹੈ ਦੌਲੇ ਵਾਲਾ। ਫਿਰ ਮੈਂ ਹਰੇਕ ਸਾਲ ਹਰਿਆਣੇ ਜਾਂਦਾ, ਤਰਾਵੜੀ ਤੋਂ ਅੱਗੇ ਪਿੰਡ ਹੈ ਸੌਂਕੜਾ, ਕਿੰਨਾ ਵੱਡਾ ਸਥਾਨ, ਉਹ ਪਰਿਵਾਰ ਕਿਵੇਂ ਦੂਰੋਂ ਦੂਰੋਂ ਜੁੜਦੇ ਨੇ ਉੱਥੇ ਬਾਬਾ ਜੀ ਦੇ। ਭਾਈ, ਇਹ ਵਡਿਆਈ ਬੰਦਗੀ ਦੀ ਹੈ, ਇਹ ਨਾਮ ਧਨ ਪੱਲੇ ਜਿਹਨਾਂ ਦੇ ਕੋਲ, ਉਹਨਾਂ ਦੀ ਵਡਿਆਈ ਹੁੰਦੀ ਹੈ। ਔਰ ਸਾਧ ਸੰਗਤ, ਉਹ ਫਿਰ ਇਕੱਲੇ ਇੱਕ ਪਿੰਡ ਦੇ ਨਹੀਂ, ਇੱਕ ਪਰਿਵਾਰ ਦੇ ਨਹੀਂ, ਇੱਕ ਜਾਤ ਬਰਾਦਰੀ ਦੇ ਨਹੀਂ, ਇੱਕ ਕੌਮ ਦੇ ਨਹੀਂ, ਉਹ ਪੂਰੀ ਸ੍ਰਿਸ਼ਟੀ ਦੇ ਰਾਜੇ ਬਣ ਜਾਂਦੇ। ਤਾਂਹੀਓ ਪਾਤਸ਼ਾਹ ਨੇ ਕਿਹਾ, ਰਹਿੰਦੇ ਭਾਵੇਂ ਝੁੱਗੀ ਵਿੱਚ ਹੀ ਹੋਣ, ਬੰਦਗੀ ਉਹਨਾਂ ਨੂੰ ਬਹੁਤ ਅਮੀਰ ਕਰ ਦਿੰਦੀ ਹੈ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹੇ, ਕਹਿੰਦੇ ਵਸਤਾ ਟੁੱਟੀ ਝੁੰਪੜੀ, ਬਾਹਰੋਂ ਟੁੱਟੀ ਜੇ ਭਾਵੇਂ ਝੌਂਪੜੀ ਹੋਵੇ, ਉਹਨਾਂ ਕੋਲ ਕੁੱਲੀ ਹੋਵੇ। ਵਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਭਰਮ ਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਇੱਕ ਦਿਨ ਦੌਲੇ ਵਾਲ ਬੈਠੇ ਬੈਠੇ ਉਹ ਧਰਤੀ ਤੇ ਨਾ ਕੋਈ ਮੱਥਾ ਟੇਕ ਗਿਆ ਸਿੱਕਿਆਂ ਦਾ ਬਾਬਾ ਜੀ ਨੂੰ। ਸਿੱਕੇ ਛੋਟੇ ਛੋਟੇ ਤੁਸੀਂ ਵੇਖੇ ਹੋਣਗੇ, 52-54, ਕਈ ਵੱਡੀਆਂ ਉਮਰਾਂ ਦੇ ਤੁਹਾਨੂੰ ਪਤਾ, ਹੁਣ ਤਾਂ ਉਹ ਪੈਸੇ ਨਹੀਂ ਆਉਂਦੇ, 1 ਪੈਸਾ 2 ਪੈਸਾ, ਨਿੱਕੇ ਪੈਸੇ 10-25। ਉਹ ਕਿੰਨੇ ਪੈਸੇ ਕੋਈ 1-1, 2-2 ਰੱਖ ਗਏ ਤੇ ਸੇਵਾਦਾਰ ਚੁੱਕ ਕੇ ਲੈ, ਕਹਿੰਦੇ ਬਾਬਾ ਜੀ ਆਹ ਪੈਸਿਆਂ ਦਾ ਕੀ ਕਰੀਏ। ਕਹਿੰਦੇ ਭਾਈ ਬੀਜ ਦਿੰਦੇ ਆਪਾਂ। ਹੁਣ ਜਿਹੜੇ ਸੁਣਨ ਵਾਲੇ ਉਹ ਹੈਰਾਨ ਹੋ ਗਏ, ਸੇਵਾਦਾਰ ਕਹਿੰਦੇ ਮਹਾਰਾਜ ਪੈਸੇ ਥੋੜੀ ਬੀਜ ਹੁੰਦੇ ਆ। ਕਹਿੰਦੇ ਭਾਈ ਜੇ ਕਣਕ ਬੀਜ ਕੇ ਉੱਗ ਸਕਦੀ ਹੈ, ਪੈਸੇ ਵੀ ਉੱਗ ਸਕਦੇ ਆ। ਉਹ ਜਿਹਨਾਂ ਨੂੰ ਭਾਵਨਾ ਵਿਸ਼ਵਾਸ, ਉਹ ਕਹਿੰਦੇ ਮਹਾਰਾਜ ਸੱਤ ਆ, ਫਿਰ ਅੱਗੇ ਕੀ ਕਹਿਣਾ। ਜਿਹਨੂੰ ਸਮਝ ਹੈ ਉਹ ਤਾਂ ਸਾਧੂ ਅੱਗੇ ਕਹਿੰਦਾ ਸੱਤ ਬਚਨ ਹੈ, ਪੈਸੇ ਬੀਜਿਓ ਉੱਗਦੇ ਨਹੀਂ, ਇਹ ਦੁਨਿਆਵੀ ਲੌਜਿਕ ਹੈ, ਇਹਨੂੰ ਸਾਇੰਸ ਵਿਗਿਆਨ ਕਹਿ ਸਕਦੀ ਵੀ ਨਹੀਂ ਹੋ ਸਕਦੇ, ਬੰਦਾ ਤਰਕ ਕਰ ਸਕਦਾ, ਪਰ ਬੰਦਗੀ ਦਾ ਉਹ ਰਸਤਾ ਜਿੱਥੇ ਸਾਧ ਸੰਗਤ ਕੁਝ ਵੀ ਹੋ ਸਕਦਾ। ਇੱਥੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਇੱਥੇ ਗੁੰਗਿਆਂ ਨੂੰ ਬੋਲਣ ਲਾ ਦਿੰਦੇ ਨੇ। ਬੰਦਗੀ ਵਾਲਾ ਰਸਤਾ ਵਿਆਖਿਆ ਨਹੀਂ ਹੋ ਸਕਦੀ, ਉਹਦੀ ਸਿਰਫ ਵਡਿਆਈ ਹੈ। ਸਾਧੂ ਜਾਵੇ ਤਾਂ ਪਿੰਗਲ ਪਰਬਤ ਪਾਰ ਪਰੇ,

ਕਿ ਭਾਈ ਗੁਰੂ ਦੀ ਕੀ ਮਹਿਮਾ ਕਰੋ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮਹਿਲ ਖੋਈ ਕੋ ਡਗਰ ਨਿਰਮਲ ਪੈ ਚੀਤਾ। ਉਹ ਤਾਂ ਪਿੰਗਲਿਆਂ ਨੂੰ ਪਰਬਤ ਚੜਾ ਦੇ, ਗੁੰਗਿਆਂ ਤੋਂ ਅਰਥ ਕਰਾ ਦੇਵੇ, ਉਹ ਤਾਂ ਪੰਡਿਤ ਨੂੰ ਮੂਰਖ ਤੇ ਮੂਰਖ ਨੂੰ ਪੰਡਿਤ ਕਰਾ ਦੇ। ਇਹ ਬੰਦਗੀ ਦੇ ਰਸਤੇ ਦੀ ਕੋਈ ਵਿਆਖਿਆ ਨਹੀਂ ਹੈ। ਕਹਿੰਦੇ ਭਾਈ ਪੈਸੇ ਬੀਜ ਦਿੰਦੇ ਆ। ਕਹਿੰਦੇ ਮਹਾਰਾਜ ਸਤ ਬਚਨ, ਬਾਕੀ ਜਣੇ ਹੱਸਣ ਲੱਗ ਪਏ, ਕਹਿੰਦੇ ਪੈਸੇ ਥੋੜੀ ਬੀਜ ਹੁੰਦੇ। ਉਹ ਵੀ ਜਿਹਨੇ ਸਤ ਬਚਨ ਕਿਹਾ ਉਹਨੂੰ ਕਹਿੰਦੇ ਲੈ ਵੇ ਬੀਜ ਦੇ, ਲੈ ਵੇ ਬਿਜਾਈ ਦਾ ਕੰਮ ਤਾਂ ਤੁਹਾਨੂੰ ਆਉਂਦਾ ਹੈ, ਜਿੱਦਾਂ ਕਣਕ ਬੀਜੀ ਦੀ ਇੱਦਾਂ ਪੈਸੇ ਬੀਜ ਦੇ। ਉਹਨੇ ਉਹ ਮਿੱਟੀ ਪੋਲੀ ਕਰਕੇ, ਜਿਵੇਂ ਆਪਾਂ ਐਂ ਖਾਲ ਬਣਾ ਕੇ ਹੱਥ ਨਾਲ ਉਹ ਪੈਸੇ ਬੀਜ ਤੇ ਉੱਪਰ ਮਿੱਟੀ ਪਾਤੀ। ਬੀਜਣ ਤੋਂ ਬਾਅਦ ਉਹੀ ਸੇਵਾਦਾਰ ਕੋਲ ਬੈਠਾ ਇੰਨੀ ਗੱਲ ਪੁੱਛ ਸਕਿਆ, ਕਹਿੰਦਾ ਬਾਬਾ ਜੀ ਪੈਸੇ ਉਦਾਂ ਥੋੜੀ ਉੱਗਦੇ ਆ, ਤੁਸੀਂ ਕਹਿਤੇ ਮੈਂ ਬੀਜ ਦਿੱਤੇ। ਕਹਿੰਦੇ ਪੈਸੇ ਥੋੜੀ ਉੱਗਦੇ ਆ। ਕਹਿੰਦੇ ਭਾਈ ਉੱਗ ਜਾਣੇ ਸੀ ਛੇਤੀ, ਜੇ ਤੂੰ ਇੰਨਾ ਤਰਕ ਨਾ ਕਰਦਾ। ਹੁਣ ਉੱਗਣਗੇ ਜ਼ਰੂਰ, ਹੁਣ ਵਕਤ ਲੱਗੇਗਾ, ਇੰਨੇ ਉੱਗਣਗੇ ਗਿਣੇ ਨਹੀਂ ਜਾਣਗੇ ਤੁਹ ਤੋਂ। ਅੱਜ ਜਦੋਂ ਦੋਲੇ ਵਾਲ ਮੇਲਾ ਹੁੰਦਾ ਨਾ, ਸੱਤ ਅੱਠ ਦਿਨ ਪੈਸੇ ਗਿਣ ਨੂੰ ਲੱਗਦੇ, ਗਿਣ ਨਹੀਂ ਹੁੰਦੇ। ਜਦੋਂ ਜੋੜ ਮੇਲਾ ਉੱਥੇ ਚੱਲਦਾ, ਸੱਤ ਅੱਠ ਦਿਨ ਪੈਸੇ ਗਿਣ ਨੂੰ ਲੱਗਦੇ, ਉਹਨਾਂ ਤੋਂ ਗਿਣ ਨਹੀਂ ਹੁੰਦੇ। ਭਾਈ ਇਹ ਸਾਧੂਆਂ ਦੀ ਕਮਾਈ ਹੈ। ਬੰਦਗੀ ਵਾਲੇ ਕੁਝ ਵੀ ਕਰ, ਇਹਨੂੰ ਵਾਰੀ ਤੌਰ ਤੇ ਤਰਕ ਕਰੋ ਤਾਂ ਪੈਸੇ ਉੱਗਦੇ ਨਹੀਂ ਹੈ, ਪਰ ਸਾਧੂਆਂ ਦੇ ਕੋਲ ਬਹੁਤ ਵੱਡੀ ਬਖਸ਼ਿਸ਼ ਹੈ, ਬਰਕਤ ਹੈ। ਇੱਕ ਕਥਾ ਮੈਂ ਕਈ ਵਾਰ ਲਾਈਵ ਤੋਂ ਕਹੀ ਹੈ। ਮਹਾਂਪੁਰਸ਼ਾਂ ਦੇ ਸਥਾਨ ਤੇ ਮਾਈ ਆ ਗਈ। ਉਹ ਕਹਿੰਦੀ ਬਾਬਾ ਜੀ ਅਸੀਂ ਏਦਾਂ ਹੀ ਉਮਰ ਲੰਘ ਜੂਗੀ ਮੇਰੀ ਗਰੀਬਣੀ ਦੀ, ਮੇਰਾ ਵੀ ਕੋਈ ਭਲਾ ਕਰੋ, ਮੈਂ ਵੀ ਚਾਰ ਦਿਨ ਸੁੱਖ ਦੇ ਦੇਖ ਲਾਂ। ਸਾਰੀ ਉਮਰ ਗਰੀਬੀ ਚ ਲੰਘ ਗਈ। ਪਹਿਲਾਂ ਘਰ ਵਾਲਾ ਅਮਲੀ ਨਿਕਲਿਆ, ਫਿਰ ਉਹ ਮਰ ਗਿਆ, ਆਹ ਬੱਚੇ ਮੈਨੂੰ ਪਾਲਣੇ ਪਏ, ਲੋਕਾਂ ਦੇ ਘਰ ਕੰਮ ਕਰ ਕਰਕੇ, ਮਿਹਨਤ ਕਰਕੇ, ਪਸ਼ੂ ਰੱਖ ਰੱਖ ਕੇ ਮੈਂ ਬੱਚੇ ਪਾਲੇ ਨੇ, ਇੱਕੋ ਇੱਕ ਮੇਰਾ ਲੜਕਾ ਹੈ। ਸਾਰੀ ਉਮਰ ਗਰੀਬੀ ਚ ਲੰਘ ਚੱਲੀ, ਇਹਨੂੰ ਵੀ ਕੋਈ ਚੱਜ ਦਾ ਕੰਮ ਨਹੀਂ ਬਣਿਆ, ਨਾ ਕੋਈ ਜ਼ਮੀਨ ਜਾਇਦਾਦ ਹੈ, ਭਲਾ ਕਰਦੇ ਹੋ, ਗਰੀਬੀ ਚ ਉਮਰ ਲੰਘ ਚੱਲੀ ਹੈ, ਚਾਰ ਦਿਨ ਮੇਰੇ ਵੀ ਫਿਰ ਜਾਣ। ਸਾਧੂਆਂ ਨੂੰ ਦਇਆ ਆ ਜਾਂਦੀ। ਉਹ ਦਵਾ ਦਾ ਮਾਈ ਨੇ ਕਿੰਨੀਆਂ ਗੱਲਾਂ ਕਹਿ ਦਿੱਤੀਆਂ, ਉਹਦੇ ਅੱਖਾਂ ਦੇ ਹੰਝੂ ਵੇਖ ਕੇ ਉਹ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ, ਦਿਨ ਤਾਂ ਰੱਬ ਨੇ ਫੇਰਨੇ ਨੇ, ਜਿਹੜਾ ਦਿਨ ਲਿਖਣ ਵਾਲਾ ਉਹੀ ਦਿਨ ਫੇਰ ਸਕਦਾ, ਸਾਧੂ ਆਪਣੇ ਹੱਥ ਨਹੀਂ ਲੈਂਦਾ ਕੁਛ ਵੀ, ਸਭ ਕੁਝ ਕਰਕੇ ਉਹ ਵਡਿਆਈ ਰੱਬ ਦੀ ਕਰਦਾ। ਭਾਈ ਦਿਨ ਤਾਂ ਰੱਬ ਨੇ ਫੇਰਨੇ ਨੇ, ਦਿਨ ਲਿਖਣ ਵਾਲਾ, ਦਿਨ ਬਣਾਉਣ ਵਾਲਾ ਹੀ ਦਿਨ ਫੇਰ ਸਕਦਾ, ਅਸੀਂ ਕਿੱਥੋਂ ਫੇਰ ਸਕਦੇ। 50 ਕੁ ਰੁਪਈਏ ਉਹਨਾਂ ਦੇ ਕੋਲ ਸੀ, ਉਹ 50 ਦਾ ਨੋਟ ਉਦੋਂ ਨਵਾਂ ਨਵਾਂ ਚੱਲਿਆ ਸੀ, 50 ਰੁਪਈਏ ਕੱਢ ਕੇ ਉਹ ਲੜਕੇ ਨੂੰ ਦਿੱਤੇ। ਉਹਦੇ ਨੂੰ ਕਹਿੰਦੇ ਲੈ ਬੇਟਾ ਆਹ ਪੈਸੇ ਰੱਖ ਲਾ। ਅੱਗੋਂ ਜਿਹੜੀ ਮਾਈ ਸੀ ਉਹਨੇ 50 ਰੁਪਈਏ ਲੜਕੇ ਤੋਂ ਫੜੇ ਤੇ ਮੋੜਤੇ। ਕਹਿੰਦੀ ਬਾਬਾ ਜੀ ਤੁਹਾਤੋਂ ਥੋੜੀ ਪੈਸੇ ਲੈਣੇ ਆ, ਬਾਬਾ ਜੀ ਤੁਹਾਡੇ ਕੋਲੋਂ ਥੋੜੀ ਪੈਸੇ ਲੈਣੇ ਆ, ਕਿਉਂ ਅਸੀਂ ਬਾਹਰੀ ਤੌਰ ਤੇ ਵੇਖਦੇ ਨਾ ਵੀ ਤਾਂ ਝੁੱਗੀ ਚ ਰਹਿੰਦੇ ਆ, ਇਹਨਾਂ ਕੋਲ ਕੀ ਹੈ, ਆਹ ਹੁਣ ਇਹਨਾਂ ਕੋਲੋਂ ਥੋੜੀ ਲੈਣੇ ਆ, ਅਸੀਂ ਕਹਿੰਦੇ ਇਕੱਠਾ ਹੀ ਗੱਫਾ ਆ ਜਾਏ। ਉਹ ਮਾਈ ਕਹਿੰਦੀ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ। ਕਹਿੰਦੇ ਮਾਈ ਤੈਨੂੰ ਥੋੜੀ ਦਿੱਤੇ ਆ, ਤੇਰੇ ਲੜਕੇ ਨੂੰ ਦਿੱਤੇ ਆ, ਰਹਿਣ ਦੇ। ਪਰ ਉਹ ਮਾਈ ਦੇ ਕਰਮ ਭਾਗ ਇੱਦਾਂ ਦੇ ਮਾੜੇ, ਉਹਨੇ ਪੈਸੇ 50 ਰੁਪਏ ਲੜਕੇ ਤੋਂ ਲੈ ਕੇ ਮਹਾਂਪੁਰਸ਼ਾਂ ਨੂੰ ਦੁਆਰਾ ਮੱਥਾ ਟੇਕਤਾ। ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਤੋਂ ਨਹੀਂ ਪੈਸੇ ਲੈਣੇ, ਉੱਦਾਂ ਸਾਡੇ ਦਿਨ ਫੇਰ ਦਿਓ ਕਿਤੇ ਕਿਰਪਾ ਕਰੋ। ਕਈ ਗੱਲਾਂ ਅਸੀਂ ਬਾਹਰੋਂ ਬਾਹਰੋਂ ਕਹਿੰਦੇ, ਅੰਦਰੋਂ ਨਹੀਂ ਕਹਿੰਦੇ, ਅੰਦਰੋਂ ਨਹੀਂ ਅਸੀਂ ਮੰਗਦੇ, ਕਈ ਗੱਲਾਂ ਬਾਹਰੋਂ ਬਾਹਰੋਂ ਜ਼ੁਬਾਨ ਤੇ ਚੜੀਆਂ ਹੋਈਆਂ ਆ, ਉਹੀ ਕਹੀ ਜਾਂਦੇ ਭਲਾ ਹੋ ਜਾਏ, ਮਹਾਰਾਜ ਕਿਰਪਾ ਕਰੀ, ਤੰਦਰੁਸਤੀ ਦੇ, ਉਹ ਬਾਹਰੋਂ ਬਾਹਰੋਂ ਹੀ ਆ, ਅੰਦਰੋਂ ਕੁਛ ਵੀ ਨਹੀਂ ਜੁੜੇ। ਜਦੋਂ ਮਾਈ ਨੇ ਦੁਬਾਰਾ 5 ਰੁਪਏ ਲੜਕੇ ਤੋਂ 50 ਰੁਪਈਏ ਲੈ ਕੇ ਵਾਪਸ ਰੱਖ ਕੇ ਮੱਥਾ ਟੇਕਦਾ, ਕਹਿੰਦੀ ਤੁਹਾਡੇ ਤੋਂ ਥੋੜੀ ਲੈਣੇ ਆ, ਮਹਾਂਪੁਰਸ਼ ਚੁੱਪ ਕਰ ਗਏ। ਉਹ ਮਾਈ ਚਲੀ ਗਏ, ਕਹਿੰਦੇ ਭਾਈ ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ, ਚੁੱਪ ਕਰ ਗਏ। ਫਿਰ ਮਹਾਂਪੁਰਸ਼ਾਂ ਨੂੰ ਦਇਆ ਆਈ, ਕਿਉਂਕਿ ਸਾਧੂ ਸਦਾ ਦੁਰਮਤ ਦੇਖ ਦਿਆਲ ਹੋਏ, ਔਗਣ ਵੇਖ ਕੇ ਵੀ ਦਇਆ ਕਰਦਾ, ਉਹਦਾ ਕੰਮ ਹੀ ਦੂਜਿਆਂ ਦਾ ਭਲਾ ਕਰਨਾ, ਉਹ ਆਉਂਦਾ ਹੀ ਪਰਉਪਕਾਰ ਵਾਸਤੇ ਹੈ। ਸਾਧੂ ਦਾ ਹੋਰ ਕੋਈ ਜਨਮ ਨਹੀਂ ਹੈ, ਉਹ ਪਰਉਪਕਾਰ ਵਾਸਤੇ ਆਉਂਦਾ। ਜਦੋਂ ਬਾਬਾ ਜੀ ਵੀ ਇਸ ਮਾਰਗ ਉੱਤੇ ਤੁਰੇ ਨਾ, ਸ਼੍ਰੀਮਾਨ ਸੰਤ ਬਾਬਾ ਤੁਲਸੀਦਾਸ ਜੀ, ਉਹਨੇ ਆਪਣੇ ਭਰਾਵਾਂ ਨੂੰ ਕਿਹਾ ਵੀ ਛੱਡੋ ਆ ਸਭ ਕੁਝ, ਆਪਾਂ ਚੱਲ ਪਈਏ ਰੱਬ ਦੇ ਮਾਰਗ। ਪਰ ਨਾਲ ਇਹ ਕਿਹਾ ਜੇ ਤੁਰਨਾ ਫਿਰ ਚੰਗੀ ਤਰ੍ਹਾਂ ਤੁਰਿਓ,
ਲੋਕਾਂ ਦਾ ਮਜ਼ਾਕ ਨਾ ਬਣਿਓ, ਬੰਦਗੀ ਦਾ ਰਸਤਾ ਔਖਾ ਬੜਾ, ਫਿਰ ਕੋਈ ਵਿਰਲਾ ਚੜ੍ਹਦਾ। ਭਾਈ ਇਸ ਮਾਰਗ ਉੱਤੇ ਜਦੋਂ ਤੁਰਨਾ ਇਹ ਬਹੁਤ ਕਠਿਨ ਮਾਰਗ ਹੈ, ਪਰ ਸਾਧੂ ਜਿਹੜੇ ਉਹ ਦੂਜੇ ਉੱਤੇ ਉਹਨੂੰ ਦਇਆ ਆਉਂਦੀ, ਕਿਉਂ ਦਾ ਜਨਮ ਧੁਰ ਤੋਂ ਪਰਉਪਕਾਰ ਵਾਸਤੇ ਹੁੰਦਾ। ਜਿੰਨੇ ਵੀ ਆਪਾਂ ਧਰਤੀ ਉੱਤੇ ਬੈਠੇ ਹਾਂ, ਮਾਫ ਕਰਿਓ, ਆਪਾਂ ਕਿਸੇ ਵਾਸ਼ਨਾ ਦੇ ਅਧੀਨ ਜਨਮ ਲਿਆ। ਗੁਰਮਤ ਨੇ ਕਹੀ ਇਹ ਗੱਲ, ਵਾਸ਼ਨਾ ਦੇ ਅਧੀਨ ਜਨਮ ਹੁੰਦਾ, ਜਿਹੜੀ ਵਾਸ਼ਨਾ ਮਨ 'ਚ ਰਹਿ ਗਈ ਉਹਦਾ ਦੁਆਰਾ ਜਨਮ ਹੋਣਾ। ਜੁਗ ਜੁਗ ਮੇਰ ਸਰੀਰ ਕਾ, ਭਾਈ ਗੁਰਦਾਸ ਜੀ ਲਿਖਦੇ, ਵਾਸ਼ਨਾ ਵੱਧਾ ਆਵੇ ਜਾਵੇ, ਜਿਹੜੀ ਤੁਹਾਡੇ ਮਨ 'ਚ ਵਾਸ਼ਨਾ ਰਹਿ ਗਈ ਉਹ ਦੁਆਰਾ ਜਨਮ ਹੋਣਾ। ਕਈ ਵਾਰ ਵਾਸ਼ਨਾ ਮਨ 'ਚ ਰਹਿ ਗਈ, ਉਮਰ ਮੁੱਕ ਗਈ ਹੈ, ਦੁਆਰਾ ਜਨਮ ਲੈਣਾ ਪੈਣਾ। ਪੈਸਾ ਪੈਸਾ ਸਿਮਰਦਿਆਂ ਮਰ ਗਏ, ਦੁਆਰਾ ਜਨਮ ਹੋਏਗਾ। ਜ਼ਰੂਰੀ ਨਹੀਂ ਮਾਨਸ ਦੇਹੀ ਦਾ ਹੋਵੇ, ਸੱਪ ਦਾ ਵੀ ਹੋ ਸਕਦਾ। ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਬ ਜੋਨ ਬਲ ਬਲ ਉਤਰੈ। ਜੇ ਕਿਤੇ ਸਿਮਰਦਿਆਂ ਸਿਮਰਦਿਆਂ ਮਰ ਗਏ, ਹਾਏ ਮੇਰੀ ਵੀ ਕੋਠੀ ਪੈ ਜਾਏ, ਮੇਰੀ ਵੀ ਕੋਠੀ ਪੈ ਜਾਏ, ਮਰ ਗਏ ਵਿੱਚੇ ਹੀ, ਉਮਰ ਮੁੱਕ ਗਈ, ਪ੍ਰੇਤ ਬਣ ਕੇ ਉੱਥੇ ਭਟਕਦੇ ਰਹੋਗੇ। ਕਈ ਬੰਦੇ ਮੈਨੂੰ ਆ ਕੇ ਪੁੱਛਦੇ ਨੇ, ਸਾਡੀ ਜ਼ਮੀਨ 'ਚ ਸੱਪ ਬਹੁਤ ਨਿਕਲਦੇ ਨੇ। ਨਾ ਬੇਟਾ, ਗੱਲਾਂ ਨਾ ਕਰੋ, ਆਖੋ ਸਤਨਾਮ ਸ੍ਰੀ। ਕਲਯੁਗ ਵੇਖੋ ਕਿੱਦਾਂ ਦਾ, ਸਾਰੇ ਆਖੋ ਸਤਨਾਮ ਸ੍ਰੀ। ਕਈ ਬੰਦੇ ਸਵਾਲ ਮੈਨੂੰ ਕਰਦੇ, ਜੀ ਸਾਡੇ ਸੱਪ ਬਹੁਤ ਨਿਕਲਦੇ। ਮੈਂ ਉਹਨੂੰ ਕਹਿੰਦਾ, ਜੇ ਸੱਚਾਈ ਦੱਸ ਤੀ ਫਿਰ ਤਾਂ ਰੌਲਾ ਪੈ ਜਾਣਾ, ਰਹਿਣੇ ਦਿਓ, ਰੱਬ ਅੱਗੇ ਅਰਦਾਸ ਕਰੋ, ਇਹਨੂੰ ਦੁੱਧ ਨਾ ਪਾਉਣ ਲੱਗ ਜਾਓ, ਹੁਣ ਅਰਦਾਸ ਕਰੋ, ਉਹ ਜਗ੍ਹਾ ਆਪਣੀ ਬਦਲ ਲੈ, ਨਹੀਂ ਤਾਂ ਭਾਈ ਇਹਦੇ ਬਾਰੇ ਜੇ ਸੱਚਾਈ ਕਹਿਤੀ ਰੌਲਾ ਕੁਝ ਹੋਰ ਪੈ ਜਾਣਾ।

ਉਤਰੇ। ਜਿਵੇਂ ਖੋਲ ਕੇ ਦੀ ਵਿਆਖਿਆ ਕਰਾਂ, ਤੁਸੀਂ ਕੰਬ ਜਾਓਗੇ। ਐਂ ਕੁਝ ਹੁੰਦਾ ਇੱਥੇ ਦੁਨੀਆ 'ਚ। ਇੱਕ ਰੌਲਾ ਪਿਆ ਹੋਇਆ, ਹੁਣ ਵੀਡੀਓ ਚੱਲਦੀ ਉਹਨਾਂ ਦੀ ਨੈੱਟ ਉੱਤੇ। ਅੰਤਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਵੇਸ਼ਵਾ ਜੋ ਨੇ ਬਲ ਬਲ ਉਤਰੇ। ਮਹਾਰਾਜ ਮੁਕਤ ਕੌਣ ਹੁੰਦਾ? ਕਹਿੰਦੇ ਅੰਤਕਾਲ ਨਾਰਾਇਣ ਸਿਮਰੇ, ਕਿਤੇ ਚਿੱਤੇ ਆ ਜਾਏ ਅੰਤ ਵੇਲੇ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਵਧਤ ਲੋਚਨ ਤੇ ਨਰ ਮੁਕਤਾ ਪਿਤੰਬਰ ਵਾ ਕਹਿ ਹਿਰਦੈ ਵਸੈ। ਮੁਕਤ ਜਿਹੜੀ ਵਾਸ਼ਨਾ ਰਹਿ ਜਾਏ ਉਹੀ ਜਨਮ। ਫਿਰ ਸੰਤ ਦਾ ਜਨਮ ਕਿਉਂ ਹੁੰਦਾ? ਸੰਤ ਦਾ ਜਨਮ ਵੀ ਵਾਰ ਵਾਰ ਹੁੰਦਾ। ਸੰਤ ਵੀ ਇਸ ਧਰਤੀ ਤੇ ਵਾਰ ਵਾਰ ਆਉਂਦਾ। ਸੰਤ ਨੂੰ ਵੀ ਰੱਬ ਇਸ ਧਰਤੀ ਤੇ ਵਾਰ ਵਾਰ ਭੇਜਦਾ। ਪਤਾ ਕਿਉਂ? ਇੱਕ ਤੇ ਸੰਤ ਤੋਂ ਬਗੈਰ ਧਰਤੀ ਰਹਿ ਨਹੀਂ ਸਕਦੀ। ਜੇ ਸਾਧੂ ਨਾ ਹੋਣ ਇਹ ਧਰਤੀ ਕਦੋਂ ਦੀ ਗਰਕ ਜਾਏ? ਇੰਨੇ ਪਾਪ ਹੋ ਰਹੇ ਨੇ। ਆ ਜਿਹੜੇ ਪਾਪ ਅਖਬਾਰਾਂ 'ਚ ਆਉਂਦੇ ਨਾ, ਟੈਲੀਵਿਜ਼ਨ 'ਚ, ਉੱਥੇ ਬੰਦਾ ਕਤਲ ਕਰਤਾ ਜੀ, ਉੱਥੇ ਆਹ ਕੁਝ ਹੋ ਗਿਆ ਜੀ, ਇਹ ਤਾਂ ਬਹੁਤ ਘੱਟ ਹੈ। ਇਹ ਤਾਂ 100 ਵਿੱਚੋਂ 1% ਵੀ ਨਹੀਂ। 99% ਤਾਂ ਪਾਪ ਛੁਪੇ ਹੋਏ ਨੇ, ਨਸ਼ਰ ਹੀ ਨਹੀਂ ਹੁੰਦੇ। ਕਦੇ ਸਰਹੰਦ ਵਾਲੀ ਨਹਿਰ 'ਤੇ ਜਾ ਕੇ ਵੇਖਿਓ, ਉੱਥੇ ਸਪੈਸ਼ਲ ਪੁਲਿਸ ਦੀਆਂ ਗੱਡੀਆਂ ਖੜ੍ਹਦੀਆਂ ਨੇ, ਜਾਲ ਲੱਗਾ ਹੋਇਆ ਉਹ ਜਗ੍ਹਾ ਉੱਤੇ। ਸਪੈਸ਼ਲ ਉਹਨਾਂ ਨੇ ਬੰਦੇ ਜਿਹੜੇ ਤਰਨ ਵਾਲੇ ਹੁੰਦੇ ਆ, ਗੋਤਾਖੋਰ, ਉਹ ਰੱਖੇ ਹੋਏ ਨੇ। ਇੱਕ ਦਿਨ ਵਿੱਚ ਕਈ ਕਈ ਲਾਸ਼ਾਂ ਨਿਕਲਦੀਆਂ ਨੇ ਜਿਹੜੀਆਂ ਪਛਾਣ ਹੀ ਨਹੀਂ ਹੁੰਦੀਆਂ, ਕਿੱਥੋਂ ਰੁੜ ਕੇ ਆਈਆਂ ਨੇ, ਕਿਹਨੇ ਮਾਰ ਕੇ ਸੁੱਟ ਦਿੱਤੇ ਨੇ। ਕਈ ਕਈ ਲਾਸ਼ਾਂ ਨੌਜਵਾਨ ਲੜਕੀਆਂ ਦੀਆਂ ਨਿਕਲਦੀਆਂ ਨੇ, ਕਿੱਥੋਂ ਰੁੜੀਆਂ ਹੋਈਆਂ ਨੇ ਲਾਸ਼ਾਂ, ਕਿੱਥੋਂ ਚੁੱਕ ਕੇ ਕਿੱਥੇ ਮਾਰ ਕੇ ਸੁੱਟ ਦਿੱਤੇ। ਏਦਾਂ ਪੂਰੀ ਦੁਨੀਆਂ 'ਚ ਬਹੁਤ ਪਾਪ ਹੋ ਰਿਹਾ। ਇਹ ਤਾਂ ਧਰਤੀ ਸਾਧੂ ਦੀ ਬੰਦਗੀ ਤੋਂ ਬਗੈਰ ਰਹਿ ਨਹੀਂ ਸਕਦੀ। ਤਾਂਹੀਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਜੋਗੀਆਂ ਨੂੰ, ਉਹ ਕਹਿੰਦੇ ਮਹਾਰਾਜ ਬਹਿ ਕੇ ਤੁਸੀਂ ਬੰਦਗੀ ਕਰ ਲਓ, ਇੱਕ ਥਾਂ ਤੇ ਜਗ੍ਹਾ ਬਣਾ ਲਓ, ਬਹਿ ਕੇ ਆਪਣਾ ਕੋਈ ਮੱਠ ਬਣਾ ਲਓ। ਕਹਿੰਦੇ ਨਹੀਂ ਭਾਈ, ਸਾਨੂੰ ਧਰਤੀ ਦਾ ਭ੍ਰਮਣ ਉਦਾਸੀਆਂ ਕਰਨ ਦੀ ਰੱਬ ਵੱਲੋਂ ਡਿਊਟੀ ਲੱਗੀ ਹੈ। ਪਤਾ ਕਿਉਂ? ਅਸੀਂ ਇਸ ਧਰਤੀ ਤੇ ਸਾਧ ਪੈਦਾ ਕਰਨਾ। ਸਾਧ ਤੋਂ ਬਗੈਰ ਧਰਤੀ ਗਰਕ ਜਾਏਗੀ। ਅਸੀਂ ਧਰਤੀ ਉੱਤੇ ਸਾਧਾਂ ਦਾ ਬੀਜ ਬੀਜ ਰਹੇ ਹਾਂ। ਜਿੱਥੇ ਜਾਵਾਂਗੇ ਉੱਥੇ ਕੋਈ ਸਾਧ ਪੈਦਾ ਹੋ। ਕੋਏ ਨਾ ਥੰਮੇ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਇਸ ਧਰਤੀ ਨੂੰ ਸਾਧੂ ਤੋਂ ਬਗੈਰ ਕੋਈ ਟਿਕਾ ਨਹੀਂ ਸਕਦਾ। ਸਾਨੂੰ ਸਾਧੂ ਨਜ਼ਰ ਨਹੀਂ ਆ ਰਿਹਾ, ਇਸ ਲਈ ਸਾਧ ਪੈਦਾ ਕਰਨ ਦੀ ਡਿਊਟੀ ਲੱਗੀ। ਸੱਜਣ ਠੱਗ ਵਰਗਿਆਂ ਨੂੰ ਸਾਧ ਬਣਾ ਦਿੱਤਾ, ਕੋਟੇ ਰਾਕਸ਼ਸ਼ ਵਰਗਿਆਂ ਨੂੰ ਸਾਧ ਬਣਾ ਦਿੱਤਾ, ਮਲਕ ਭਾਗੋ ਵਰਗਿਆਂ ਨੂੰ ਸਾਧ ਬਣਾ ਦਿੱਤਾ। ਸਾਧ ਬਣਾਉਣ ਦੀ ਡਿਊਟੀ ਲੱਗੀ ਹੈ। ਖੈਰ, ਉਹ ਮਹਾਂਪੁਰਸ਼ਾਂ ਨੇ ਜਦੋਂ 50 ਰੁਪਏ ਦਿੱਤੇ ਉਹ ਮਾਈ ਨੂੰ, ਉਹਨੇ ਮੱਥਾ ਟੇਕ ਦਿੱਤਾ, ਫਿਰ ਰੱਖ ਦਿੱਤੇ। ਜਦੋਂ ਉਹ ਜਾਣ ਲੱਗੇ ਨਾ, ਸਾਧੂਆਂ ਨੂੰ ਫਿਰ ਦਇਆ ਆ ਗਈ। ਕਿਉਂ? ਪਰਉਪਕਾਰ ਵਾਸਤੇ ਆਉਂਦੇ ਨੇ। ਸੇਵਾਦਾਰ ਨੂੰ ਕਹਿੰਦੇ, ਉਹ ਜਿਹੜੀ ਮਾਈ ਆਈ ਸੀ ਨਾ, ਕਹਿੰਦੀ ਮੇਰੇ ਵੀ ਦਿਨ ਫਿਰ ਜਾਣ, ਰੋਂਦੀ ਸੀ ਇੱਥੇ। ਕਹਿੰਦੇ ਹਾਂਜੀ ਮਹਾਰਾਜ। ਕਹਿੰਦੇ ਉਹਦਾ ਲੜਕਾ ਨਾਲ ਆਇਆ, ਆ 50 ਰੁਪਏ ਲੈ ਜਾ, ਉਹ ਲੜਕੇ ਦੀ ਜੇਬ 'ਚ ਪਾ ਦੇਈਂ ਅਤੇ ਉਹਨੂੰ ਕਹੀਂ ਆਪਣੀ ਮਾਤਾ ਨੂੰ ਨਾ ਦੱਸੇ। ਕਹਿੰਦੇ ਮਹਾਰਾਜ ਠੀਕ ਆ। ਸੇਵਾਦਾਰ ਗਿਆ, ਇੰਨੇ ਨੂੰ ਉਹ ਸਕੂਟਰ ਸਟਾਰਟ ਕਰਨ ਲੱਗੇ ਸੀ, ਪੁਰਾਣਾ ਜਿਹਾ ਉਹਨਾਂ ਕੋਲ ਸਕੂਟਰ ਵਿਚਾਰਿਆਂ ਕੋਲ। ਉਹ ਸੇਵਾਦਾਰ ਗਿਆ, ਉਹਨੇ ਜਾ ਕੇ ਲੜਕੇ ਦੀ ਜੇਬ ਵਿੱਚ 50 ਰੁਪਈਏ ਪਾ ਦਿੱਤੇ ਅਤੇ ਉਹਨੂੰ ਨਾਲ ਕੰਨ 'ਚ ਕਿਹਾ ਮਾਤਾ ਆਪਣੀ ਨੂੰ ਨਾ ਦੱਸੀ। ਸੰਤ ਕਹਿੰਦੇ ਮਾਤਾ ਤੋਂ ਰਹਿ ਨਹੀਂ ਹੋਇਆ, ਕਈ ਮਾਈਆਂ ਫਿਰ ਹਟਦੀਆਂ ਨਹੀਂ ਗੱਲਾਂ ਇੱਦਾਂ ਦੀਆਂ। ਉਹਨੇ ਫਿਰ ਆਪਣੇ ਲੜਕੇ ਨੂੰ ਕਹਿੰਦੀ ਕੀ ਦੇ ਕੇ ਗਿਆ ਸੇਵਾਦਾਰ, ਕੀ ਦੇ ਕੇ ਗਿਆ ਤੇਰੀ ਜੇਬ 'ਚ? ਉਹਨੇ ਜੇਬ 'ਚੋਂ 50 ਰੁਪਏ ਕੱਢੇ। ਕਹਿੰਦੇ ਮਾਤਾ ਉਹੀ 50 ਰੁਪਏ ਬਾਬਿਆਂ ਨੇ ਫਿਰ ਭੇਜਤੇ। ਕਹਿੰਦੀ ਉਦੋਂ ਵੀ ਕਿਹਾ ਸੰਤਾਂ ਨੂੰ ਵੀ ਧੋਤੋਂ ਥੋੜ੍ਹੀ ਲੈਣੇ, ਲਿਆ ਫੜਾ ਮੈਂ ਮੋੜ ਕੇ ਆਉਂਦੀ ਹਾਂ, 50 ਰੁਪਏ ਲੜਕੇ ਤੋਂ ਵਾਪਸ ਲੈ ਲੈ। ਲਿਆ ਮੈਂ ਮੋੜ ਕੇ ਆਉਂਦੀ। ਵਾਪਸ ਮੋੜਨ ਚਲੀ ਗਈ, ਉੱਧਰ ਲੜਕੇ ਦੇ ਮਨ 'ਚ ਖਿਆਲ ਪੈ ਗਿਆ ਜਦੋਂ ਤੱਕ ਬੀਬੀ ਆਉਂਦੀ ਹੈ ਮੈਂ ਸਕੂਟਰ ਸੜਕ ਪਾਰ ਕਰਕੇ ਪਰੇ ਖਲੋ ਜਾ। ਉੱਧਰ ਮਾਈ ਮੋੜਨ ਚਲੀ ਗਈ, ਬਾਬਾ ਜੀ ਬਾਹਰ ਨਿਕਲੇ ਆਪਣੀ ਕੁੱਲੀ 'ਚੋਂ। ਕਹਿੰਦੀ ਜੀ ਆ 50 ਰੁਪਏ ਤੁਸੀਂ ਫਿਰ ਲੜਕੇ ਨੂੰ ਦੇਤੇ। ਕਹਿੰਦੇ ਨਹੀਂ ਲੈਣੇ ਮਾਈ, ਇੱਥੇ ਰਹਿਣ ਦੇ। ਉੱਥੇ ਟੇਬਲ ਜਾ ਤੇ ਰੱਖ ਤੇ ਹਵਾ ਵਗੀ, ਉਹ 50 ਰੁਪਏ ਉੱਡ ਗਏ, ਸੇਵਾਦਾਰ ਨੇ ਚੁੱਕੇ ਹੋਣਗੇ। ਇੰਨੇ ਨੂੰ ਉਹ ਲੜਕਾ ਸੜਕ ਪਾਰ ਕਰਕੇ ਸਕੂਟਰ ਖੜਾ ਕਰਨ ਲੱਗਾ। ਜਦੋਂ ਉਹਨੇ ਸਕੂਟਰ ਸੜਕ ਪਾਰ ਕਰਨ ਲੱਗਾ,
تیز رفتار ادھروں فور ویلر آیا, ایسی فیٹ ماری اوپروں لنگ گیا, رولا پی گیا, بندہ مر گیا, بندہ مر گیا, ایکسیڈنٹ ہو گیا, لوگ کٹھے ہو گئے. جدوں مائی نے اپنا پت مریا ویکھیا اوپروں لنگیا ٹرک, تہاں مارے سر پٹے رو کے مہاپرشاں والا سیوا دھارا کے کہنے بابا جی وہ مائی دا لڑکا مر گیا. کہنے بھائی اسی کی کر سکتے, بھائی اسی تاں بہت سوچیا پر اسی کی کر سکتے, وہ دے کرم بھاگ ماڑے. مہاپرشاں کہا وہ مائی روندی سی میرے دن پھر جان, میں بھی چار دن سکھ دے ویکھ لاں. وہ دے لڑکے دا مستک دسدا سی اے دی عمر مک گئی ہے, یہ 50 روپے بار بار موڑی گئی, یہ نہیں سی پتا یہ 50 روپیے نہیں, یہ 50 سال دی عمر بدھاؤن لگے سی. سادھو کو لگنی پاور, ساتھ سنگت پر سادھو ایک مریادا بجیا ہوں, وہ تو دس کے نہیں کوئی کرامات کر سکتا. میں عمر بدھا رہا ہوں, وہ جادو کرنی ہے, انہیں گپت رکھنا سب کچھ. گر پرساد دی گپتو ورت ہے, انہیں اشارے وچ گپت رہ کے بھلا کرنا, وہ پرگٹ ہو کے نہیں لوکاں نوں دسدا. اتنا تو لوگ عمر بدھان آ جان گے وہ کول, وہ تو بعد مہاپرشاں دسیا اسی کی کر سکتے ہیں. بھائی یہ کل یوگ دے لوگ انہاں دا کی بھلا کریے, اسی کیویں کر سکتے ہیں. بڑے دکھی ہو کے مہاپرش بولے, کہندے دا بھلا نہیں اسی کر سکے بھائی, یہ دی قسمت ہار گئی, دتے سی پھر پیسے موڑ گئی, یہ 50 روپیے دستے رہے, یہ 50 روپے نہیں سی, یہ 50 سال دی عمر سی. رب دے کر صبر اندر صابری تانے وے جا لین, ہون جی کو خدائے دے پیت نہ کسے دینو, لوکاں نو پیت نہیں دندے. پر جے کوئی سادھو دی سنگت کرے, میں کئی بار کہنا ہوں جاتا کرو نہ سنگت, جے سنگت کرنی پھر ست بچن کو, پھر ست وچن کہتے من. ایک بار سارے پیار نال پڑھو.

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਵਿਸ਼ਵਾਸ ਆ ਜਾਏ, ਭਰੋਸਾ ਆ ਜਾਏ। ਇੱਕ ਨਲਕਾ ਇੱਥੇ ਵੀ ਲੱਗਾ ਹੈ, ਇੱਕ ਨਲਕਾ ਬਾਬਾ ਤੁਲਸੀਦਾਸ ਜੀਆਂ ਦੇ ਹੱਥਾਂ ਦਾ ਦੌਲੇਵਾਲ ਵੀ ਲੱਗਾ ਹੈ। ਸੰਗਤ ਸ਼ਾਇਦ ਹਰਿਆਣੇ ਤੋਂ ਆਏ ਨੇ ਗੁਰਮੁਖ ਪਿਆਰੇ। ਗੱਲ ਅੰਦਰ ਵਿਸ਼ਵਾਸ ਦੀ ਹੈ, ਭਾਵਨਾ ਦੀ ਹੈ। ਜਦੋਂ ਵਿਸ਼ਵਾਸ ਰੱਖ ਕੇ ਚੱਲੋ ਉਹ ਸਭ ਕੁਝ ਵਰਤਦਾ। ਇੱਕ ਦਿਨ ਵੇ ਸੈਂਕੜੇ ਕੇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਰਤਦੇ ਨੇ। ਜਿੱਦਣ ਕੋਈ ਵਿਸ਼ਵਾਸ ਨਾਲ ਗੁਰੂ ਦੇ ਦਰ ਤੇ ਆਉਂਦਾ, ਇਹ ਗੱਲ ਸੱਚ ਹੈ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਯੋਗ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਲਾਹੌਰ ਤੋਂ ਵਜ਼ੀਰ ਆ ਗਿਆ। ਇਤਿਹਾਸ ਕਹਿੰਦਾ ਉਹ ਵਜ਼ੀਰ ਖਾਨ ਨੇ ਉਹਨੂੰ ਸਾਈ ਮੀਆਂ ਮੀਰ ਜੀ ਨੇ ਘੱਲਿਆ। ਉਹ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ, ਪਾਤਸ਼ਾਹ ਉੱਥੇ ਬਹਿ ਕੇ ਹਰਿਮੰਦਰ ਸਾਹਿਬ ਦੀ ਸੇਵਾ ਕਰਵਾ ਰਹੇ ਸੀ, ਹੱਥ ਜੋੜ ਕੇ ਆ ਕੇ ਕਹਿੰਦਾ ਜੀ ਮੈਨੂੰ ਇੱਕ ਰੋਗ ਹੈ, ਮੇਰਾ ਭਲਾ ਕਰ ਦਿਓ, ਮੈਨੂੰ ਸਾਈ ਮੀਆਂ ਮੀਰ ਜੀ ਨੇ ਘੱਲਿਆ। ਪਾਤਸ਼ਾਹ ਨੇ ਬੜਾ ਅਦਬ ਕੀਤਾ, ਕਿਉਂ ਸਾਈ ਮੀਆਂ ਮੀਰ ਜੀ ਨੇ ਘੱਲਿਆ? ਕਿਸੇ ਅਫਸਰ ਦੇ ਕੋਲ ਇੱਕ ਉਹਦੇ ਅਫਸਰ ਦੂਜਾ ਕੋਈ ਬੰਦਾ ਭੇਜਦਾ ਹੈ, ਆਫਿਸਰ ਉਹਦਾ ਸਨਮਾਨ ਕਰਦਾ, ਕਿਸੇ ਦੂਜੇ ਅਫਸਰ ਨੇ ਭੇਜਿਆ ਭਾਈ। ਸਾਈ ਮੀਆਂ ਅਮੀਰ ਜੀ ਨੇ ਆਪਣੇ ਹੱਥੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਹੈ, ਪਾਤਸ਼ਾਹ ਨੇ ਮਾਣ ਦਿੱਤਾ। ਅੱਜ ਜਦੋਂ ਵਜ਼ੀਰ ਖਾਨ ਨੂੰ ਘੱਲਿਆ, ਹਜ਼ੂਰ ਬੜੇ ਅਦਬ ਨਾਲ ਕਹਿੰਦੇ ਦੱਸੋ ਕੀ ਰੋਗ ਹੈ? ਉਹ ਕਹਿੰਦਾ ਜੀ ਮੇਰੇ ਪੇਟ ਵਿੱਚ ਫੋੜ ਹੈ, ਜਲੋਦਰ ਦਾ ਰੋਗ ਹੈ, ਠੀਕ ਨਹੀਂ ਹੋ ਰਿਹਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਉਹ ਜਿਹੜਾ ਬਜ਼ੁਰਗ ਤੁਰਿਆ ਹੁੰਦਾ ਨਾ ਚਿੱਟੇ ਦਾੜੇ ਵਾਲਾ, ਉਹਦੇ ਹੱਥ ਵਿੱਚ ਟੋਕਰੀ ਹੈ, ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਹੈ, ਉਹ ਮਿੱਟੀ ਦੀ ਟੋਕਰੀ ਸੁੱਟ ਕੇ ਆਉਂਦਾ, ਉਸ ਬਜ਼ੁਰਗ ਨੂੰ ਜਾ ਕੇ ਕਹੋ, ਉਹ ਤੁਹਾਡਾ ਰੋਗ ਠੀਕ ਕਰੇਗਾ। ਵਜ਼ੀਰ ਖਾਨ ਦੇ ਮਨ 'ਚ ਆਇਆ ਵੀ ਸ਼ਾਇਦ ਉਹ ਬਜ਼ੁਰਗ ਕੋਈ ਵੈਦ ਬੂਦ ਰੱਖਿਆ ਹੋਣਾ, ਗੁਰੂ ਅਰਜਨ ਦੇਵ ਮਹਾਰਾਜ ਨੇ ਦਵਾਈ ਦਾਰੂ ਦਿੰਦਾ ਹੋਣਾ। ਬਜ਼ੁਰਗ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਵੈਦ ਰੱਖਿਆ ਹੋਣਾ, ਦਵਾਈ ਦਾਰੂ ਦਿੰਦਾ ਹੋਣਾ। ਦੋ ਤਿੰਨ ਨਾਲ ਅਹਿਲਕਾਰ ਨੇ, ਵਜ਼ੀਰ ਖਾਨ ਉੱਧਰ ਨੂੰ ਤੁਰ ਪਿਆ ਤੇ ਜਾ ਕੇ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਦੇ ਮੂਹਰੇ ਖੜ ਗਿਆ। ਕਹਿੰਦਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੁਹਾਡੇ ਵੱਲ ਘੱਲਿਆ, ਮੈਨੂੰ ਰੋਗ ਹੈ ਜਲੋਦਰ ਦਾ, ਠੀਕ ਕਰ ਦਿਓ, ਮੈਨੂੰ ਦਵਾਈ ਚਾਹੀਦੀ ਹੈ, ਮੈਨੂੰ ਜਲੋਦਰ ਦਾ ਰੋਗ ਹੈ, ਠੀਕ ਕਰ ਦਿਓ, ਗੁਰੂ ਅਰਜਨ ਦੇਵ ਮਹਾਰਾਜ ਨੇ ਤੁਹਾਡੇ ਕੋਲ ਘੱਲਿਆ। ਬਾਬਾ ਬੁੱਢਾ ਸਾਹਿਬ ਨੇ ਹੱਥ ਵਿੱਚ ਟੋਕਰੀ ਪਕੜੀ ਹੈ, ਜ਼ੋਰ ਨਾਲ ਟੋਕਰੀ ਮਾਰ ਕੇ ਧੱਕਾ ਦੇ ਕੇ ਪਰੇ ਕਰਕੇ ਕਿਹਾ, ਓਏ ਦਾਤੇ ਨੂੰ ਛੱਡ ਕੇ ਮੰਗਤੇ ਕੋਲ ਕੀ ਲੈਣਾ ਹੈ? ਦੇਣ ਵਾਲਾ ਤਾਂ ਉਹ ਦਾਤਾ ਬੈਠਾ, ਦਾਤੇ ਨੂੰ ਛੱਡ ਕੇ ਮੰਗਤੇ ਕੋਲ ਕੀ ਲੈਣਾ ਹੈ? ਧੱਕਾ ਮਾਰ ਕੇ ਟੋਕਰੀ ਨਾਲ ਬਾਬਾ ਬੁੱਢਾ ਸਾਹਿਬ ਅੱਗੇ ਲੰਘ ਗਏ। ਪੇਟ ਦਾ ਫੋੜਾ ਐ ਹੱਥ ਰੱਖ ਕੇ ਪੇਟ ਫੜਿਆ, ਦਰਦ ਹੁੰਦਾ, ਪੀੜਾ ਨਾਲ ਤੜਫਦਾ ਵਜ਼ੀਰ ਖਾਨ ਫਿਰ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਇਆ। ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਆ ਕੇ ਕਹਿੰਦਾ ਮਹਾਰਾਜ ਉਹ ਬਜ਼ੁਰਗ ਤਾਂ ਬਹੁਤ ਗੁੱਸੇ ਵਿੱਚ ਹੈ, ਉਹਨੇ ਤਾਂ ਟੋਕਰੀ ਜ਼ੋਰ ਨਾਲ ਮਾਰ ਕੇ ਕਿਹਾ ਦਾਤੇ ਕੋਲੋਂ ਮੰਗ, ਜਾ ਕੇ ਮੰਗਤੇ ਕੋਲ ਕੀ ਲੈਣਾ ਹੈ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ, ਕਹਿੰਦੇ ਵਜ਼ੀਰ ਖਾਂ ਬਾਬੇ ਬੁੱਢੇ ਨੇ ਤੈਨੂੰ ਟੋਕਰੀ ਮਾਰ ਕੇ ਪਰਾਂ ਕਰਕੇ ਕਿਹਾ ਦਾਤੇ ਕੋਲ ਜਾ, ਮੰਗਤੇ ਕੋਲ ਕੀ ਲੈਣਾ ਹੈ? ਜਿਹੜੇ ਹੱਥ ਨਾਲ ਬਾਬੇ ਬੁੱਢੇ ਨੇ ਟੋਕਰੀ ਮਾਰ ਦਿੱਤੀ ਹੈ, ਹੁਣ ਤੇਰਾ ਰੋਗ ਹਟ ਗਿਆ। ਬਾਬੇ ਬੁੱਢੇ ਦੇ ਹੱਥ ਐਵੇਂ ਨਹੀਂ, ਉਹਦੇ ਹੱਥਾਂ 'ਚ ਬਰਕਤ ਭਰੀ ਹੈ, ਉਹਦੇ ਕਦਮਾਂ ਵਿੱਚ ਕ੍ਰਾਂਤੀ ਹੈ, ਉਹਦੇ ਬੋਲਾਂ ਵਿੱਚ ਕਰਾਮਾਤ ਹੈ, ਉਹਦੇ ਹੱਥਾਂ ਵਿੱਚ ਬਰਕਤ ਹੈ। ਜਿਹੜੇ ਹੱਥ ਨਾਲ ਟੋਕਰੀ ਮਾਰੀ, ਹੁਣ ਰੋਗ ਹਟ ਗਿਆ। ਸਾਧ ਸੰਗਤ, ਜਪਣ ਵਾਲਿਆਂ ਦੇ ਹੱਥਾਂ ਵਿੱਚ ਬਰਕਤ ਹੈ, ਕਦਮਾਂ 'ਚ ਕ੍ਰਾਂਤੀ ਹੈ, ਬੋਲਾਂ ਵਿੱਚ ਬਰਕਤ ਹੈ। ਤਾਂਹੀਓ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸਿੱਖੋ, ਬਾਬੇ ਬੁੱਢੇ ਵਰਗਾ ਕੋਈ ਗੁਰਸਿੱਖ ਬੰਦਗੀ ਵਾਲਾ ਮਿਲ ਜਾਏ, ਚਰਨ ਧੂੜ ਮੰਗਿਆ ਕਰੋ। ਕਿਉਂ? ਇਹੋ ਜਿਹੇ ਜਪਣ ਵਾਲਿਆਂ ਦੀ ਚਰਨ ਧੂੜ ਨਾਲ ਹੀ ਪਾਪ ਉੱਤਰ ਜਾਂਦੇ ਨੇ, ਇਹੋ ਜਿਹੇ ਜਪਣ ਵਾਲਿਆਂ ਦੀ ਚਰਨ ਧੂੜੀ ਨਾਲ ਹੀ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ। ਆਹ ਪੰਕਤੀ ਪੜ੍ਹਿਓ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਬਹੁਤ ਹੀ ਸਨਮਾਨਯੋਗ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ, ਠੱਠੇ ਟਿੱਬੇ ਵਾਲੇ
ਜੋ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੀ ਸੇਵਾ ਉੱਤੇ ਸੇਵਾ ਨਿਭਾ ਰਹੇ ਨੇ। ਪਟਨਾ ਸਾਹਿਬ ਤੁਸੀਂ ਸ਼੍ਰੀ ਹਰਿਮੰਦਰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦਰਸ਼ਨ ਕਰਨ ਜਾਂਦੇ ਹੋ, ਉਹ ਤਖ਼ਤ ਸਾਹਿਬ ਦੀ ਸੇਵਾ ਵੀ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲਿਆਂ ਕਰਵਾਈ। ਕਦੇ ਦੀਵਾਨ ਹਾਲ ਮੰਜੀ ਸਾਹਿਬ ਤੁਸੀਂ ਦਰਸ਼ਨ ਕਰਿਓ, ਜਿੱਥੋਂ ਰੋਜ਼ ਲਾਈਵ ਕਥਾ ਆਉਂਦੀ ਹੈ ਦਰਬਾਰ ਸਾਹਿਬ ਤੋਂ, ਤੁਸੀਂ ਸੁਣਦੇ ਹੋ। ਉਹ ਮੰਜੀ ਸਾਹਿਬ ਦਾ ਦੀਵਾਨ ਹਾਲ ਕਿੱਡਾ ਵੱਡਾ, ਉਹਦਾ ਸਾਧ ਸੰਗਤ ਵਾਇਆ ਹੈ, ਖੇਤਰਫਲ ਹੈ। ਜਦੋਂ ਬਾਬਾ ਜੀ ਬਣਾਉਣ ਲੱਗੇ ਕਹਿੰਦੇ ਜੀ ਗੁਰੂ ਅਰਜਨ ਦੇ ਮਹਾਰਾਜ ਦਾ ਮੰਜੀ ਸਾਹਿਬ ਅਸਥਾਨ ਬਣਾਉਣਾ ਹੈ, ਇਹਨੂੰ ਸਹਾਰਾ ਨਹੀਂ ਕੋਈ ਦੇਣਾ, ਇਹਨੂੰ ਪਿੱਲਰ ਨਹੀਂ ਕੋਈ ਦੇਣਾ। ਉਹ ਕਹਿੰਦੇ ਜੀ ਬਿਨਾਂ ਪਿੱਲਰ ਤੋਂ ਥੋੜ੍ਹੀ ਐਂ ਲੈਂਟਰ ਟਿੱਕ ਜਾਊਗਾ। ਕਹਿੰਦੇ ਭਾਈ ਜੇ ਗੁਰੂ ਦਾ ਅਸਥਾਨ ਵੀ ਹੁਣ ਪਿੱਲਰਾਂ ਦੇ ਸਿਰ ਤੇ ਖੜਾ ਕਰਨਾ, ਫਿਰ ਕੀ ਫਾਇਦਾ? ਇਹ ਬਿਨਾਂ ਸਹਾਰੇ ਤੋਂ ਬਿਨਾਂ ਪਿੱਲਰ ਤੋਂ ਜਾਈ। ਉਹ ਜਿਹੜਾ ਇੰਜੀਨੀਅਰ ਉਹ ਕਹਿੰਦਾ ਜੀ ਇੱਦਾਂ ਨਹੀਂ ਹੋ ਸਕਦਾ, ਇਹਦਾ ਵਾਇਆ ਬਹੁਤ ਵੱਡਾ ਹੈ, ਇਹਦੇ ਵਿੱਚ ਪਿੱਲਰ ਦੇਣੇ ਪੈਣਗੇ। ਆਹ ਵੇਖੋ ਹੁਣ ਐਡਾ ਹਾਲ ਬਣਾਇਆ ਆਪਾਂ, ਪਿੱਲਰ ਦਿੱਤੇ ਨੇ, ਸੇਫਟੀ ਵਾਸਤੇ ਪਿੱਲਰ ਚਾਹੀਦੇ ਨੇ। ਤੇ ਮਹਾਂਪੁਰਸ਼ ਕਹਿੰਦੇ ਨਹੀਂ, ਇਹ ਗੁਰੂ ਦਾ ਸਥਾਨ ਹੈ, ਇਹ 'ਚ ਪਿੱਲਰ ਨਾ ਦਿਓ। ਸੈਡਾਂ ਤੋਂ ਬੀਮ ਚੱਕੇ ਨੇ, ਤੁਸੀਂ ਪੂਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਦਰਸ਼ਨ ਕਰਿਓ, ਉਹਦੇ ਵਿੱਚ ਸਾਧ ਸੰਗਤ ਅੰਦਰ ਪਿੱਲਰ ਨਹੀਂ ਹੈ ਗੱਬੇ। ਸਾਧੂ ਜਿਹੜਾ ਉਹ ਆਰਜੀਟੈਕਟਾਂ ਦਾ ਆਰਜੀਟੈਕਟ ਹੁੰਦਾ, ਇੰਜੀਨੀਅਰ ਤੋਂ ਉੱਪਰ ਇੰਜੀਨੀਅਰ ਹੈ, ਇੰਜੀਨੀਅਰਾਂ ਦੀ ਕਿਤਾਬਾਂ ਦੀ ਪੜ੍ਹਾਈ ਹੈ, ਸਾਧੂ ਦੀ ਪੜ੍ਹਾਈ ਜਿਹੜੀ ਉਹ ਵਿਆਖਿਆ 'ਚ ਨਹੀਂ ਆ ਸਕਦੀ। ਬਹੁਤ ਪਿਆਰ ਨਾਲ ਉਹਨਾਂ ਦੇ ਸੇਵਾਦਾਰ ਆਏ ਨੇ, ਬਾਬਾ ਜੀ ਆਏ ਨੇ। ਆਓ ਆਪਾਂ ਸਾਰੇ ਸ਼੍ਰੀਮਾਨ ਸੰਤ ਬਾਬਾ ਤੁਲਸੀਦਾਸ ਜੀ ਉਹਨਾਂ ਦੀ ਯਾਦ ਵਿੱਚ ਬੈਠਿਓ। ਸਮਾਂ ਸਮਾਪਤ ਹੋ ਗਿਆ, ਜਥਾ ਪਹੁੰਚ ਗਿਆ, ਆਪਾਂ ਇੱਕ ਪੰਕਤੀ ਸਾਰੇ ਮਿਲ ਕੇ ਪੜ੍ਹੀਏ। ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਜਿਹੜੀ ਆਪਾਂ ਪਹਿਲਾਂ ਪੰਕਤੀ ਪੜ੍ਹੀ, ਆਪਾਂ ਬੰਦਗੀ ਨਹੀਂ ਕਰ ਸਕਦੇ, ਤਪ ਕਰਨ ਵਾਲੇ ਬੰਦਗੀ ਕਰਨ ਵਾਲਿਆਂ ਦੇ ਅਸਥਾਨ 'ਤੇ ਇਸ ਲਈ ਆਈਦਾ, ਉਹਨਾਂ ਦੀ ਬੰਦਗੀ ਤੋਂ ਬਲਿਹਾਰ ਜਾਈਏ, ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਸਾਰੇ ਚਿੱਤ ਜੋੜ ਕੇ ਧਾਰਨਾ ਪੜ੍ਹੋ ਪਿਆਰ ਨਾਲ।

ਸਤਿਗੁਰੂ ਕਿਰਪਾ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਮੈਨੂੰ ਇੱਕ ਦਿਨ ਵਿੱਚ ਸੈਂਕੜੇ ਫੋਨ ਆਉਂਦੇ ਨੇ, ਪਰ ਸਾਧ ਸੰਗਤ ਕੋਈ ਭਾਗਾਂ ਵਾਲਾ ਦਿਨ ਹੁੰਦਾ ਜਿੱਦਣ ਕੋਈ ਨਾਮ ਸਿਮਰਨ ਬੰਦਗੀ ਸਿੱਖੀ ਬਾਰੇ ਕੋਈ ਸਵਾਲ ਕਰਦਾ, ਨਹੀਂ ਤਾਂ ਤਕਰੀਬਨ 99% ਲੋਕਾਂ ਦੇ ਫੋਨ, ਭਾਈ ਸਾਹਿਬ ਜੀ ਸਾਡੀ ਲੜਕੀ ਦੇ ਆਈਲੈਟਸ ਦੇ ਬੈਂਡ ਨਹੀਂ ਆਉਂਦੇ, 3 ਵਾਰ ਟੈਸਟ ਦੇ ਦਿੱਤਾ। ਹੁਣ ਮੈਂ ਉਹਨਾਂ ਨੂੰ ਕੀ ਕਹਾਂ ਵੀ ਨਿਰਮਲ ਬਾਬੇ ਵਾਂਗ ਵੀ ਗੋਲ ਗੱਪੇ ਖਾਇਆ ਕਰੋ, ਸਮੋਸੇ ਖਾਓ, ਕਿਰਪਾ ਹੋ ਜਾਏਗੀ। ਭਾਈ ਪੜ੍ਹਾਈ ਕਰੋ, ਆਪ ਪੜ੍ਹਨਾ ਤੁਸੀਂ, ਇਹ ਤੁਹਾਨੂੰ ਬੇਨਤੀ ਹੈ। ਕਈਆਂ ਦੇ ਫੋਨ ਉਹਦੇ ਕਮਾਈ, ਕਹਿੰਦੀ ਸਾਡਾ ਸਹੁਰਾ ਬਾਬਾ ਜੀ ਉਹਦਾ ਬੇੜਾ ਬਹਿ ਜਾਏ, ਸਾਨੂੰ ਤਾਂ ਕਹਿੰਦੀ ਜ਼ਮੀਨ ਹੀ ਨਹੀਂ ਦਿੰਦਾ, ਮੇਰਾ ਸਹੁਰਾ ਜਗ੍ਹਾ ਨਹੀਂ ਦਿੰਦਾ, ਜ਼ਮੀਨ ਨਹੀਂ ਦੇ ਰਿਹਾ, ਹਿੱਸਾ ਨਹੀਂ ਦੇ ਰਿਹਾ। ਮੈਂ ਕਹਿੰਦੀ ਆਪਣੇ ਰਿਸ਼ਤੇਦਾਰਾਂ ਨੂੰ ਕਹੋ, ਮੈਂ ਥੋੜ੍ਹੀ ਹੁਣ ਤੁਹਾਨੂੰ ਕਹਿ ਸਕਦਾ। ਕੋਈ ਨਾਮ ਸਿਮਰਨ ਬੰਦਗੀ ਨਿਤਨੇਮ ਬਾਰੇ ਕੋਈ ਸਵਾਲ ਕਰਿਆ ਕਰੋ। ਹਾਂ, ਰਹੀ ਗੱਲ ਤੁਹਾਡੇ ਘਰ ਦੇ ਕੱਲ ਕਲੇਸਾਂ ਦੀ, ਸਾਡੇ ਕੋਲੋਂ ਪੁੱਛਣ ਦੀ ਲੋੜ ਨਹੀਂ, ਗੁਰੂ ਨੇ ਲਿਖ ਕੇ ਦਿੱਤਾ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟਾਵੋ। ਘਰ 'ਚ ਨਾਮ ਜਪਣ ਲੱਗ ਜਾਓ, ਕੱਲ ਕਲੇਸ਼ ਨਹੀਂ ਰਹਿਣਗੇ, ਗੁਰੂ ਨੇ ਤੁਹਾਨੂੰ ਲਿਖ ਕੇ ਦੇ ਦਿੱਤਾ। ਸਤਿਗੁਰੂ ਕਿਰਪਾ ਕਰਨ, ਸੌਖਾ ਹੀ ਨੁਕਤਾ ਨੋਟ ਕਰ ਲਿਆ ਕਰੋ। 1 ਚਮਚਾ ਦਹੀਂ ਦਾ 2 ਕਿਲੋ ਦੁੱਧ 'ਚ ਪਾ ਦਿਓ, ਦੁੱਧ ਕੀ ਬਣ ਜਾਂਦਾ, ਦਹੀਂ, ਰੂਪ ਬਦਲ ਗਿਆ ਨਾ। ਇੱਦਾਂ ਸਵੇਰੇ ਚਾਹ ਬਣਾਉਣ ਲੱਗੇ ਤੁਸੀਂ, ਚਾਹ ਦਾ ਪਾਣੀ ਰੱਖਦਿਆਂ ਸਾਰ ਗੈਸ ਬਾਲਦਿਆਂ ਸਿਰ ਢੱਕ ਕੇ ਕਹਿ ਦਿਆ ਕਰੋ ਸਤਨਾਮ ਸ੍ਰੀ, ਖੰਡ ਪੱਤੀ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ, ਦੁੱਧ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਚਾਹ ਬਣ ਗਈ, ਜਦੋਂ ਕੱਪਾਂ 'ਚ ਗਲਾਸਾਂ 'ਚ ਪਾ ਕੇ ਪੁਣਦੇ ਹੋ ਉਦੋਂ ਇੱਕ ਵਾਰ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਵਿਸ਼ਵਾਸ ਹੈ 1 ਮਹੀਨੇ ਵਿੱਚ ਤੁਹਾਨੂੰ ਰਿਜ਼ਲਟ ਆਉਣਗੇ। ਜਿੰਨੇ ਘਰ ਦੇ ਮੈਂਬਰ ਸਵੇਰੇ ਚਾਹ ਦੁੱਧ ਪੀਣਗੇ ਆਪੇ ਹੀ ਜਪਣ ਲੱਗ ਪੈਣਗੇ ਸਤਨਾਮ ਸ੍ਰੀ ਵਾਹਿਗੁਰੂ। ਕੱਪ ਫੜਦੇ ਆ ਉਹਨੀ ਕਹਿਣ ਲੱਗ ਪੈਣਾ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜਿੱਥੇ ਸਾਰਾ ਪਰਿਵਾਰ ਵਾਹਿਗੁਰੂ ਕਹਿਣ ਲੱਗ ਜਾਏ ਉੱਥੇ ਕੱਲ ਕਲੇਸ਼ ਨਹੀਂ ਰਹਿ ਸਕਦਾ। ਇੰਨਾ ਸੌਖਾ ਕੰਮ ਜ਼ਰੂਰ ਕਰ ਲਿਆ ਕਰੋ। ਬੰਦਗੀ ਵਾਲਿਆਂ ਦੇ ਤਪ ਸਥਾਨ 'ਤੇ ਆਏ ਹੋ, ਕੁਝ ਨਾ ਕੁਝ ਲੈ ਕੇ ਜਾਇਓ। ਭੈਣੋ ਕਰ ਲਉਂਗੇ ਇੰਨਾ ਕੰਮ ਬਈ, ਚਾਹ ਬਣਾਉਣ ਲੱਗਿਆਂ ਸਤਨਾਮ ਵਾਹਿਗੁਰੂ 5-7 ਵਾਰ ਕਹਿ ਦਿਆ ਕਰੋਂਗੇ ਭੈਣੋ? ਹੱਥ ਖੜੇ ਕਰਿਓ ਜਰਾ, ਮੈਨੂੰ ਵਿਸ਼ਵਾਸ ਹੋ ਜਾਏ। ਬੋਲੇ ਸੋ ਨਿਹਾਲ। ਕਈ ਬੀਬੀਆਂ ਨੇ ਵਿੱਚੋਂ ਹੱਥ ਨਹੀਂ ਖੜੇ ਕੀਤੇ, ਇਹਦਾ ਮਤਲਬ ਪਤਾ ਕੀ ਹੈ? ਉਹ ਮੈਂ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਰਦਾ ਵੀ ਜਿਹੜੀਆਂ ਬੀਬੀਆਂ ਸਵੇਰੇ ਬੰਦਿਆਂ ਤੋਂ ਚਾਹ ਬਣਵਾਉਣੀਆਂ ਉਹ ਫਿਰ ਬੰਦਿਆਂ ਨੂੰ ਕਹਿ ਦਿਓ। ਇਹਦਾ ਮਤਲਬ ਕਈ ਬੀਬੀਆਂ ਬੰਦਿਆਂ ਤੋਂ ਵੀ ਚਾਹ ਬਣਵਾਉਣੀਆਂ ਨਾ, ਮਾੜੀ ਗੱਲ ਨਹੀਂ ਹੈ ਚਾਹ ਬਣਾਉਣੀ, ਪਰ ਕਹਿ ਦਿਓ ਵੀ ਸਰਦਾਰ ਜੀ ਜੇ ਸਵੇਰੇ ਚਾਹ ਤੁਸੀਂ ਬਣਾਉਣੀ ਹੈ ਤੇ ਭਾਈ ਸਾਹਿਬ ਕਹਿ ਕੇ ਗਏ ਨੇ ਸਤਨਾਮ ਵਾਹਿਗੁਰੂ ਵੀ ਤੁਸੀਂ ਕਹਿਣਾ ਹੈ। ਨਾਮ ਜਪੋ, ਕੱਲ ਕਲੇਸ਼ ਮਿਟਣਗੇ, ਇਹ ਗੁਰੂ ਦੀ ਗਰੰਟੀ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ਣੀ।

ਚਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ। ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਤਾਕੀ ਮਹਿਮਾ ਗਨੀ ਨ ਆਵੈ
0: ਤਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ

0: ਕੀ ਰਸਨਾ
1: ਨਾਨਕ ਜਨਕਾ ਦਰਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਨ ਆਪ ਦਇਆਲਾ
1: ਨਾਨਕ ਜਨਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵਿ ਗੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨ ਬੁਝਾਵੈ
1: ਹਰ ਕਾ ਨਾਮ ਜਪ
0: ਇਹ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਘਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮਹਿਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਕਨ ਜਾਏ ਨਾ ਪੋਸਾ
1: ਹਰ ਕਾ ਨਾਮ ਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਬੰਦ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਇਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਡ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਤੇ ਆਈਐ
0: ਨਾਮ ਤੋਲ ਕਛ ਅਵਰ ਨ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਤਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪ੍ਰਾਨ
1: ਕਨਕ ਹਸਵ ਹੈ ਭਰਪੂ ਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨਸ ਅਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਲ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਦੁਖਿਆ ਤਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਅਤਿ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਕੋਟੋ ਪਾਵਦਰ ਗੈਨੇ ਸਿਜੈ
0: ਸੁਤ ਸੁਨਾਹੀ ਊਪ ਪਿਆਲ
1: ਲੋਹੇ ਪਿਆਪੈ ਮਾਇਆ ਜਾਲ
0: ਅਵਰ

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹਿ
0: ਜਿਸ ਕੋ ਸਿਮਰਤ ਪਰਮਗਤ ਪਾਵੈ
1: ਦੇ ਪ੍ਰਸਾਦ ਬਸੈ ਸੁਖ ਮੰਦਰ
0: ਧਿਆਇ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ
0: ਜਿਸੇ ਤਿਆਗਤ ਅਵਰ ਲੁਭਾਵੈ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾ ਕਾ ਜਸ ਕਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੋਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਹੋਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਾਰੀ
0: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹੀ ਕਰਨ ਨਾਦ
0: ਦੇ ਪ੍ਰਸਾਦ ਪੇਖੈ ਵਿਸਮਾਦ
1: ਦੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸ ਕਰ ਚਲ ਹੈ
0: ਦੇ ਪ੍ਰਸਾਦ ਸੰਪੂਰਨ ਫਲ ਹੈ
1: ਦੇ ਪ੍ਰਸਾਦ ਪਰਮ ਗਤ ਪਾਵਹਿ
0: ਦੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਗ ਹੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵਹਿ ਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਹਿਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਬਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਲ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਈ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਭ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਦੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਭੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ
0: ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसदा को खुदे को चिंदन ले
1: ब्रह्म ज्ञानी का यह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नहीं महान
1: ब्रह्म ज्ञानी ऊंच से ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी के बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम प्रवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कल सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म कविता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई है
0: ब्रह्म ज्ञानी को बल बल जाइए
1: ब्रह्म ज्ञानी को खोजे महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने भेद
0: ब्रह्म ज्ञानी को सदा देश
1: ब्रह्म ज्ञानी का कथिया ना जाए अदा अखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में भेखै भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत न रंजन दर्स
1: कर्त्रया रूप न भेखै नेत्र
0: साध की टहल संत संग हेत
1: कर्ण न सुने काहू के निंदा
0: सबते जाने आपस को मंदा
1: और प्रसाद भिखिया पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विसन की माया ते हुए भिन्न
1: कर्म कर्त हो वैने कर्म
0: इस वैष्णो का निर्मल धर्म
1: काहू फल की इच्छा नहीं बंचे
0: केवल भगत कीर्तन संग रचे
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावे
0: नानको वैष्णो परम गत पावे
1: भगवती भगवंत भगत का रंग
0: सगल त्यागे दुष्ट का संग
1: मन ते बिन सह सगला परम
0: कर पूजे सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पे विष्ण प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबुद्ध है
0: राम नाम आत्म सुध है
1: राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जोन न आवे
1: वेद पुराण सिमरत बूझे मूल
0: सुख मैं जाने स्थूल
1: जो वरना को दे उपदेश
0: नानक उस पंडित को सदा देश
1: बीज मंत्र सर्व को ज्ञान
0: जो वरना में जपे को नाम
1: जो जो जपे तिसकी गत होए
0: सा संग पावे जन कोए
1: कर कृपा अंतर उरता रहे
0: बस प्रेत मुक्त पात्र को उतार
1: सर्व रोग का यो खद नाम
0: कल्याण रूप मंगल गुण काम
1: काहू जुगत कितने न पाईया धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम किस नदरी आया
0: दास संतन पाए दिन पाया
1: सदा निकट निकट हर जान
0: सो दास दरगा परवान
1: अपने दास को आप कृपा करे
0: जिस दास को सब सोची पर
1: सगल संग आत्म उदास
0: ऐसी जुगत नानक राम दास
1: रब की आज्ञा आत्म हिता वै
0: जीवन मुक्त सो कहावे
1: तैसा हक तैसा उस सोग
0: सदा अनंत नहीं वियोग
1: तैसा स्वर्ण तैसी उस माटी
0: तैसा अमृत तैसी बिकाटी
1: तैसा मान तैसा अभिमान
0: तैसा रंग तैसा राजान
1: जो वरताए साई जुगत
0: नानको प्रख कहिए जीवन मुक्त
1: पार ब्रह्म के सगले ठाओ
0: जित जित घर रखे तैसा तन नाम
1: आपे करन करावन जोग
0: भावे सोई पन होग
1: असरियो आप होए अंत तरंग
0: लखन जाहे पार ब्रह्म के रंग,
1: जैसी मत देता सा प्रकाश,
0: पार ब्रह्म करता अविनाश,
1: सदा सदा सदा दयाल,
0: सिमर सिमर नानक पए निहाल। श्लोक
1: उस्तत करे अनेक जन अंत न पारावार,
0: नानक रचना प्रभ रची बहुविध अनेक प्रकार। अष्टपदी
1: कई कोट होए पुजारी,
0: कई कोट आचार व्यवहारी,
1: कई कोट पै तीर्थ वासी,
0: कई कोट बन प्रमय उदासी,
1: कई कोट वीर के श्रोते,
0: कई कोट तपीसर होते,
1: कई कोट आत्म ध्यान धारी,
0: कई कोट कब काव विचारे,
1: कई कोट नवतन नाम त्यावहे,
0: नान करते का अंत न पावे,
1: कई कोट पै अभिमानी,
0: कई कोट अंध अज्ञानी,
1: कई कोट कृपन कठोर,
0: कई कोट अभिग आत्म ने कोर,
1: कई कोट पर दर्प को हिरहे,
0: कई कोट पर दुख न करे,
1: कई कोट माया श्रम माहे,
0: कई कोट पर देश परमा है,
1: जित जित लाभ होते तित लगना,
0: नानक करते की जाने करता रचना,
1: कई कोट सिद्ध जति जोगी,
0: कई कोट राजे रस भोगी,
1: कई कोट पंखी सर्प उपाए,
0: कई कोट पात्र बृख निक जाए,
1: कई कोट पवन पानी बैसंतर,
0: कई कोट देश भूमंडल,
1: कई कोट शशि सूर नक्षत्र,
0: कई कोट देव दानव इंद्र शिर छत्र,
1: सगल समग्री अपने सूत धारे,
0: नानक जिस जिस भावे तिस तिस निस्तार,
1: कई कोट राजस ताम सातक,
0: कई कोट वेद प्राण स्मृति अर शास्त्र,
1: कई कोट की रतन समुंद,
0: कई कोट नाना प्रकार जंत,
1: कई कोट की चिर दीवे,
0: कई कोट गिरी मेर स्वर्ण थीवे,
1: कई कोट जख के निर्पसाच,
0: कई कोट भूत प्रेत सुकर मृकाच,
1: साते नेरा सब हूं ते दूर,
0: नानक आप लिपत रे प्रभुर,
1: कई कोट पाताल के वासी,
0: कई कोट नरक स्वर्ग निवासी,
1: कई कोट जन्म है जीव है मर है,
0: कई कोट बहु जोनी फिरे,
1: कई कोट बैठ सही खाहे,
0: कई कोट काले थक पाहे,
1: कई कोट की ये धनवंत,
0: कई कोट मा चिंत,
1: जय जय भाणा तह तह राखे,
0: नानक सब किस प्रभ के हाथे,
1: कई कोट भय बैरागी,
0: राम नाम संग तन लिव लागी,
1: कई कोट प्रभ को खोजंते,
0: आत्म मह पार ब्रह्म लहंते,
1: कई कोट दर्शन प्रभ्यास,
0: जिनको मिलियो प्रभ विनाश,
1: कई कोट मांगे हैं सत्संग,
0: पार ब्रह्म तिन लगा रंग,
1: जिनको होए आप सो प्रसन्न,
0: नानक तेजन सदा तन तन,
1: कई कोट खानी अर खंड,
0: कई कोट आकाश ब्रह्मंड,
1: कई कोट होए अवतार,
0: कई जग की नो विस्तार,
1: कई बार बसरियो पासार,
0: सदा सदा एक एक अंकार,
1: कई कोट कीने बो भांत,
0: प्राप्त होए प्रभ माहे समात,
1: ताका अंत न जाने कोई,
0: आपे आप नानक प्रभ सोए,
1: कई कोट पार ब्रह्म के दास,
0: हो वत्यातम प्रगास,
1: कई कोट तत्व के बेते,
0: सदन हरे एको नित्रे,
1: कई कोट नाम रस पीव है,
0: अमर पहे सद सद ही जीव है,
1: कई कोट नाम गुण गाव है,
0: आत्म रसुक सह समाव है,
1: अपने जन को साथ साथ संभारी,
0: नानक हे परमेश्वर के प्यारे। श्लोक
1: करण कारण प्रभ एक है दूसर नाही कोई,
0: नानक दिस बलहार ने जल थल मई अल सोए। अष्टपदी
1: करण करावन करने जोग,
0: ज्योत भावे सोई होग,
1: फिर मैं था पुताप नहारा,
0: अंत नहीं किस पारा वारा,
1: हुक्मे धार अधार रहावे,
0: हुक्मे उपजे हुक्म समावे,
1: हुक्मे ऊंच नीच व्यवहार,
0: हुक्मे अनेक रंग प्रकार,
1: कर कर दिथे अपनी वडियाई,
0: नानक सब में रहा समाई,
1: प्रभ भावे मानो गत पावे,
0: प्रभ भावे ता पाथर त्रावे,
1: प्रभ भावे बिन सास ते राखे,
0: प्रभ भावे ता हर गुण पाखे,
1: प्रभ भावे ता पत उधारे,
0: आप करे अपन विचारे,
1: दोहा श्रिया का आप स्वामी,
0: खेले से अंतर जामी,
1: जो भावे सो कार करावे,
0: नानक दृष्टि अवर न आवे,
1: बहु मनुख ते क्या होए आवे,
0: ज्योत भावे सोई करावे,
1: किसके हाथ होए ता सब पिछले,
0: ज्योत भावे सोई करे,
1: मन जानत बिखिया मह रचे,
0: जे जानते अपने आप बचे,
1: भरमे भूला दह दिस धावे,
0: नमक माही चार कुंड फिर आवे,
1: कर कृपा जस अपनी भक्त दे,
0: नानक ते जन नाम मिले,
1: छिनवे नीच कीट को राज,
0: पार ब्रह्म गरीब नवाज,
1: जाका दृष्ट कछु न आवे,
0: जिस तत्काल दह दिस प्रगटावे,
1: जाको अपनी करे बख्शीस,
0: ताका लेखा न करे जग
1: जीव पिंड सब तिसकी रास,
0: कलकट पूर्ण परम प्रगास,
1: अपनी बनत आप बनाई,
0: नानक जीवे देख बढ़ाई,
1: इसका बल नाही इस हाथ,
0: कर्ण करावन सर्व को नाथ,
1: आज्ञाकारी बपरा जियो,
0: ज्योत स्वभाव है सोई फन थी,
1: कब हूँ ऊंच नीच मैं बस
0: है, कब हूँ सोग हर करंग हस है,
1: कब हूँ निंद चिंद व्यवहार,
0: उबकास प्याल,
1: कब हूँ बेता ब्रह्म विचार,
0: नानक आप मिलावन हार,
1: कब हूँ नृत्य करे बहु भांत,
0: कब हूँ सोए रहे दिन रात,
1: कब हूँ महाक्रोध विकराल,
0: कब हूँ सर्व की होतर वाल,
1: कब हूँ होए बह बड़ राजा,
0: कभू भिखारी नीच का साजा,
1: कभू अब कीर्त में आवे,
0: कभू भला भला कहावे,
1: ज्यो प्रभु राखे ते भी रहे,
0: गुर प्रसाद नानक सच कहे,
1: कभू होए पंडित करे बख्यान,
0: कभू मोहन तारी लावे ध्यान,
1: कभू तट तीर्थ स्नान,
0: कभू सिद्ध साधक मुख ज्ञान,
1: कभू पीठ हस्त पतंग होए दिया,
0: अनक जोन परम ਮੈਂ ਪਰਮਈਆ
1: ਨਾਨਾ ਰੂਪ ਜੋ ਸੁਵੰਗੀ ਦਿਖਾਵੇ
0: ਜੋ ਪ੍ਰਭਾਵੈ ਤਵੇ ਨ ਚਾਵੇ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਕਬ ਹੂੰ ਸਾਧ ਸੰਗਤ ਇਹ ਪਾਵੇ
0: ਉਸ ਸਥਾਨ ਤੇ ਬੌਰ ਨ ਆਵੇ
1: ਅੰਤਰ ਹੋਏ ਗਿਆਨ ਪ੍ਰਕਾਸ
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਰਤੇ ਇਕ ਰੰਗ
0: ਸਦਾ ਬਸੈ ਪਰ ਬ੍ਰਹਮ ਕੈ ਸੰਗ
1: ਜਿਉ ਜਲ ਮਹਿ ਜਲ ਆਏ ਕਟਾਨਾ
0: ਜੋ ਤੀਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ
1: ਜਿਸ ਕੇ ਅੰਤਰ ਰਾਜ ਅਭਿਮਾਨ
0: ਸੋ ਨਕ ਪਾਤੀ ਹੋਵਤ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਬਿਸ਼ਟਾ ਕਾ ਜੰਤ
1: ਆਪ ਸੋ ਕਰਮਵੰਤ ਕਹਾਵੈ
0: ਜਨਮ ਮਰੈ ਭਉ ਜੋਨ ਪ੍ਰਭਾਵੈ
1: ਧਨ ਭੂਮਿਕਾ ਜੋ ਕਰੈ ਗੁਮਾਨ
0: ਸੋ ਮੂਰਖ ਅੰਧਾ ਅਗਿਆਨ
1: ਹਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
0: ਨਾਨਕ ਕੀਹਾ ਮੁਕਤਿਆ ਕੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਭਾਵੈ
0: ਤਰਣ ਸਮਾਨ ਕਾ ਸੰਗ ਨ ਜਾਵੈ
1: ਬਹੁ ਲਸਕਰ ਮਨੁੱਖ ਉਪਰ ਕਰੇ ਆਸ
0: ਪਰ ਭੀਤਰਤਾ ਕਾ ਹੋਏ ਵਿਨਾਸ਼
1: ਸਭ ਤੇ ਆਪ ਜਾਣੈ ਬਲਵੰਤ
0: ਹੋਏ ਜਾਏ ਪਸਵੰਤ
1: ਸੈਨਾ ਪਦੈ ਆਪ ਅਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
0: ਸੋਜਨ ਨਾਨਕ ਦਰਗਹਿ ਪ੍ਰਵਾਨ
1: ਕੋਟ ਕਰਮ ਕਰੈ ਹਉ ਧਾਰੀ
0: ਸਰਮ ਪਾਵੇ ਸਕਲੇ ਬਰਥਾਰੇ
1: ਅਨਕ ਤਪੱਸਿਆ ਕਰੇ ਹੰਕਾਰ
0: ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਜਤਨ ਕਰ ਆਤਮ ਨਹੀਂ ਦਰਵੈ
0: ਹਰ ਦਰਗਹਿ ਕਉ ਕੈਸੇ ਗਵੈ
1: ਆਪ ਸਕੋ ਜੋ ਭਲਾ ਕਹਾਵੈ
0: ਕਿਸੇ ਭਲਾਈ ਨਿਕਟ ਨ ਆਵੈ
1: ਸਰਬ ਕੀ ਰੇਨ ਜਾਂ ਕਾ ਮਨ ਹੋਏ
0: ਕਹੋ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀਂ ਕੋਏ
1: ਜਬ ਇਹ ਜਾਣੈ ਮੈਂ ਕਿਛ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ
0: ਤਬ ਲਗ ਨਿਸ਼ਚਲ ਨਾਹੀਂ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇ ਸਜਾਏ
1: ਰਬ ਕਿਰਪਾ ਤੇ ਬੰਧਨ ਟੂਟੈ
0: ਗੁਰ ਪ੍ਰਸਾਦ ਨਾਨਕ ਹਾਂ ਛੁਟੈ
1: ਸਹਿਸ ਕਟੇ ਲਖ ਕੋਟ ਧਾਵੈ
0: ਰਤਨ ਆਵੇ ਮਾਇਆ ਪਾਛੈ ਪਾਵੇ
1: ਅਨਕ ਭੋਗ ਵਿਖਿਆ ਕੇ ਕਰੈ
0: ਨੈਤ ਬਤਾਵੇ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਥ ਫਿਰ ਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਪ੍ਰਭਾਗੀ ਕਿਸੇ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੈ ਹਾਰ
0: ਇਸਕੇ ਹਾਥ ਕਹਾਂ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣਾ ਰੰਗ
0: ਸਭ ਤੇ ਦੂਰ ਸਭ ਹੋ ਕੇ ਸੰਗ
1: ਦੂਜਾ ਦੇਖੈ ਕਰੈ ਵਿਵੇਕ
0: ਆਪੇ ਏਕਾ ਪਿਆ ਨੇ
1: ਮਰੈ ਨਾ ਬਿਨਸੈ ਆਵੈ ਨਾ ਜਾਏ
0: ਨਾਨਕ ਸਦੀ ਰਹਿ ਸਮਾਏ
1: ਆਪ ਉਪਦੇਸੈ ਸਮਝੈ ਆਪ
0: ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਣ ਵਿਸਥਾਰ
0: ਸਭ ਕੁਛ ਉਸਕਾ ਉਹ ਕਰਨੇ ਹਾਰ
1: ਉਸ ਤੇ ਭਿੰਨ ਕਹੋ ਕਿਛ ਹੋਏ
0: ਆਂਤ ਨੰਤਰ ਏਕੈ ਸੋਏ
1: ਆਪਣੇ ਚਲਿਤ ਆਪ ਕਰਨੇ ਹਾਰ
0: ਗੌਤ ਕਰੇ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿਣ ਨਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੈ ਵਿਖਿਆਨੀ
1: ਸਤ ਸਤ ਸਤ ਸਭ ਕੀਨਾ
0: ਕੋਟ ਮਦੈ ਕਿਨੈ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘੜ ਘੜ ਸੁਣੇ ਸਰ ਹੁਣ ਵਿਖਿਆਨੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
0: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
1: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
0: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
1: ਸੰਤ ਕੈ ਦੁਖਨ ਆਰ ਜਾ ਘਟੈ
0: ਸੰਤ ਕੈ ਦੁਖਨ ਜਪਤੇ ਨਹੀਂ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ
0: ਸੰਤ ਕੈ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਵੀ ਤਰੈ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
0: ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸੰਤ ਭਾਵੈ ਤਾਂ ਇਹ ਪੀ ਕਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਏ
1: ਸੰਤ ਕਾ ਨਿੰਦਕ ਮਹਾ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀਆ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੇ ਨਿੰਦਾ ਦੁਖ ਮੈਂ ਦੁਖ
0: ਨਾਨਕ ਸਤ ਭਾਵੇ ਤਾਂ ਉਸਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਅਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਣ ਲੱਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਉ
0: ਨਾਨਕ ਸਤ ਭਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜਿਆ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
0: ਨਾਨਕ ਸਤ ਭਾਵੇ ਤਾਂ ਲਏ ਉਬਾਰ
1: ਸੰਤ ਕਾ ਦੁਖੀ ਇਉਂ ਬਿਲਲਾ ਲਾਏ,
0: ਜਿਉ ਜਲ ਬਿਹੂਨ ਮਛਲੀ ਤੜਫੜਾਏ,
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,
0: ਜਿਉ ਭਾਵਕ ਇੰਦਨ ਨਹੀਂ ਧਰਾਪੈ,
1: ਸੰਤ ਕਾ ਦੁਖੀ ਛੁਟੈ ਅਕੇਲਾ,
0: ਜਿਉ ਬਵਾਰ ਤਿਲ ਖੇਤ ਮਾਹੇ ਦੁਹੇਲਾ,
1: ਸੰਤ ਕਾ ਦੁਖੀ ਧਰਮ ਤੇ ਰਹਿਤ,
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ,
1: ਕਿਰਤ ਨੇ ਦਿੱਕਾ ਧੁਰ ਹੀ ਪਿਆ,
0: ਨਾਨਕ ਜੋਤ ਸੁਭਾਵੇ ਸੋਈ ਥਿਆ,
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ,
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ,
1: ਸੰਤ ਕਾ ਦੁਖੀ ਸਦਾ ਸਹਿਕਾਈਐ,
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ,
1: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ,
0: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ,
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ,
0: ਜੈਸਾ ਭਾਵੈ ਤੈਸਾ ਕੋਈ ਹੋਏ,
1: ਪਾਇਆ ਕਿਰਤ ਨਾ ਮਿਟੈ ਕੋਈ,
0: ਨਾਨਕ ਜਾਣੈ ਸੱਚਾ ਸੋਏ,
1: ਸਭ ਕਰ ਤਿਸ ਕੀ ਹੋ ਕਰਨੈ ਹਾਰ,
0: ਸਦਾ ਸਦਾ ਤਿਸ ਕੋ ਨਮਸਕਾਰ,
1: ਰਾਬੀ ਉਸਤ ਕਰਹੁ ਦਿਨ ਰਾਤ,
0: ਤਿਸੈ ਧਿਆਵੁ ਸਾਸ ਗਿਰਾਸ,
1: ਸਭ ਕਛੁ ਵਰਤੈ ਤਿਸ ਕਾ ਕੀਆ,
0: ਜੈਸਾ ਕਰੇ ਤੈਸਾ ਕੋ ਥੀਆ,
1: ਆਪਣਾ ਖੇਲਾ ਕਰਨੈ ਹਾਰ,
0: ਦੂਸਰ ਕੌਣ ਕਹੈ ਵਿਚਾਰ,
1: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ,
0: ਵਡਪਾ ਕੀ ਨਾਨਕ ਜਨ ਸੇ ਸਲੋਕ,
1: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ,
0: ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਉ ਜਾਏ। ਅਸ਼ਟਪਦੀ
1: ਮਨੁੱਖ ਕੀ ਟੀਕ ਬਿਰਤੀ ਸਭ ਜਾਨ,
0: ਦੇਵਨ ਪਉ ਏਕੈ ਭਗਵਾਨ,
1: ਜਿਸ ਕੈ ਦੀਐ ਰਹਿ ਅਗਾਹੇ,
0: ਮੌਰਨ ਤਿਸ਼ਨਾ ਲਾਗੈ ਆਏ,
1: ਮਾਰੈ ਰਾਖੈ ਏਕੋ ਆਪ,
0: ਨਾਨਕ ਕੈ ਕਿਸ਼ਨਾ ਹੀ ਹਾਥ,
1: ਜਿਸ ਕਾ ਹੁਕਮ ਬੂਝ ਸੁਖ ਹੋਏ,
0: ਜਿਸ ਕਾ ਨਾਮ ਰੱਖ ਕੰਠ ਪਰੋਏ,
1: ਸਿਮਰ ਸਿਮਰ ਸਿਮਰ ਪ੍ਰਭ ਸੋਏ,
0: ਨਾਨਕ ਬਿਘਨ ਲਾਗੈ ਕੋਏ,
1: ਉਸਤ ਮਨ ਮੈਂ ਕਰ ਨਿਰੰਕਾਰ,
0: ਕਰਮਨ ਮੇਰੇ ਸਤ ਵਿਵਹਾਰ,
1: ਨਿਰਮਲ ਰਸਨਾ ਅੰਮ੍ਰਿਤ ਪੀਓ,
0: ਸਦਾ ਸਹੇਲਾ ਕਰ ਲੈ ਜੀਓ,
1: ਨੈਨੋ ਬੇਗ ਠਾਕੁਰ ਕਾ ਰੰਗ,
0: ਸਾਧ ਸੰਗ ਪਿੰਡ ਸਹਿ ਸਭ ਸੰਗ,
1: ਚਰਨ ਚਲੋ ਮਾਰਗ ਗੋਬਿੰਦ,
0: ਮਿਟੈ ਪਾਪ ਜਪੀਐ ਹਰ ਬਿੰਦ,
1: ਹਰ ਹਰ ਕਰਮ ਸਰਵਨ ਹਰ ਕਥਾ,
0: ਆਦਰ ਗਿਆ ਨਾਨਕ ਉਜਲ ਮੱਥਾ,
1: ਵਡ ਭਾਗੀ ਤੇ ਜਨ ਜਗ ਮਾਹੀ,
0: ਸਦਾ ਸਦਾ ਹਰ ਕੇ ਗੁਣ ਗਾਹੇ,
1: ਰਾਮ ਨਾਮ ਜੋ ਕਰੇ ਵਿਚਾਰ,
0: ਸੇਤਨ ਮੰਤਕ ਨੀ ਸੰਸਾਰ,
1: ਮਨ ਤਨ ਮੁਖ ਬੋਲੇ ਹਰ ਮੁਖੀ,
0: ਸਦਾ ਸਦਾ ਜਾਣੋ ਤੇ ਸੁਖੀ,
1: ਏਕੋ ਏਕ ਏਕ ਪਛਾਣੈ,
0: ਏਤੋ ਤਕੀਓ ਸੋਝੀ ਜਾਣੈ,
1: ਨਾਮ ਸੰਗ ਜਿਸ ਕਾ ਮਨ ਮਾਨਿਆ,
0: ਨਾਨਕ ਤਿਨੈ ਨਿਰੰਜਨ ਜਾਣਿਆ,
1: ਗੁਰ ਪ੍ਰਸਾਦ ਆਪਣੇ ਆਪ ਸੁਜੈ,
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ,
1: ਸਾਧ ਸੰਗ ਹਰ ਹਰ ਜਸ ਕਹਿਤ,
0: ਸਰਬ ਰੋਗ ਤਿਓ ਹਰ ਜਨ ਰਹਿਤ,
1: ਧਨ ਦਿਨ ਕੀਰਤਨ ਕੇਵਲ ਵਖਿਆਨ,
0: ਰਸਤ ਮੈਂ ਸੋਈ ਨਿਰਵਾਣ,
1: ਏਕ ਉਪਰ ਜਿਸ ਜਨ ਕੀ ਆਸਾ,
0: ਜਿਸ ਕੀ ਕਟੀਏ ਜਨ ਕੀ ਫਸਾ,
1: ਪਾਰ ਬ੍ਰਹਮ ਕੀ ਜਿਸ ਮਨ ਭੂਖ,
0: ਨਾਨਕ ਕਿਸੈ ਨ ਲਾਗੈ ਦੁਖ,
1: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ,
0: ਸੋ ਸੰਤ ਸੁਹੇਲਾ ਨਹੀਂ ਬੁਲਾਵੈ,
1: ਜਿਸ ਪ੍ਰਭ ਆਪਣਾ ਕਿਰਪਾ ਕਰੈ,
0: ਸੋ ਸੇਵਕ ਕੋ ਕਿਸ ਤੇ ਡਰੈ,
1: ਜੈਸਾ ਸਾਥ ਤੈਸਾ ਦ੍ਰਿਸ਼ਟ ਆਇਆ,
0: ਆਪਣੇ ਕਾਰਜ ਮੈਂ ਆਪ ਸਮਾਇਆ,
1: ਸੋਧਤ ਸੋਧਤ ਸੋਧਤ ਸੀਜਿਆ,
0: ਪ੍ਰਸਾਦ ਤਤ ਸਭ ਪੂਜਿਆ,
1: ਜਬ ਦੇਖੋ ਤਬ ਸਭ ਸ਼ਮੂਲ,
0: ਨਾਨਕ ਸੋ ਸੂਖਮ ਸੋਈ ਅਸਥੂਲ,
1: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ,
0: ਆਪਣੇ ਚਲਤੇ ਆਪ ਹੀ ਕਰੈ,
1: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ,
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮਹਿ ਆਪ,
0: ਅਰਗ ਜੁਗ ਤਰਚ ਥਾ ਬਿਉ ਥਾ,
1: ਅਵਨਾਸੀ ਨਾਹੀ ਕਿਸ ਖੰਡ,
0: ਧਾਰਨ ਧਾਰ ਰਿਓ ਬ੍ਰਹਿਮੰਡ,
1: ਲਖ ਭੇ ਪੁਰਖ ਪ੍ਰਤਾਪ,
0: ਆਪ ਜਪਾਏ ਤਾ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ,
0: ਸਗਲ ਸੰਸਾਰ ਉਦਰੈ ਤਨ ਮੰਤ,
1: ਪ੍ਰਭ ਕੇ ਸੇਵਕ ਸਗਲ ਉਧਾਰਨ,
0: ਪ੍ਰਭ ਕੇ ਸੇਵਕ ਦੁਖ ਵਿਸਾਰਨ,
1: ਆਪੇ ਮੇਲ ਲਈ ਕਿਰਪਾਲ,
0: ਗੁਰ ਕਾ ਸ਼ਬਦ ਜਪ ਭਈ ਨਿਹਾਲ,
1: ਗੁਰ ਕੀ ਸੇਵਾ ਸੋ ਹੀ ਲਾਗੈ,
0: ਜਿਸ ਨੂੰ ਕਿਰਪਾ ਕਰੇ ਵਡ ਭਾਗੈ,
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਨ ਪੁਰਖ ਕੋ ਉਤਮ ਕਰਮਾਨ,
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ,
0: ਸਦਾ ਸਦਾ ਵਸੈ ਹਰ ਸੰਗ,
1: ਸਹਿ ਸੁਭਾਈ ਹੋਵੈ ਸੋ ਹੋਏ,
0: ਕਰਨੈ ਹਾਰ ਪਛਾਣੈ ਸੋਏ,
1: ਰੱਬ ਕਾ ਕੀਆ ਜਨ ਮੀਠ ਲਗਾਨਾ,
0: ਜੈਸਾ ਸਤ ਐਸਾ ਦ੍ਰਿਸ਼ਟਾਨਾ,
1: ਜਿਸ ਦੀ ਉਪਜੇ ਤਿਸ ਮਾਹੀ ਸਮਾਏ,
0: ਸੁਖ ਨਿਧਾਨ।

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਜਾਂ ਸਭ ਕੁਛ ਕਿਸਕਾ ਦੀਆ ਦਰਬ ਹੈ
1: ਹੱਥ ਸੂਰਾ ਜੇ ਕੋ ਕਹਾਵੇ
0: ਰੱਬ ਕੀ ਕਲਾ ਬਿਨਾ ਕਹਿਤਾਵੇ
1: ਜੇ ਕੋ ਹੋਏ ਬਹਿ ਦਾ ਤਾਰ
0: ਇਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਣ ਨਾਮ ਚੜ੍ਹਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਵਿਲ ਜੋਤ ਪ੍ਰਗਟਾਵੈ
1: ਤਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਦੂਤ ਸਹਿਜ ਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਭਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ
1: ਤੈਨੂੰ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅੰਤ ਬਿਗਨ ਤੇ ਸਾਧੂ ਰੱਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਹੋਰ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਕੋ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਪਰ ਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਤਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸ ਤੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾਂ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਨੂੰ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਵੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਣ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਲ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤਗਤ
1: ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸੇ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟ ਨਹਾਰ
0: ਜਨ ਕੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਰ ਗੋਬਿੰਦ ਕੀਰਤਨ ਜਨ ਗਾਵੇ
0: ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨਮਾਨਿਆ
0: ਨਾਨਕ ਰਾਵਣ ਤਿਨ ਮੂਲ ਪਛਾਣਿਆ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭਾਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜੈ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਪੂਜੈ ਪੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰੱਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰੱਖੈ
0: ਤਾਕੀ ਕਦਮਿਤ ਕੋਈ ਨ ਲੱਖੈ
1: ਰੱਬ ਕੇ ਸੇਵਕ ਕੋ ਕੋਊ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰੱਖੈ
0: ਭਸਮ ਕਰੈ ਲਸਕਰ ਕੋਟ ਲਾਗੈ
1: ਜਿਸ ਕਾ ਸਾਸਨ ਕਾਢਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰੱਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਇ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕੈ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੈ ਦਰਸ ਸਭ ਪਾਪ ਮਿਟਾਵੈ
1: ਅਵਰ ਸਿਆਨਕ ਸਗਲੀ ਛਾੜ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪਨ ਜਾਨ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਗੁਰ ਸੇਵਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਛ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਗੁਰ ਜਿਸ ਹਿਰਦੈ ਹਰ ਨਾਉ
0: ਨਾਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਜ ਪਹਿਰ ਬਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਨੇ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਬਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅਮਰਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨਾ ਪਹੁੰਚਤ ਪੁਰਾਣੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਉਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਹਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਖਿਤ ਪਾਈ ਚੁਕੇ ਭਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਏਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਇ ਪ੍ਰਗਾਸ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ
0: ਵਿਖਿਆ
1: ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਧਨ ਸਾਰ ਅਸ਼ਟਪਦੀ
1: संत जना मिल करो विचार,
0: एक सिमरन नाम आधार,
1: अब रूपाव स्वामी पसारो,
0: शरण कमल विद मैं और तारो,
1: कर्म कान सो प्राप्त सम्राथ,
0: दृढ़ कर गह नाम हर बत,
1: केव तान संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार कुंट उठता वही,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अनको पावी रोग न जाए,
0: रोग मिटे हर अवखद लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थाप ते बैठाए,
1: ताको बिघन न लागे कोई,
0: जाके हृदय बसै हर सोए,
1: कलताती ठंडा हर नाऊ,
0: सिमर सिमर सदा सुख पाओ,
1: और बिन सह पूर्ण होए आस,
0: भगत पाए आत्म प्रकाश,
1: हित कर जाए बसै अविनाशी,
0: तो नानक काटी जम फासी,
1: मत विचार कह जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: यो रत्न जन्म का होए उधार,
0: हर सिमर पुराणे आधार,
1: अनको पाप न छूटन हारे,
0: सिमरत शास्त्र वेद विचारे,
1: हर की भगत करो मन लाए,
0: मन वंचित नानक फल पाए,
1: संग न चार स्थे रह तना,
0: काल पटावे मूर्ख मना,
1: सोत मीत कुटंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस अस्थि रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मार तू लेहे आने,
0: भक्त बिना बो डूबे सियाने,
1: हर की भगत करो मन मीत,
0: निर्मल होए तुम्हारो चीत,
1: चरण कमल रखो मन माही,
0: जन्म जन्म के किल विख जाहि,
1: आप जपो अबरा नाम जपाव हो,
0: संत कहते रहत गत पाव हो,
1: सार पूर सत हर को नाओ,
0: सहस भय नानक गुण गाओ,
1: गुण गाव तेरी उतर समैल,
0: मनस जाय हो मैं बिख फैल,
1: ओहे अचिंत बसै सुख नाल,
0: सास ग्रासर नाम समाल,
1: छाड़ सियान सगली मना,
0: सात संग पावे सस्तना,
1: हर पूंजी संच करो व्यवहार,
0: हम सब दरगह जयकार,
1: सर्व निरंतर एको देख,
0: तो नानक जाके मस्तक लेख,
1: एको जाप एको सलाहे,
0: एक समय एको मन आहे,
1: एक स्के गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे प्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: कृपा देव हर नाम,
1: साध जना की मांगो धूर,
0: पार ब्रह्म शब्दा पूर,
1: सदा सदा प्रभ के गुण गावो,
0: सास सास प्रभ तुम्हें ध्यावो,
1: चरण कमल से लागे प्रीत,
0: करो प्रभ की नित नीत,
1: एकोट एको आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: जय चाहो साध का संग,
1: परे शरण आन सत्याग,
0: अंतर प्रकाश अंधन निवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नुसदा निहाल,
1: बंधन काट मुक्त जन भया,
0: जन्म मरण दुख भ्रम गया,
1: इच पुन्नी श्रद्धा सा पूरी,
0: रब रहया सत्संग हजूरी,
1: जिसका सा तिन लिया मिलाए,
0: नानक भक्ति नाम समाए,
1: सोक्यों बिसरै जे काल न पानै,
0: सोक्यों बिसरै जे किया जानै,
1: सोक्यों बिसरै जे सब कुछ दिया,
0: सोक्यों बिसरै जे जीवन जिया,
1: सोक्यों बिसरै जे अगन मह राखै,
0: गुर प्रसाद को बिरला लखै,
1: सोक्यों बिसरै जे बिख ते काटै,
0: जनम जनम का टूटा गंढ है,
1: गुर पूरै तत एह बुझाया,
0: रब अपना नानक जन ध्याया,
1: साजन संत करो एह काम,
0: आप त्याग जपो हर नाम,
1: सिमर सिमर सिमर सुख पावो,
0: आप जपो अबरै नाम जपावो,
1: भगत भाई तरिया संसार,
0: भगती तन होशी सार,
1: सर्व कल्याण सूप निध नाम,
0: मूढ़त जात पाए विश्राम,
1: सगल दुख का हो वतनास,
0: नानक नाम जपो गुणतास,
1: उपजी प्रीत प्रेम रस जाओ,
0: मंत्र अंतर एही स्वाव,
1: नेत्रों देख दर्श सुख होए,
0: मन बिकसै साध चरण धोए,
1: भक्त जना कै मन तन रंग,
0: बिरला को पावे संग,
1: एक बस दीजै करमया,
0: गुर प्रसाद नाम जप लिया,
1: ताकि उपमा कही न जाए,
0: नानक रहया सर्व समाए,
1: रब बख्शंद दीन दयाल,
0: भगत बछल सदा कृपाल,
1: नाथ नाथ गोबिंद गोपाल,
0: सर्व घटा करत प्रतपाल,
1: आद पुरख कारण करतार,
0: भक्त जना के प्राण आधार,
1: जो जो जपै सो होए पुनीत,
0: भगत पाए लावे मन हीत,
1: हम निर्गुण यार नीच अजान,
0: नानक तुम्हरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बढ़ियाई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी सोभा धनवंत,
0: हृदय बसे पूर्ण गुरमंत,
1: साध संत प्रभ देहो निवास,
0: सर्व सुख

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਆਪਨ ਤਬ ਕਹਿ ਦੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਵਰਨ ਚਿਹਨ ਨਾ ਜਾਪਤ
0: ਜਬ ਹਰਕ ਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ
0: ਜਬ ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਜਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਹੀ ਹਰ ਅਗਮ ਅਪਾਰ
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਹਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਜਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਜੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਮੇਧਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਪੁਰਤਾਰ ਹੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਜੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮੁਹਾ ਕਿਸੇ ਪਿਆਪਤ ਮਾਇਆ
1: ਆਪ ਸਕੋ ਆਪ ਇਹ ਆਦੇਸ਼
0: ਜੈ ਗੁਰ ਕਾ ਨਾਹੀ ਪ੍ਰਵੇਸ
1: ਜੈ ਏਕ ਇਹ ਏਕ ਏਕ ਭਗਵੰਤਾ
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਜੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਜੈ ਗੁਣ ਮੈਂ ਕੀ ਨੋ ਵਿਸਥਾਰ
1: ਆਪ ਪੁਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਵਿਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਦ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂ ਅਜ ਸਮਨੋ ਬਿਸਾਰੈ
1: ਜਿਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਨ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਕੈ ਨਾਈ
0: ਜਿਸ ਕੀ ਆਸ ਨ ਪ੍ਰਤੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋੜ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਭਾਵ
1: ਹਾਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੁਖ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਏ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏ ਕਾਟੇ ਕਰ ਰਖੋ ਮਨ ਮਾਹੀ
0: ਨਾਨਕ ਪਹੁਰ ਨ ਆਵੇ ਜਾਹੇ
1: ਇਸਤੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਟੀਠਾ,
0: ਨਾ ਪ੍ਰਭੂ ਕਾ ਲਾਗਾ ਮੀਠਾ,
1: ਸਰਵ ਸਮਗਰੀ ਏਕ ਘਟ ਮਾਹੀ,
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ,
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ,
0: ਇਹੀ ਮੈਂ ਇਸ ਕਾ ਵਿਸਰਾਮ,
1: ਸੁਨ ਸਮਾਧ ਅਨਹਦ ਤਹਿਨਾਦ,
0: ਕਹਿ ਨ ਜਾਈਐ ਚਰਜ ਬਿਸਮਾਦ,
1: ਤਿਨ ਦੇਖਿਆ ਜਿਸ ਆਪ ਦਿਖਾਏ,
0: ਨਾਨਕ ਤੇ ਦਰ ਸੋ ਜੀ ਪਾਏ,
1: ਸੋ ਅੰਤਰ ਸੋ ਬਾਹਰ ਅਨੰਤ,
0: ਘਟ ਘਟ ਪਿਆਪ ਰਿਹਾ ਭਗਵੰਤ,
1: ਧਰਮ ਮਾਹੀ ਆਕਾਸ਼ ਪਿਆਲ,
0: ਸਰਵ ਲੋਕ ਪੂਰਨ ਪ੍ਰਤਪਾਲ,
1: ਪੰਨ ਤਿਨ ਪਰਬਤ ਹੈ ਪਾਰ ਬ੍ਰਹਮ,
0: ਜੈਸੀ ਆਗਿਆ ਤੈਸਾ ਕਰਮ,
1: ਪਾਉਣ ਪਾਣੀ ਦਾ ਸੰਤਰ ਮਾਹੀ,
0: ਚਾਰ ਕੁੰਟ ਦਾ ਦਿਸੈ ਸਮਾਹੀ,
1: ਇਸ ਤੇ ਭਿੰਨ ਨਹੀਂ ਕੋ ਠਾਉ,
0: ਗੁਰ ਪ੍ਰਸਾਦ ਨਾਨਕ ਸੁਖ ਪਾਉ,
1: ਵੇਦ ਪੁਰਾਣ ਸਿਮਰਤ ਮਹਿ ਦੇਖ,
0: ਸਸਿਆ ਸੂਰ ਨ ਖਤਰੇ ਮੈਂ ਏਕ,
1: ਬਾਣੀ ਪ੍ਰਾਪੀ ਸਭ ਕੋ ਬੋਲੇ,
0: ਆਪ ਡੋਲ ਨ ਕਬ ਹੁਣ ਡੋਲੇ,
1: ਸਰਵ ਕਲਾਕਾਰ ਖੇਲੈ ਖੇਲ,
0: ਬੋਲ ਨ ਪਾਈਐ ਗੁਣੈ ਅਮੋਲ,
1: ਸਰਵ ਜੋਤ ਮੈਂ ਜਾਗੀ ਜੋਤ,
0: ਧਾਰ ਰਹਿਓ ਸਵਾਮੀ ਓਤ ਪੋਤ,
1: ਗੁਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਤਿਨ ਮੈਂ ਇਹੋ ਵਿਸਾਸ,
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ,
0: ਸੰਤ ਜਨਾ ਕੈ ਹਿਰਦੈ ਸਭ ਧਰਮ,
1: ਸੰਤ ਜਨਾ ਸੁਨੇ ਸ਼ੁਭ ਬਚਨ,
0: ਸਰਵ ਵਿਆਪੀ ਰਾਮ ਸੰਗ ਰਚਨ,
1: ਜਿਨ ਜਾਤਾ ਤਿਸ ਕੀ ਇਹ ਰਹਿਤ,
0: ਸਤ ਬਚਨ ਸਾਧੂ ਸਭ ਕਹਿਤ,
1: ਜੋ ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਨੈ,
1: ਅੰਤਰ ਬਸੇ ਬਾਹਰ ਭੀ ਹੋਈ,
0: ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀ ਆ ਸਭ ਸਤ,
0: ਜਿਸ ਪ੍ਰਭ ਤੇ ਸਗਲੀ ਉਤਪਤ,
1: ਇਸ ਭਾਵੈ ਤਾਂ ਕਰੇ ਵਿਸਾਰ,
0: ਇਸ ਭਾਵੈ ਤਾਂ ਇਕੰਕਾਰ,
1: ਅਨਕ ਕਲਾ ਲਖੀ ਨਹਿ ਜਾਏ,
0: ਜਿਸ ਭਾਵੈ ਤਿਸ ਲਏ ਮਿਲਾਏ,
1: ਕਵਨ ਨਿਕਟ ਕਵਨ ਕਹੀਐ ਦੂਰ,
0: ਆਪੇ ਆਪ ਆਪ ਭਰਪੂਰ,
1: ਅੰਤਰਗਤ ਜਿਸ ਆਪ ਜਨਾਏ,
0: ਨਾਨਕ ਤਿਸ ਜਨ ਆਪ ਬੁਝਾਏ,
1: ਸਰਵ ਭੂਤ ਆਪ ਵਰਤਾਰਾ,
0: ਸਰਵ ਨੈਣ ਆਪ ਖਨਹਾਰਾ,
1: ਸਗਲ ਸਮਗਰੀ ਜਾਂ ਕਾ ਤਨਾ,
0: ਆਪਣ ਜਸ ਆਪ ਹੀ ਸੁਣਾ,
1: ਆਵਨ ਜਾਨਿ ਖੇਲ ਬਨਾਇਆ,
0: ਆਗਿਆਕਾਰੀ ਕੀਨੀ ਮਾਇਆ,
1: ਸਭ ਕੈ ਮਤ ਅਲਿਪਤ ਹੋ ਰਹਿ,
0: ਜੋ ਕਿਛ ਕਹਿਣਾ ਸੋ ਆਪੇ ਕਹੈ,
1: ਆਗਿਆ ਆਵੈ ਆਗਿਆ ਜਾਈ,
0: ਨਾਨਕ ਜਾਪਾ ਵੈ ਤਾਂ ਲਈ ਸਮਾਈ,
1: ਇਸੇ ਹੋਈ ਸੋ ਨਾਹੀ ਬੁਰਾ,
0: ਉਰੇ ਕਹੋ ਕਿਨੈ ਕਛ ਕਰਾ,
1: ਆਪ ਭਲਾ ਕਰਤੂਤ ਆਤਮੀ ਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਜ ਧਾਰੀ ਸਭ ਸਾਚ,
0: ਪੋਤ ਪੋਤੇ ਆਪਨ ਸੰਗਰਾਚ,
1: ਬਾਕੀ ਗਰਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋ ਜੀ ਪਾਏ,
1: ਇਸ ਕਾ ਕੀ ਆ ਸਭ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਨ,
1: ਜੋ ਜਾਣੈ ਤੇ ਸਦਾ ਸੋਏ,
0: ਆਪ ਮਲਾਏ ਲਏ ਪ੍ਰਭ ਸੋਏ,
1: ਉਹ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ,
1: ਜਾਣਿਆ ਮਨ ਕਾ ਇਹ ਸੁਆਉ,
0: ਜਨ ਕੇ ਸੰਗਤ ਆਵੈ ਨਾਮ,
1: ਆਪ ਮੁਕਤ ਮੁਕਤ ਕਰੈ ਸੰਸਾਰ।

0: ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਜੁਗ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਹੋਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਸਭ ਮੱਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਵਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਓਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਪਾਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ

0: ਮਹੱਲਾ ਪਹਿਲਾ ਵੱਡੀ ਵਡਾਈ ਜਾਂ ਵੱਡਾ ਨਾਂ ਵੱਡੀ ਵਡਾਈ ਜਾਂ ਸਚਨਿਆ ਵੱਡੀ ਵਡਾਈ ਜਾਂ ਨਿਚਲ ਥਾਂ ਵੱਡੀ ਵਡਾਈ ਜਾਣੇ ਲਾਓ ਵੱਡੀ ਵਡਾਈ ਪੂਜਾ ਸਭ ਭਾਓ ਵੱਡੀ ਵਡਾਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ
1: ਰਜਾਲਾ ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ

ਕੋੜੀ ਨਾਨਕ ਜੀ ਉਪਾਏ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਛਗਣ ਵਾਲਿਆ ਲਿਖਣਾ।

ਸ਼ਲੋਕ ਮਹੱਲਾ ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਭੇਦ ਵਿਸ਼ਮਾਦ ਜੀ ਵਿਸ਼ਮਾਦ ਭੇਦ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਨੰਗੇ ਫੇਰੇ ਜੰਤ ਵਿਸ਼ਮਾਦ ਪੌਣ ਵਿਸ਼ਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਿਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਾਧ ਲੱਗੇ ਪ੍ਰਾਣੀ ਵਿਸ਼ਮਾਦ ਸੰਯੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਭੋਗ ਵਿਸ਼ਮਾਦ ਭੋਗ ਵਿਸ਼ਮਾਦ ਸਿਵ ਤੁਸ਼ਮਾਦ ਸਲਾਹ ਵਿਸ਼ਮਾਦ ਉਜੜ ਵਿਸ਼ਮਾਦ ਰਾਹ।

ਪਹਿਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ, ਕਿਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ, ਕਿਤੇ ਨੇ ਚਮਕ ਤੇ ਗੜਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ।

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਨਿਰੰਕਾਰ ਹੈ ਨਾ ਲਈ ਨਿਰਕ ਨਾ ਜਾਈਏ ਜੀਓ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਹੋ ਨੀਜ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ।

ਚੋਰਾ ਯਾਰਾਂ ਤੇ ਕੁੜਿਆ ਰੱਖਾ ਰੱਬਾ ਬੇਕਾਰ, ਇੱਕ ਹੁੰਦਾ ਖਾ ਚਲੇ ਥਾ ਤਿੰਨਾਂ ਵੀ ਗਾਈ ਕਾਰ, ਜਲਥਾ ਜੀਆਂ ਪੁਰੀਆਂ ਲੋਹਾਂ ਆਇਆ ਕਾਰ ਆਇਆ ਕਾਰ।

0: ਸਰਦਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖੋਂ ਵੀ ਸਿਆਣਾ ਮਜ਼ਬੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਝੇ ਤਾਂ ਦਰ ਸੂਝੇ ਗਿਆਨ ਵੀ ਹੋਣਾ ਕਥ ਕਥ ਲੂਝੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਹੇ ਹੋਮੈ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹੋਮੈ ਕਿਥੋਂ ਹੋ ਉਪਜੈ ਕਿਰ ਸੰਜਮ ਇਹ ਜਾਹੇ

ਕੋੜੇ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੇ ਧਾਵਦੇ ਇੱਕ ਮੂਰਨਾ ਪੂਜਣੇ ਆਪਣਾ ਅਣਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਲ ਮੰਗਾ ਜੇ।

ਔੜੀਦਾਨ ਮਹਿੰਦਾ ਸਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ।

0: ਸ਼ਲੋਕ ਮਹੱਲਾ ਪਹਿਲਾ ਸਚਕਾਲ ਪੂੜ ਵਰਤਿਆ ਕਲ ਕਾਲ ਫੇਤਾਲ ਬੀਓ ਬੀਜ ਪਤ ਲੈ ਕੇ ਅਬ ਕਿਉਂ ਉਗਵੇ ਦਾਲ ਜੇ ਕੋਈ ਤਾਂ ਕਵੇ ਰੁਤੀ ਹੁਰਤ ਹੋਏ ਨਾਨ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈਏ ਸਰੂ ਪਤਨ ਹੋਏ ਨਾਨ ਭਗਤੀ ਜੇ ਰਪੇ ਕੂੜੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲਬ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸ਼ਿਕਦਾਰ ਕਾਮਨੇ ਜਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਦੀ ਰਜਿਤ ਗਿਆਨ ਹੋਣੀ ਪਾਹੇ ਪ੍ਰੇਮ ਉਦਾਰ ਗਿਆਨੀ ਨੇ ਚੇਵਾ ਦੇਵਾ ਵੀ ਰੂਪ ਕਰੇ ਸ਼ਿੰਗਾਰ ਉੱਚੇ ਖੂਕੇ ਵਾਦਾ ਗਾਵੇ ਜੋ ਜਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹਿ ਹੈ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
0: ਪਹਿਲਾ ਜਿਸਨੂੰ ਜਗਨਾਨ ਦਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ।

ਆਪਣੇ ਹੋਵੇ ਕੁਨੇ ਕਰਦਾ ਮੀ ਸਾਧਨਾ ਮਾਰੀਏ ਜਿਹਾ ਕਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀ।

0: ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਆਖੇ ਪਾਏ ਹੋਏ ਪੁਰਾਣਾ ਸਟੀਏ ਫਿਰ ਫਿਰ ਪਾਈਆ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋ
1: ਮਹਲਾ ਪਹਿਲਾ ਨਾਇ ਮੰਨੀਏ ਪਤ ਉਪਜੇ ਸਾਲਾ ਹੀ ਸਸੂਤ ਦਰਗੇ ਅੰਦਰ ਪਾਈਏ ਤਗ ਨਾ ਤੁਟ ਸਪੂਤ ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਪੜਕੇ ਥੁੱਕ ਪਵੇ ਨਿਤਾਰੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਬੇ ਤਗ ਆਇਆ ਪੇ ਬਤੇ

ਓੜੀਸਾ ਦਯਾਲ ਕਿਰਪਾ ਕਰਤਾ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਏ ਸੀ ਹੁਕਮ ਨੇ ਹੋਵੇ ਪ੍ਰਮਾਣ ਤਾਂ ਕਿਸਮੈ।

ਜਤਿੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਟਹੋਂ ਵਟਾ ਵਟ ਮੇਤ ਨਿਸ਼ਰੇ ਸਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।

ਔਰ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ।

ਮਹਲਾ ਪਹਿਲਾ ਜੇ ਕੁਰਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ।

ਔੜ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਾਨਤ ਨਹੀਂ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਦ ਪਾਈਆਂ।

ਪੰਛੋਕ ਹੱਥੀ ਜਾਇ ਛੱਟਿਆ ਕਿਸੇ ਲੱਗਾ ਦੋਖ, ਅਣ ਦੇਵਤਾ ਪਾਣੀ ਦੇਵਤਾ ਬੈਸਨ ਤੁਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ, ਪਾਪੀ ਸ਼ਤਨ ਕੱਢਿਆ।

ਪਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਛ ਕਰਾਵਰਣ ਘਾਤਾ। ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਵੈ ਮਰੇ ਪੁਰਖ ਜਾਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਵਟਾ।

ਸਤ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਇ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਿਸ ਦਿਆ ਹੈ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ

ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੁਕ ਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ, ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੁੱਛਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਜਾਏ। ਨਹ ਜਾਇ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜਿਉ ਮਲੀਣਾ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸਬਦ ਲਾ ਗਹਵਰ ਸੋ ਰਹੋ ਚਿਤ ਲਾਇ ਕਾ ਨਾਨਕ ਗੁਰ ਪ੍ਰਸਾਦਿ ਸਹਿਜ ਉਪਜਾ।

ਹੈ ਨਾਨਕ ਜਨ ਸੱਚ ਤਜਾ ਕੂੜੇ ਲਾਗੇ ਤਿੰਨ ਜਨਮ ਜੂ ਵੈ ਹਾਰਿਆ ਜੀ ਆਹੋ ਨਿਰਮਲ ਬਾਰ ਆਹੋ ਨਿਰਮਲ ਬਾਰ ਆਹੋ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸਿਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪ੍ਰਣਾ ਗੁਰ ਬਿਨਾਂ ਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਉਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲੈ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕੇ ਵਡਦਾਤਾ ਸੋ ਕਮਨ ਵਿਸਾਰੀ ਹੈ।

ਸਚੋ ਧਿਆਵੇ ਜਾ ਤੁਦ ਭਾਵੇ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਆਨੰਦ।

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾ ਨਾਰਿਆਂ ਨਾਲ ਚਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸ

ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਾ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼

ਜੀ ਆਗਿਆ ਤੋਂ ਸਮਾਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਜੀਓ ਆਪ ਜਿੰਦਦਾਰ ਕਰਦੇ ਸੇਵਕ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ ਸਤਿਗੁਰੂ ਮਹਾਰਾਜ ਸਾਹਿਬ ਜੀ ਕੁਲਜੀਤ ਕੌਰ ਸਮੂਹ ਪਰਿਵਾਰ ਨੂੰ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀ ਅੰਗ ਸੰਗ ਸਹਾਇਕ ਪਾਉਣਾ ਸਤਿਗੁਰੂ ਜੀ ਆਰੰਭੇ ਹੋਏ ਕਾਰਜ ਆਪ ਜੀ ਨੇ ਕਿਰਪਾ ਕਰਕੇ ਕਾਰਜ

ਮਹਿਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਕਰੀ ਪਾਤਸ਼ਾਹ ਸੋਚ ਪਵਿੱਤਰ ਹੁਣ ਲਾਭ ਹੋ ਭੋਗ ਹਰ ਰਾਏ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ।

ਵਾਹਿਗੁਰੂ ਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਸਾਡੇ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਅਰਦਾਸ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀਆਂ ਦੀ ਬਖਸ਼ਿਸ਼ ਸਤਿਗੁਰੂ ਜੀਆਂ ਨੇ ਕੀਤੀ ਹੈ। ਸਾਧ ਸੰਗਤ ਜੀ

0: ਤੱਕ ਦਾ ਹੋਇਆ ਕਰੇਗਾ। 1 ਅਗਸਤ ਦਿਨ ਸ਼ਨੀਵਾਰ ਨੂੰ ਮੀਰੀ ਪੀਰੀ ਨਗਰ ਕੀਰਤਨ ਸਵੇਰੇ 9 ਵਜੇ ਆਪਣੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਸਾਹਿਬ ਜੀਆਂ ਦੇ ਧੀਆਂ ਪੁੱਤਰ ਸਜੋ, ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ। ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

ਵਾਹਿਗੁਰੂ।

अगर

Guru, why, Guru, why?

Guru.

गुरु वाहे गुरु।

ਗੁਰੂ ਵਾਹਿਗੁਰੂ ਵਾਹਿਗੁਰੂ।

वाहे गुरु।

Guru, Vai, Guru, Vai, Guru, Vai, Guru, Vai, Guru.

guru vai guru vai guru vai guru vai guru vai guru vai

ਗੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru, Vai, Guru, Vai, Guru, Vai, Guru.

ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਆਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸੰਗਤੀ ਰੂਪ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਆਸਾ ਜੀਆਂ ਦੀ ਵਾਰ, ਛੇ ਪੌੜੀਆਂ, ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜਿੰਦਰ ਘਰ ਦੇ ਸੇਵਕ ਲਖਵਿੰਦਰ ਸਿੰਘ ਹਰਜਿੰਦਰ ਕੌਰ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨੀ, ਅੰਗ ਸੰਗ

ਨੇ ਕਿ ਵੀ ਇੱਕ ਦੋ ਨੰਬਰ ਰਹਿ ਗਏ ਨੇ, ਦੁਬਾਰਾ ਉਹਨਾਂ ਨੇ ਰੀਚੈਕਿੰਗ ਵਿੱਚ ਪਵਾਉਣਾ। ਆਪ ਜੀ ਨੇ ਕਿਰਪਾ ਕਰਨੀ, ਅੰਗ ਸੰਗ ਸਹਾਇਕ ਹੋਣਾ। ਸਤਿਗੁਰੂ ਮਹਾਰਾਜ ਸਾਹਿਬ ਜੀਓ ਆਪਣੇ ਬੱਚਿਆਂ ਦੇ ਕਾਰਜ ਰਾਸ ਕਰਨੇ, ਸਤਿਗੁਰੂ ਜੀ ਅੰਗ ਸੰਗ ਸਹਾਇਕ ਹੋਣਾ, ਚੜ੍ਹਦੀਆਂ ਕਲਾ ਕਰਨੀਆਂ, ਵਧੀਆ ਨੰਬਰਾਂ ਦੇ ਵਿੱਚ ਬੱਚੇ ਬੇਟੀ ਪਾਸ ਹੋ ਜਾਵੇ। ਔਰ ਸਤਿਗੁਰੂ ਜੀ ਆਪ ਜਿੰਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਗਿੱਲ ਵੱਲੋਂ ਬੇਟੀ ਕੁਸ਼ਲ ਕੌਰ ਗਿੱਲ ਦੀ ਮੰਗਣੀ ਹੋਣ ਤੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਿਰਪਾ ਕਰਨੀ। ਸਤਿਗੁਰੂ ਜੀ ਚੜ੍ਹਦੀਆਂ ਕਲਾ ਵਾਲਾ ਨਾਮ ਬਾਣੀ ਸੇਵਾ ਸਿਮਰਨ ਵਾਲਾ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ, ਘਰ ਪਰਿਵਾਰ ਤੰਦਰੁਸਤੀਆਂ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ। ਆਪ ਜੀ ਦੇ ਬਖਸ਼ੇ ਖਜ਼ਾਨਾ ਚੋਂ ਸਾਰਾ ਦਿਨ ਦੇਖ ਦੀ ਸੇਵਾ ਹਾਜ਼ਰ ਕਰਦੇ, ਖਜ਼ਾਨੇ ਭਰ ਕੇ ਭਰਪੂਰ ਕਰਨੇ, ਦਸਾਂ ਨਾਹਾਂ ਦੀ ਕਿਰਤ ਕਮਾਈ ਦੇ ਵਿੱਚ ਬਰਕਤਾਂ ਪਾਉਣੀਆਂ। ਸਤਿਗੁਰੂ ਜੀ ਨਾਮ ਆਪ ਜੀ ਜਾਣਦੇ ਹੋ, ਆਪ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਗੁਰਬਾਣੀ ਦੇ ਸਹਿਜ ਪਾਠ ਬਖਸ਼ਿਸ਼ ਕੀਤੇ ਹਨ, ਸਿਰ ਤੇ ਮੇਰਾ ਪ੍ਰਤਰਾ ਕਰਕੇ ਮਹਾਰਾਜ ਸਹਿਜ ਗੁਰਬਾਣੀ ਦਾ ਜਾਪ ਕਰਵਾਇਆ, ਮਦ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਸਤਿਗੁਰੂ ਜੀ ਰਹਿੰਦੀ ਗੁਰਬਾਣੀ ਸਿਰ ਤੇ ਮੇਰਾ ਪ੍ਰਤਰਾ ਕੇ ਸ਼ੁੱਧ ਸਪਸ਼ਟ ਸਤਿਕਾਰ ਦੇ ਨਾਲ ਗੁਰਬਾਣੀ ਪੜਵਾਉਣੀ, ਕਿਸੇ ਪ੍ਰਕਾਰ ਦੀ ਕੋਈ ਵਿਘਨ ਤਰੁਟੀ ਨਾ ਆਵਣ ਦੇਣੀ, ਅੰਗ ਸੰਗ ਸਹਾਇਕ ਹੋਣਾ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਮਹਾਰਾਜ ਸਾਹਿਬ ਜੀ ਉਹ ਸੇਵਕ ਨੇ ਜਾਣਾ ਹੈ, ਆਪ ਜੀ ਨੇ ਕਿਰਪਾ ਕਰਕੇ ਮਹਾਰਾਜ ਸਫਲ ਯਾਤਰਾ ਸਫਲ ਕਰਨੀ, ਅੰਗ ਸੰਗ ਸਹਾਇਕ ਹੋਣਾ, ਵਿਘਨਾਂ ਦਾ ਨਾਸ ਕਰਨਾ। ਸਤਿਗੁਰੂ ਜੀ ਆਪ ਜੀ ਨਰ ਘਰ ਦੇ ਸੇਵਕ ਭਾਈ ਜਗਰੂਪ ਸਿੰਘ ਬੀਬੀ ਕਮਲਜੀਤ ਕੌਰ ਨੂੰ ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਬੱਚਿਆਂ ਨੂੰ ਵੀ ਮਹਾਰਾਜ ਮਾਤਾ ਪਿਤਾ ਦੇ ਆਗਿਆ ਕਾਰ ਬਣਾਉਣਾ, ਸੰਸਾਰ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਗੁਰਸਿੱਖੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਦਰ ਘਰ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ, ਬੱਚਿਆਂ ਨੂੰ ਗੁਰਸਿੱਖੀ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰੋ, ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖੋ, ਅੰਗ ਸੰਗ ਸਹਾਇਕ ਹੋਣਾ, ਸਭਨਾ ਸੇਵਕਾਂ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ, ਸਭਨਾ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਚੜ੍ਹਦੀਆਂ ਕਲਾ ਕਰਨੀਆਂ, ਕਾਰਜ ਰਾਸ ਕਰਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਆ ਜੀ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ, ਕਰੀ ਪਾਕਸਾਲ ਸੋਚ ਪਵਿੱਤਰ, ਹੁਣ ਲਾਵੋ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ, ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ।

ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਤੁਰ ਕੀ ਬਾਣੀ ਨਿਤ ਨੇਮ ਕੀਰਤਨ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅਠਾਈ ਉਨੱਤੀ ਤੀਹ ਜੁਲਾਈ ਨੂੰ ਇਕੱਤੀ ਰਾਗ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਇਕੱਤੀ ਉਹਨਾਂ ਦੇ ਪ੍ਰਕਾਰ ਹਨ। ਇਕੱਤੀ ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। 1 ਅਗਸਤ ਦਿਨ ਸ਼ਨੀਵਾਰ ਸਵੇਰੇ 9 ਵਜੇ ਮੀਰੀ ਪੀਰੀ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਧੀਆਂ ਪੁੱਤਰ ਸਜੋ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਹੱਡ ਗ੍ਰੰਥੀ ਗੁਰਦੁਆਰਾ ਜਾਮਣੀ ਸਾਹਿਬ ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

की फतेह। परम सत्कार ते सन्मान योग सत संगी जनों जितनिया भी सब संगतां अमृत वेले दी सेवा संभाल दे विच जुड़ बैठ के आनंद माण रहे हों, श्री आसा जी दी वार दे कीर्तन आप जी ने सरवण कीते हन। छे पौड़ियां आनंद साहब जी की अरदास ते पावन मुख वाक आप जी ने सतगुरु जी दे घर दे ग्रंथी साहिबान जी दी रसना तो सरवण कीता है। आओ सत संगी जनों सब रल मिल के एकागर मन चित दे द्वारा आए हुए पावन मुख वाक दी व्याख्या असी वाहिगुरु परमेश्वर दे हुक्म दे द्वारा तुश बुद्धि दे द्वारा जिन्नी क महाराज जी ने सोझी दित्ती है उहदे द्वारा महाराज जी का जस कर सकी। क्योंकि गुरबाणी की व्याख्या करनी यह तो जिस दी धुर दी बाणी है उही व्याख्या कर सकता है। असी तो केवल आनंद ले सकते हाँ। जिमें समुंदर दे विच मछी रहिंदी है वो सागर दा समुंदर दा अंत नहीं पा सकती। हाँ यह है कि समुंदर दे विच तैर के समुंदर दियां लहरां दा आनंद ले सकती है, जल दा आनंद ले सकती है, पर जे कोई कहे उहदे अंदर भुलेखा पै जावे कि मैं सागर दा अंत पा लवां, सागर दा अंत पाउणा मच्छी वास्ते असंभव है। इसे तरह जिमें आकाश दे विच पंछी उड़दा है भावें वह गरड़ है जां अनल पंछी है, ये वड्डियां पंछियां दियां जातां ने। इन्हां दे विच बाज भी आउंदा है, वह भी वड्डी उडारी मारदा है, पर आकाश दा अंत वह भी नहीं पा सकता। केवल आकाश दे विच उड़ के उहदा आनंद ले सकता है। अंत पाउणा इन्हां पंछियां दे वास्ते असंभव है। जिस परमात्मा ने सागर बनाए ने, जिस वाहिगुरु जी ने आकाश बनाया, जिसने पताल बनाया, जिस वाहिगुरु परमेश्वर ने यह सारी सृष्टि की रचना की है उही इहदे बारे जान सकदा। ते फिर जिस धुर दी बाणी आई है, जिथों आई है, गुरु साहिबाना जी की मुखार बिंद दे विच्चों उचारण हुई है, ते ओ गुरबाणी की व्याख्या तां सतगुरु पातशाह जी खुद आप ही कर सकते हैं। असी तो गुरबाणी नूं पढ़ के, गुरबाणी का कीर्तन करके, गुरबाणी की कथा करके आनंद लै सकते हाँ। असी आनंद लैना करिए गुरबाणी का, वह परमात्मा का भेद नहीं पाया जा सकता। तो जदों वाहिगुरु जी का भेद नहीं पाया जा सकता, फिर वाहिगुरु जी दे दर तो आई गुरबाणी का असी किवें भेद पा सकते हैं। धन श्री गुरु नानक देव साहब जी महाराज जी जदों बगदाद की धरती ते गए, इत्थे महाराज जी ने एक बड़ा भारी बोला छड्डिया। भाई साहब भाई गुरदास साहब जी ने अपनियां पौड़ियां दे विच इहदा कथन किया है। जदों महाराज जी बगदाद पहुंचे उत्थे महाराज जी ने बोला छड्डिया,
ਸਾਰੀ ਬਗਦਾਦ ਦੀ ਧਰਤੀ ਕੰਬ ਗਈ। ਜਦੋਂ ਬਗਦਾਦ ਦੀ ਧਰਤੀ ਕੰਬੀ ਤੇ ਸਾਰਿਆਂ ਦੇ ਹੱਥਾਂ ਦੇ ਵਿੱਚ ਪੱਥਰ ਸਨ, ਰੋੜੇ ਸਨ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਮਾਰਨ ਵਾਸਤੇ। ਮਹਾਰਾਜ ਜੀ ਨੇ ਇੱਥੇ ਬਚਨ ਕੀ ਕੀਤਾ, ਸੁਨਮਣ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ, ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਘਰਹਾਨਾ। ਅਤੇ ਇਹ ਜਿਹੜੇ ਬਚਨ ਸਨ ਇਹ ਦਸਤਗੀਰ ਦੇ ਨਾਲ ਹੋਣਾ ਕੀਤੇ। ਬੜੀ ਵੱਡੀ ਇਹ ਉਮਰ ਸੀਗੀ ਦਸਤਗੀਰ ਪੀਰ ਦੀ। ਮਹਾਰਾਜ ਜੀ ਨੇ ਜਿਹੜੇ ਇੱਥੇ ਬਚਨ ਕਹੇ ਸਨ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਅਤੇ ਇੱਥੋਂ ਦੇ ਜਿਹੜੇ ਉਹਦੇ ਮਰੀਦ ਸਨ ਉਹ ਦਸਤਗੀਰ ਦੇ ਕੋਲੇ ਗਏ ਅਤੇ ਦਸਤਗੀਰ ਦੇ ਕੋਲੇ ਜਾ ਕਰਕੇ ਕਹਿਣ ਲੱਗੇ, ਇੱਕ ਮਦਰ ਦੇਸ਼ ਤੋਂ ਚੱਲ ਕੇ ਫਕੀਰ ਆਏ ਹਨ, ਉਹ ਆਪਣੀ ਜ਼ੁਬਾਨ ਦੇ ਵਿੱਚੋਂ ਕੁਝ ਹੋਰ ਹੀ ਬੋਲ ਰਹੇ ਹਨ। ਉਹ ਕਹਿੰਦੇ ਲੱਖਾਂ ਧਰਤੀਆਂ ਨੇ ਅਤੇ ਲੱਖਾਂ ਹੀ ਆਕਾਸ਼ ਨੇ। ਦਸਤਗੀਰ ਪੀਰ ਕਹਿੰਦਾ, ਤੁਸੀਂ ਸੁਣਨ ਤੋਂ ਬਾਅਦ ਮੇਰੇ ਕੋਲੇ ਕਿਉਂ ਆਏ ਹੋ? ਤੁਸੀਂ ਉਹਨਾਂ ਦੇ ਪੱਥਰ ਮਾਰੋ, ਉਹਨਾਂ ਨੂੰ ਖਤਮ ਕਰੋ। ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪੱਥਰ ਮਾਰਨ ਲੱਗੇ ਤੇ ਉਹਨਾਂ ਦੀਆਂ ਬਾਹਾਂ ਉੱਥੇ ਖੜੀਆਂ ਰਹਿ ਗਈਆਂ, ਉਹ ਆਪ ਹੀ ਸਾਰੇ ਪੱਥਰ ਬਣ ਗਏ। ਫਿਰ ਦਸਤਗੀਰ ਪੀਰ ਦੇ ਕੋਲੇ ਜਾ ਕੇ ਕਿਸੇ ਨੇ ਸੁਨੇਹਾ ਦਿੱਤਾ, ਉਹ ਤਾਂ ਕੋਈ ਰੱਬੀ ਕਲਾ ਜੋਤ ਹੈ, ਉਹ ਤਾਂ ਖੁਦਾ ਹੀ ਆਇਆ ਹੈ ਦੁਨੀਆਂ ਦੇ ਉੱਪਰ, ਕਿਉਂਕਿ ਇਸਲਾਮ ਦੇ ਵਿੱਚ ਸ਼ਕਤੀਆਂ ਦਾ ਬੜਾ ਪੂਜਨ ਕਰਦੇ ਹਨ। ਜਿਸ ਦੇ ਕੋਲੇ ਸ਼ਕਤੀਆਂ ਨੇ, ਕਰਾਮਾਤਾਂ ਨੇ, ਉਹਨਾਂ ਨੂੰ ਬਹੁਤ ਉਹ ਪਸੰਦ ਕਰਦੇ ਨੇ। ਮਹਾਰਾਜ ਜੀ ਤਾਂ ਇਹਨੂੰ ਨਾਟਕ ਚੇਟੀ ਕੀ ਹੀ ਕਹਿੰਦੇ ਹਨ, ਵੀ ਭਾਈ ਇਹ ਤਾਂ ਨਾਟਕ ਚੇਟਕ ਹੈ, ਜਿਹੜੇ ਗੁਰੂ ਦੇ ਸਿੱਖ ਉਹ ਨਹੀਂ ਇਹ ਸਭ ਕੁਝ ਕਰਦੇ। ਫਿਰ ਮਹਾਰਾਜ ਜੀ ਦੇ ਕੋਲੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਭਲਾ ਕਰੋ। ਮਹਾਰਾਜ ਜੀ ਦਾ ਬੋਲਾ ਹੁੰਦਾ ਸੀ ਸਤ ਕਰਤਾਰ। ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਇਹ ਬੋਲਾ ਬੋਲਿਆ, ਸਤ ਕਰਤਾਰ ਜਿੱਥੇ ਜਾਣਾ ਹੈ ਵੀ ਉਹ ਜਿਹੜਾ ਪਰਮਾਤਮਾ ਉਹ ਸੱਤਿਆ ਹੈ। ਇਸ ਤਰ੍ਹਾਂ ਇਹ ਸੱਤ ਕਰਤਾਰ ਕਹੋ ਅਤੇ ਆਪਣੀਆਂ ਬਾਹਾਂ ਥੱਲੇ ਕਰ ਲਵੋ। ਉਹ ਫਿਰ ਜਿਹੜੇ ਉਹਨਾਂ ਦੀਆਂ ਬਾਹਾਂ ਥੱਲੇ ਹੋ ਗਈਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਸਤਗੀਰ ਪੀਰ ਦੇ ਕੋਲੇ ਲੈ ਕੇ ਗਏ ਹਨ। ਅਤੇ ਦਸਤਗੀਰ ਪੀਰ ਦੇ ਸਿਰ 'ਤੇ ਬੜਾ ਭਾਰੀ ਹੰਕਾਰ ਸੀ ਕਿ ਮੇਰੀ ਬੜੀ ਵੱਡੀ ਉਮਰ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਬੜੀ ਛੋਟੀ ਸੀਗੀ ਸਰੀਰ ਕਰਕੇ, ਵੀ ਇਸ ਬਾਲਕ ਨੂੰ ਇੰਨਾ ਗਿਆਨ ਕਿਵੇਂ ਹੋ ਸਕਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ ਪੀਰ ਕਿ ਸਾਡੀਆਂ ਕਿਤਾਬਾਂ ਦੇ ਵਿੱਚ, ਸਾਡੀਆਂ ਜੀਲਾਂ ਦੇ ਅੰਦਰ, ਸਾਡੀਆਂ ਕੁਰਾਨਾਂ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਸਿਰਫ ਬੋਲ ਹਨ ਕਿ 14 ਹੀ ਤਪਕ ਨੇ, 14 ਹੀ ਲੋਕ ਹਨ। ਅਤੇ ਮਹਾਰਾਜ ਜੀ ਕਹਿੰਦੇ ਵੀ ਕੋਈ ਗਲਤ ਥੋੜੋ ਆ, ਅਸੀਂ ਕਦੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਗਲਤ ਕਿਹਾ ਹੈ? ਹਜ਼ਰਤ ਮੁਹੰਮਦ ਸਾਹਿਬ ਵੀ ਠੀਕ ਹਨ, ਪਰ ਜਿਹੜੀ ਉਹਨਾਂ ਦੀ ਸੋਚ, ਉਹਨਾਂ ਦੀ ਬੁੱਧੀ, ਉਹਨਾਂ ਨੂੰ ਉਨਾ ਹੀ ਗਿਆਨ ਸੀਗਾ, ਉਹਨਾਂ ਨੇ 14 ਤਬਕ ਕਹਿ ਦਿੱਤੇ। ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸਾਨੂੰ ਸ੍ਰਿਸ਼ਟੀ ਦਾ ਗਿਆਨ ਹੈ, ਅਤੇ ਅਸੀਂ ਪਾਤਾਲਾਂ ਪਤਾਲ ਲੱਖ ਕਹਿ ਦਿੱਤੇ, ਲੱਖਾਂ ਪਤਾਲ ਲੱਖਾਂ ਆਕਾਸ਼। ਦਸਤਗੀਰ ਪੀਰ ਕਹਿਣ ਲੱਗਾ, ਮੈਂ ਕਿਵੇਂ ਮੰਨ ਲਵਾਂ ਵੀ ਲੱਖਾਂ ਪਤਾਲ ਹਨ ਅਤੇ ਲੱਖਾਂ ਆਕਾਸ਼ ਨੇ? ਕੋਈ ਮੈਨੂੰ ਪ੍ਰੈਕਟੀਕਲ ਕਰਕੇ ਦਿਖਾਵੋ, ਮੇਰਾ ਭਰੋਸਾ ਜਿੱਤੋ, ਮੇਰਾ ਵਿਸ਼ਵਾਸ ਜਿੱਤੋ, ਫਿਰ ਤਾਂ ਮੈਂ ਮੰਨ ਲਵਾਂ। ਐਵੇਂ ਮੰਨਣਾ ਮੇਰੇ ਵਾਸਤੇ ਅਚਰਜ ਹੈ, ਮੈਂ ਐਵੇਂ ਨਹੀਂ ਮੰਨ ਸਕਦਾ। ਮਹਾਰਾਜ ਜੀ ਕਹਿੰਦੇ ਤੈਨੂੰ ਮਨਾ ਵੀ ਦਿੰਦੇ ਹਾਂ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਚੱਲ ਫਿਰ ਸਾਡੇ ਨਾਲ। ਕਹਿੰਦਾ ਮਹਾਰਾਜ ਮੇਰੇ ਸਰੀਰ ਦੀ ਉਮਰ ਤਾਂ ਦੇਖੋ, ਮੇਰਾ ਤਾਂ ਬਹੁਤ ਹੀ ਵੱਡੀ ਉਮਰ ਹੈ। ਅਤੇ ਮਹਾਰਾਜ ਜੀ ਕਹਿੰਦੇ ਤੇਰਾ ਕੋਈ ਵਿਸ਼ਵਾਸ ਪਾਤਰ ਹੋਵੇ ਉਹਨੂੰ ਸਾਡੇ ਨਾਲ ਭੇਜ ਦਿਓ, ਜਿਹਦੇ ਉੱਤੇ ਤੇਰਾ ਬੜਾ ਭਾਰੀ ਵਿਸ਼ਵਾਸ ਹੋਵੇ। ਅਤੇ ਦਸਤਗੀਰ ਪੀਰ ਕਹਿਣ ਲੱਗਾ ਕਿ ਮੇਰਾ ਬੇਟਾ, ਮੇਰਾ ਇਹਦੇ 'ਤੇ ਮੈਨੂੰ ਬੜਾ ਭਾਰੀ ਵਿਸ਼ਵਾਸ ਹੈ, ਮੇਰੇ ਬੇਟੇ ਮੇਰੇ ਪੁੱਤਰ ਨੂੰ ਨਾਲ ਲੈ ਜਾਵੋ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਉਹਦੀ ਬਾਂਹ ਨੂੰ ਪਕੜਿਆ। ਮਹਾਰਾਜ ਜੀ ਕਹਿੰਦੇ ਨੇਤਰ ਬੰਦ ਕਰ ਲੈ, ਨੇਤਰ ਮੁੰਦੇ ਹਨ। ਮਹਾਰਾਜ ਜੀ ਨੇ ਦਸਤਗੀਰ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਚਾਲੇ ਮਾਰ ਦਿੱਤੇ। ਇਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਦੇ ਵਿੱਚ ਕੀਤਾ ਹੈ। ਨਾਲ ਬੇਟਾ ਲੀਤਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ। ਕਈ ਕਹਿਣਗੇ ਜੀ ਅੱਖਾਂ ਕਿਉਂ, ਅੱਖਾਂ ਬੰਦ ਕਰਨ ਦਾ ਤੁਸੀਂ ਜ਼ਿਕਰ ਕਿਉਂ ਕੀਤਾ? ਮੈਂ ਤਾਂ ਜੋ ਪੌੜੀ ਦੇ ਵਿੱਚ ਬਚਨ ਲਿਖਿਆ ਹੈ ਮੈਂ ਉਹੀ ਬਚਨ ਸੁਣਾਇਆ ਹੈ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਗੁਰੂ ਘਰ ਦੇ ਵੇਦ ਵਿਆਸ ਸਨ ਹੈ। ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਅੱਖਾਂ ਮੀਟਣ ਦਾ ਜ਼ਿਕਰ ਕੀਤਾ, ਅੱਖੀਂ ਮੀਟ ਗਿਆ ਹਵਾਈ, ਅਤੇ ਮਹਾਰਾਜ ਜੀ ਚਾਲੇ ਮਾਰ ਗਏ। ਹੁਣ ਜਿੱਥੇ ਜਿਹੜੇ ਲੋਕ ਪਰਲੋਕ ਦੇ ਵਿੱਚ ਜਾਂਦੇ ਹਨ ਨਾ, ਅਤੇ ਨਾਲ ਮਹਾਰਾਜ ਜੀ ਨੇ ਬਚਨ ਕੀਤਾ ਸੀ ਕੋਈ ਕਚਰੌਲ ਭਾਂਡਾ ਲੈ ਲੈ, ਅਤੇ ਮਹਾਰਾਜ ਉਹ ਕਾਹਦੇ ਵਾਸਤੇ? ਮਹਾਰਾਜ ਜੀ ਕਹਿੰਦੇ ਤੈਨੂੰ ਦੱਸਾਂਗੇ ਨਾ, ਜਿੱਥੇ ਵੀ ਮਹਾਰਾਜ ਜੀ ਲੈ ਕੇ ਜਾਂਦੇ ਨੇ ਇਸ ਪੀਰ ਦੇ ਪੁੱਤਰ ਨੂੰ, ਉੱਥੇ ਸਤ ਸੰਗਤ ਹੋ ਰਹੀ ਹੈ, ਰੱਬ ਦਾ ਨਾਮ ਜਪਿਆ ਜਾ ਰਿਹਾ ਹੈ। ਉਹ ਭਾਂਡੇ ਦੇ ਵਿੱਚ ਇੱਕ ਕਿਣਕਾ ਮਾਤਰ ਕੜਾਹ ਪ੍ਰਸ਼ਾਦ ਪਾਇਆ ਜਾ ਰਿਹਾ। ਹੁਣ ਜਿੱਥੇ ਮਹਾਰਾਜ ਜਾਂਦੇ ਉਸੇ ਤਰ੍ਹਾਂ ਹੀ ਹੋ ਰਿਹਾ ਹੈ। ਸੰਗਤ ਨੇ ਕੜਾਹ ਪ੍ਰਸ਼ਾਦ ਬਣਾਇਆ, ਅਤੇ ਇਹ ਕੜਾਹ ਪ੍ਰਸ਼ਾਦ ਕਿਣਕਾ ਕਿਣਕਾ ਪਾਉਣ ਦੇ ਨਾਲ ਜਿਹੜਾ ਇਹ ਕਚਰੌਲ ਸੀਗਾ ਨਾ, ਇਹ ਸਾਰਾ ਹੀ ਭਰ ਗਿਆ, ਭਾਂਡਾ ਸਾਰਾ ਹੀ ਭਰ ਗਿਆ। ਮੈਂ ਕਈ ਵਾਰ ਬੇਨਤੀ ਕਰਦਾ ਹਾਂ ਗੁਰਮੁਖੋ, ਇਹ ਕੜਾਹ ਪ੍ਰਸ਼ਾਦ ਕੋਈ ਫੂਡ ਨਹੀਂ ਗਾ, ਇਹ ਕੋਈ ਭੋਜਨ ਨਹੀਂ ਗਾ, ਇਹ ਤਾਂ ਰੱਬੀ ਇੱਕ ਦਾਤ ਹੈ, ਰੱਬੀ ਇੱਕ ਬਖਸ਼ਿਸ਼ ਹੈ, ਰੱਬੀ ਇੱਕ ਮਿਹਰ ਹੈ। ਇਹ ਜਿਹਦੇ ਕਰਮਾਂ ਦੇ ਵਿੱਚ ਹੁੰਦਾ ਹੈ ਉਹੀ ਕੜਾਹ ਪ੍ਰਸ਼ਾਦ ਛਕਦਾ। ਅਸੀਂ ਕਹਿੰਦੇ ਹਾਂ ਨਾ ਵੀ ਉਹਨੂੰ ਵੀ ਭੋਗ ਲੱਗ ਜਾਂਦਾ ਹੈ। ਸਾਡੇ ਪਿੰਡਾਂ ਦੇ ਵਿੱਚ ਤਾਂ ਹਲਵਾਈਆਂ ਦਾ ਬਣਿਆ ਹੋਇਆ ਵੀ ਲਿਆ ਕੇ ਨਾ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰੱਖ ਦਿੰਦੇ ਹਨ, ਭਾਵੇਂ ਉਹ ਬੀੜੇ ਤੰਬਾਕੂ ਵਾਲਿਆਂ ਨੇ ਬਣਾਇਆ ਹੋਵੇ। ਜ਼ਬਰਦਸਤੀ ਗ੍ਰੰਥੀ ਸਿੰਘ ਨੂੰ ਕਹਿੰਦੇ ਜੀ ਇਹਨੂੰ ਭੋਗ ਲਾਓ, ਹੁਣ ਗ੍ਰੰਥੀ ਸਿੰਘ ਉੱਥੇ ਦੁਬਧਾ 'ਚ ਫਸ ਜਾਂਦਾ ਹੈ। ਜੇ ਤਾਂ ਨਹੀਂ ਭੋਗ ਲਾਉਂਦਾ ਤਾਂ ਪਰਿਵਾਰ ਦੀ ਨਾਰਾਜ਼ਗੀ ਹੁੰਦੀ ਹੈ, ਪਰਿਵਾਰ ਕਹਿੰਦਾ ਜੀ ਸਾਡੇ ਲੰਗਰ ਨੂੰ ਤਾਂ ਭੋਗ ਹੀ ਨਹੀਂ ਲਾਇਆ ਗ੍ਰੰਥੀ ਸਿੰਘਾਂ ਨੇ, ਸਾਡਾ ਤਾਂ ਪ੍ਰਵਾਨ ਹੀ ਨਹੀਂ ਹੋਇਆ ਵਿਆ। ਉਹਨਾਂ ਨੂੰ ਕੌਣ ਭਲਿਆਂ ਨੂੰ ਵਿਚਾਰਿਆਂ ਨੂੰ ਦੱਸੇ ਕਿ ਭੋਗ ਕੇਵਲ ਕੜਾਹ ਪ੍ਰਸ਼ਾਦ ਨੂੰ ਲੱਗਦਾ ਹੈ, ਹੋਰ ਕਿਸੇ ਨੂੰ ਭੋਗ ਨਹੀਂ ਲੱਗਦਾ ਵਿਆ। ਕੜਾਹ ਪ੍ਰਸ਼ਾਦ ਸਭ ਤੋਂ ਉੱਤਮ ਹੁੰਦਾ ਹੈ। ਜਦੋਂ ਕੜਾਹ ਪ੍ਰਸ਼ਾਦ ਨੂੰ ਲੱਗ ਗਿਆ ਪਿੱਛੇ ਕੀ ਰਹਿ ਗਿਆ? ਇਸ ਪ੍ਰਕਾਰ ਖਾਲਸਾ ਜੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਇਹ ਸਾਰਾ ਭਾਂਡਾ ਭਰ ਗਿਆ ਕੜਾਹ ਪ੍ਰਸ਼ਾਦ, ਇਹ ਬੜੀ ਵੱਡੀ ਗੁਰੂ ਦੀ ਰਹਿਮਤ ਹੈ, ਇਹ ਬਖਸ਼ਿਸ਼ ਹੈ, ਇਸ ਨੂੰ ਬੁੱਕ ਭਰ ਭਰ ਕੇ ਛਕਿਆ ਕਰੋ। ਜਦੋਂ ਕੜਾਹ ਪ੍ਰਸ਼ਾਦ ਮਿਲੇ ਨਾ, ਇਹ ਊਣ ਨੀਣ ਨਾ ਕਰਿਆ ਕਰੋ ਇਹਦੇ ਨਾਲ ਵੀ ਥੋੜ੍ਹਾ ਦੇ ਦਿਓ ਗੱਫਾ ਜੀ। ਨਾ ਭਾਈ, ਇਹ ਤਾਂ ਸਾਡੇ ਪੁਰਾਣੇ ਸਿੰਘ ਤਾਂ ਦੋ ਦੋ ਵਾਰੀ ਗੱਫਾ ਲੈ ਕੇ ਛਕ ਲੈਂਦੇ ਸਨ। ਹੁਣ ਵੀ ਪੰਜ ਪਿਆਰੇ ਸਾਹਿਬਾਨਾਂ ਜੀ ਦਾ ਜਦੋਂ ਗੱਫਾ ਕੱਢ ਕੇ ਵਰਤਾਇਆ ਜਾਂਦਾ ਨਾ, ਪਹਿਲਾਂ ਮਰਜ਼ਾਦਾ ਹੁੰਦੀ ਹੈ ਕਿ ਪੰਜ ਸਿੰਘਾਂ ਨੂੰ ਗੱਫਾ ਦੇਣਾ ਹੀ ਦੇਣਾ ਹੈ। ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਵਿੱਚ ਵੀ ਇਹ ਮਰਜ਼ਾਦਾ ਅੱਜ ਵੀ ਕਾਇਮ ਹੈ। ਪੰਜ ਸਿੰਘਾਂ ਨੂੰ ਪਹਿਲਾਂ ਸਤਿਗੁਰੂ ਜੀ ਨੂੰ ਭੋਗ ਲਾਇਆ ਜਾਂਦਾ ਹੈ, ਉਸ ਤੋਂ ਉਪਰੰਤ ਪੰਜ ਪਿਆਰਿਆਂ ਦਾ ਗੱਫਾ ਕੱਢਿਆ ਜਾਂਦਾ ਹੈ, ਅਤੇ ਉਹ ਪੰਜ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਛਕਾਇਆ ਜਾਂਦਾ ਹੈ, ਅਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਸ਼ਾਦ ਕੱਢ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੇਠ ਰੱਖਦੇ ਹਾਂ। ਉਹ ਬਾਬਾ ਬੁੱਢਾ ਸਾਹਿਬ ਜੀ ਦਾ ਛਾਂਦਾ ਹੁੰਦਾ, ਉਹ ਜਿਹੜਾ ਹਜ਼ੂਰੀ 'ਚ ਬੈਠਾ ਗ੍ਰੰਥੀ ਸਾਹਿਬਾਨ ਹੁੰਦਾ ਉਹਦਾ ਹਿੱਸਾ ਹੁੰਦਾ,
ਉਹ ਵੀ ਲੈ ਸਕਦਾ ਦੂਹਰਾ ਗੱਫਾ। ਇੱਕ ਤਾਂ ਉਹਨੇ ਬਾਬਾ ਬੁੱਢਾ ਸਾਹਿਬ ਜੀ ਦਾ ਛਕ ਲਿਆ ਅਤੇ ਦੂਸਰਾ ਸੰਗਤ ਰੂਪੀ ਵੀ ਛਕਣਾ। ਇਸ ਕਰਕੇ ਫਿਰ ਪੰਜ ਪਿਆਰੇ ਸਾਹਿਬਾਨ ਜੀ ਦਾ ਜਦੋਂ ਅਸੀਂ ਗੱਫਾ ਕੱਢ ਦਿੰਦੇ ਹਾਂ ਨਾ, ਫਿਰ ਜਦੋਂ ਸੰਗਤ ਵਰਤਾਉਣ ਲੱਗਦੀ ਆ, ਦੁਬਾਰਾ ਉਹਨਾਂ ਨੂੰ ਹੱਕ ਹੁੰਦਾ ਦੇਣਾ, ਵੀ ਉਹਨਾਂ ਦਾ ਦੂਹਰਾ ਗੱਫਾ ਬਣਦਾ ਹੁੰਦਾ। ਇਹ ਮਹਾਰਾਜ ਜੀ ਧੁਰ ਦਰਗਾਹ ਤੋਂ ਕੜਾ ਪ੍ਰਸ਼ਾਦ ਲੈ ਕੇ ਆਏ ਨੇ। ਇਹ ਕੋਈ ਇੰਜ ਕਹਿ ਲਓ ਵੀ ਇਹ ਦੁਨਿਆਵੀ ਕੋਈ ਫੂਡ ਨਹੀਂ ਗਾ, ਇੱਥੋਂ ਕਿਸੇ ਨੇ ਤਿਆਰ ਨਹੀਂ ਕੀਤਾ, ਇਹ ਤਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਹਦੇ ਪੁੱਤਰ ਨੂੰ ਨਾਲ ਲੈ ਕੇ ਗਏ ਨਾ, ਸਾਰੇ ਲੱਖਾਂ ਪਤਾਲ ਲੱਖਾਂ ਆਕਾਸ਼ ਦਿਖਾਏ ਅਤੇ ਉੱਥੋਂ ਕੜਾ ਪ੍ਰਸ਼ਾਦ ਦਾ ਕਮੰਡਲ ਭਰ ਕੇ ਲੈ ਕੇ ਆਏ। ਫਿਰ ਜਦੋਂ ਬਗਦਾਦ ਦੀ ਧਰਤੀ 'ਤੇ ਮਹਾਰਾਜ ਵਾਪਸ ਆਏ ਹਨ ਅਤੇ ਫਿਰ ਦਸਤਗੀਰ ਪੀਰ ਨੇ ਆਪਣੇ ਪੁੱਤਰ ਨੂੰ ਪੁੱਛਿਆ ਵੀ ਨਾਨਕ ਜੀ ਜੋ ਕੁਝ ਤੈਨੂੰ ਦਿਖਾਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਤੇ ਅੱਗੋਂ ਦਸਤਗੀਰ ਦੇ ਪੁੱਤਰ ਨੇ ਕਿਹਾ, ਗੁਰੂ ਨਾਨਕ ਦੇਵ ਸਾਹਿਬ ਜੀ ਸੱਤਿਆ ਹੈ, ਭਾਵ ਜੋ ਮਹਾਰਾਜ ਜੀ ਕਹਿ ਰਹੇ ਨੇ ਇਹਨਾਂ ਦੇ ਬਚਨ ਸੱਤ ਨੇ, ਇਹਨਾਂ ਦੇ ਬਚਨ ਸੱਚ ਨੇ, ਲੱਖਾਂ ਪਤਾਲ ਲੱਖਾਂ ਆਕਾਸ਼। ਪਰ ਇਹ ਦਸਤਗੀਰ ਪੀਰ ਦੇ ਚੜ੍ਹਤ ਸਿਰ ਦੇ ਉੱਪਰ ਇੰਨੀ ਹਉਮੈ ਸੀਗੀ, ਮੈਂ ਵੱਡੀ ਉਮਰ ਦਾ, ਮੈਂ ਵੱਡਾ ਪੀਰ ਹਾਂ, ਇਹ ਉੱਠ ਕੇ ਮਹਾਰਾਜ ਜੀ ਨੂੰ ਨਮਸਕਾਰ ਨਾ ਕਰ ਸਕਿਆ। ਬਸ ਇਹ ਕਹਿ ਦਿੱਤੇ ਵੀ ਮਹਾਰਾਜ ਤੁਹਾਡੇ ਬਚਨਾਂ ਦੇ ਨਾਲ ਅਸੀਂ ਸਹਿਮਤ ਹੈ। ਇਸ ਪ੍ਰਕਾਰ ਖਾਲਸਾ ਜੀ, ਸੁਣ ਮੁਣ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ, ਪੁੱਛਿਆ ਫਿਰ ਕੈ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਮਹਾਰਾਜ ਜੀ ਨੇ ਬਗਦਾਦ ਦੀ ਧਰਤੀ 'ਤੇ ਰਹਿਣ ਵਾਲਿਆਂ ਨੂੰ ਵੀ ਨਿਸ਼ਚਾ ਕਰਵਾ ਦਿੱਤਾ ਕਿ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਉਹ ਗੁਰੂ ਹੀ ਜਾਣਦਾ ਹੈ, ਇਹ ਆਮ ਦੁਨੀਆ ਦਾ ਕੋਈ ਮਨੁੱਖ ਨਹੀਂ ਜਾਣਦਾ। ਜਦੋਂ ਇਸ ਬ੍ਰਹਿਮੰਡ ਦੇ ਬਾਰੇ ਗੁਰੂ ਜਾਣਦਾ ਹੈ, ਫਿਰ ਗੁਰੂ ਮਹਾਰਾਜ ਇਹ ਧੁਰ ਦੀ ਬਾਣੀ ਵੀ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਇਹਦੇ ਬਾਰੇ ਵੀ ਉਹ ਰੱਬ ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਜੀ ਖੁਦ ਹੀ ਜਾਣਦੇ ਹਨ। ਇਸ ਕਰਕੇ ਅਸੀਂ ਤੁਸੀਂ ਗੁਰਬਾਣੀ ਦੀ ਕੀ ਵਿਆਖਿਆ ਕਰਾਂਗੇ? ਅਸੀਂ ਤਾਂ ਕੇਵਲ ਆਨੰਦ ਲੈ ਸਕਦੇ ਹਾਂ ਗੁਰਬਾਣੀ ਦਾ। ਤੇ ਆਓ ਆਪਾਂ ਗੁਰਬਾਣੀ ਦਾ ਆਨੰਦ ਲੈਣਾ ਕਰੀਏ ਕਥਾ ਦੇ ਰੂਪ ਦੇ ਅੰਦਰ। ਜਿੰਨੀਆਂ ਸਭ ਸੰਗਤ

ਕੇ ਜਾਂਦਾ ਹੈ। ਜੇ ਕੋਈ ਹਾਥੀ ਸ਼ਰਾਰਤ ਕਰੇ ਤਾਂ ਉਹਦੇ ਸਿਰ ਦੇ ਉੱਪਰ ਕੁੰਡਾ ਮਾਰਦਾ ਹੈ। ਹੁਣ ਪਹਿਲਾ ਮਹਾਰਾਜ ਜੀ ਦਾ ਇਹ ਦ੍ਰਿਸ਼ਟਾਂਤ ਹੈ। ਦੂਸਰਾ ਹਜ਼ੂਰ ਜੀ ਕਹਿੰਦੇ ਅਹਰਨ ਜਿਉਂ ਸਿਰ ਦੇ, ਜਿਹੜਾ ਅਹਰਨ ਹੈ ਵਦਾਨ ਹੈ ਉਹ ਵੇਖੋ ਭਾਈ ਆਪਣੇ ਹਥੌੜੇ ਦੇ ਥੱਲੇ ਸਿਰ ਦਿੰਦੀ ਹੈ, ਕਿੰਨਾ ਲੋਹਾ ਕਟਵਾਉਂਦੀ ਹੈ। ਹਰੇਕ ਹਥੌੜਾ ਅਣਗਿਣਤ ਹੀ ਉਹਦੇ ਸਿਰ ਦੇ ਉੱਪਰ ਪੈਂਦੇ ਨੇ, ਵੱਜਦੇ ਹਨ। ਇਹ ਦੋ ਦ੍ਰਿਸ਼ਟਾਂਤ ਹਨ ਮਹਾਰਾਜ ਜੀ ਦੇ। ਮਹਾਰਾਜ ਜੀ ਕਹਿੰਦੇ ਹੇ ਜੀਵ, ਜੇ ਤੂੰ ਸੇਵਾ ਕਰਨੀ ਹੈ ਨਾ, ਪਹਿਲਾਂ ਜਿਹੜਾ ਤੇਰਾ ਮਨ ਹੈ ਨਾ, ਇਹ ਮਨ ਹਾਥੀ ਹੈ, ਤੇ ਇਹ ਮਨ ਹਾਥੀ ਦੇ ਉੱਪਰ ਫਿਰ ਤੂੰ ਇੱਕ ਥੌੜਾ ਮਾਰ, ਅੰਕਸ ਕਹਿੰਦੇ ਕੁੰਡਾ ਮਾਰ ਨਾ ਕਰ। ਉਹ ਕੁੰਡਾ ਕੀ ਹੈ? ਕਹਿੰਦੇ ਉਹ ਕੁੰਡਾ ਹੈ ਗੁਰੂ ਦਾ ਉਪਦੇਸ਼ ਰੂਪੀ ਕੁੰਡਾ। ਜਿਹੜਾ ਗੁਰੂ ਦਾ ਉਪਦੇਸ਼ ਮਿਲਣਾ, ਗੁਰੂ ਦੀ ਸਿੱਖਿਆ ਮਿਲਣੀ, ਇਹ ਕੁੰਡਾ ਹੈ। ਜਦੋਂ ਮਨ ਰੂਪੀ ਹਾਥੀ ਇੱਧਰ ਉੱਧਰ ਡੋਲੇ, ਮਨ ਸ਼ਰਾਰਤ ਕਰੇ, ਮਨ ਦਾ ਸੁਭਾਅ ਪਲ ਪਲ ਕਰਕੇ ਬਦਲਦਾ ਰਹਿੰਦਾ ਹੈ, ਮਨ ਦਾ ਕੋਈ ਪਤਾ ਹੀ ਨਹੀਂ ਗਾ, ਮਨ ਸੰਗਤ 'ਚ ਬੈਠਾ ਹੁੰਦਾ, ਮਨ ਪਤਾ ਨਹੀਂ ਕਿੱਥੇ ਉਡਾਰੀਆਂ ਲਾਈ ਜਾਂਦਾ ਹੈ। ਇਸ ਕਰਕੇ ਮਨ ਜਿਹੜਾ ਹੈ, ਤਾਂਹੀਓ ਮਹਾਰਾਜ ਜੀ ਨੇ ਕਿਹਾ ਮਨ ਮੂਰਖ ਹੈ, ਮਨ ਦੇ ਪਿੱਛੇ ਬਹੁਤਾ ਜ਼ਿਆਦਾ ਨਹੀਂ ਚੱਲਣਾ ਚਾਹੀਦਾ। ਮਨ ਤਾਂ ਬੜਾ ਸੋਚਦਾ ਹੈ, ਮਨ ਤਾਂ ਸਤ ਸੰਗਤ ਤੋਂ ਕੰਨੀ ਕਤਰਾਉਂਦਾ ਹੈ, ਮਨ ਤਾਂ ਚੰਗੇ ਕਰਮਾਂ ਤੋਂ ਕੰਨੀ ਕਤਰਾਉਂਦਾ, ਮਨ ਦੇ ਪਿੱਛੇ ਕਦੇ ਨਹੀਂ ਲੱਗਣਾ ਚਾਹੀਦਾ। ਤਾਂਹੀਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ

0: ਮਨ ਰਾਜ ਜੀ ਕਹਿੰਦੇ ਹੇ ਮਨਾ ਕਿੱਥੋਂ ਖੋਟੀ ਮਤ ਲੈ ਲਈ ਹੈ। ਮਨ ਦਾ ਸੁਭਾਅ ਵੀ ਖੋਟੀਆਂ ਗੱਲਾਂ ਨੂੰ ਖੋਟੀਆਂ ਮਤਾਂ ਨੂੰ ਜ਼ਿਆਦਾ ਗ੍ਰਹਿਣ ਕਰਦਾ ਹੈ। ਕਿਸੇ ਕੋਈ ਸਾਨੂੰ ਨਿੰਦਿਆ ਕਿਸੇ ਦੀ ਸੁਣਾਵੇ ਨਾ ਤੇ ਮਨ ਨੂੰ ਬੜਾ ਰਾਸਾ ਆਉਂਦਾ ਹੈ। ਉੱਥੇ ਅਸੀਂ 10-15 ਮਿੰਟ ਬੈਠ ਜਾਵਾਂਗੇ। ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਜਦੋਂ ਦਰਬਾਰ ਸਾਹਿਬ ਜੀ ਤੋਂ ਕਥਾ ਕਰਕੇ ਹੇਠਾਂ ਉਤਰੀ ਦਨ ਕੋਈ ਗੱਲ ਕਰਨ ਲੱਗ ਜਾਵੇ ਤੇ 15 ਮਿੰਟ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਲੰਘ ਗਏ ਨੇ। ਜਾਂ ਕਿਸੇ ਦੀ ਕਹਾਣੀ ਛੇੜ ਕੇ ਬੈਠ ਜਾਵੋ ਤੇ ਪਤਾ ਹੀ ਨਹੀਂ ਲੱਗਦਾ 20-30 ਮਿੰਟ ਲੱਗ ਜਾਂਦੇ ਨੇ। ਮਨ ਦਾ ਸੁਭਾਅ ਹੈ ਨਾ, ਮਨ ਹਮੇਸ਼ਾ ਹੀ ਜਿਹੜਾ ਹੈ ਉਹ ਨਿੰਦਿਆ ਦਾ ਰਸ ਲੈਂਦਾ ਹੈ। ਮਨ ਜਿਹੜਾ ਹਮੇਸ਼ਾ ਹੀ ਇਹ ਕਿਸੇ ਦੀ ਦੁਰਾਚਾਰੀ ਦਾ ਰਸ ਲੈਂਦਾ। ਕਿਸੇ ਦੀ ਖਟਿਆਈ ਸੁਣਾ ਦਿਓ ਮਨ ਨੂੰ, ਕਿਸੇ ਦੀ ਦੁਰਾਚਾਰੀ ਸੁਣਾ ਦਿਓ, ਮਨ ਦਾ ਇਹ ਰਸ ਹੈ। ਨਹੀਂ ਭਾਈ, ਜਿਹੜੀ ਆਤਮਾ ਸਵੱਛ ਹੁੰਦੀ ਹੈ, ਆਤਮਾ ਵਾਹਿਗੁਰੂ ਪਰਮੇਸ਼ਰ ਦਾ ਰਸ ਲੈਂਦੀ ਹੈ। ਇਸੇ ਤਰ੍ਹਾਂ ਮਨ ਦੇ ਵਿੱਚ ਤੇ ਆਤਮਾ ਦੇ ਵਿੱਚ ਫਰਕ ਹੈ। ਮਨ ਰੇ ਕੌਣ ਕਮਤ ਤੈ ਲੀਨੀ, ਕਿਤੋਂ ਖੋਟੀ ਮਤ ਲੈ ਲਈ, ਪਰ ਦਾਰਾ ਨਿੰਦਿਆ ਰਸ ਰਚਿਓ। ਪਾਰਦਾਰਾ, ਪਰਾਈਆਂ ਇਸਤਰੀਆਂ ਨੂੰ ਦੇਖਣਾ, ਪਰਾਈਆਂ ਇਸਤਰੀਆਂ ਪਰਾਏ ਪੁਰਸ਼ਾਂ ਨੂੰ ਦੇਖਣੀਆਂ, ਵਿਵਚਾਰੀ ਹੋਣਾ, ਨਿੰਦਿਆ ਦੇ ਵਿੱਚ ਆਪਣਾ ਸੁਭਾਅ ਲੈ ਕੇ ਜਾਣਾ, ਇਹ ਜਿਹੜਾ ਰਸ ਹੈ ਇਹਦੇ ਵਿੱਚ ਆਪਣੇ ਮਨ ਨੂੰ ਲਾਉਣਾ। ਹੁਣ ਜਿਹੜਾ ਮਨ ਹੈ ਨਾ, ਇਹ ਹਾਥੀ ਹੈ। ਜਿਵੇਂ ਹਾਥੀ ਚੰਚਲ ਹੈ ਤੇ ਮਨ ਵੀ ਚੰਚਲ ਹੈ। ਜਿਵੇਂ ਹਾਥੀ ਦੇ ਸਿਰ ਦੇ ਉੱਪਰ ਕੁੰਡਾ ਮਾਰ ਕੇ ਤੇ ਮਹਾਵਤ ਉਹਨੂੰ ਸਿੱਧੇ ਰਾਹ ਪਾ ਦਿੰਦੇ ਹਨ, ਕਹਿੰਦੇ ਇਸੇ ਤਰ੍ਹਾਂ ਜਿਹੜਾ ਮਨ ਰੂਪੀ ਹਾਥੀ ਹੈ ਨਾ, ਇਹਦੇ ਸਿਰ ਦੇ ਉੱਪਰ ਗੁਰੂ ਦਾ ਉਪਦੇਸ਼ ਰੂਪੀ ਕੁੰਡਾ ਮਾਰ। ਜਦੋਂ ਇਹ ਮਨ ਚੰਚਲ ਹੋ ਜਾਣਾ ਕਰੇ, ਮਨ ਕਹੇ ਕਿ ਮੈਂ ਸਤ ਸੰਗਤ ਦੇ ਵਿੱਚ ਨਹੀਂ ਆਉਣਾ, ਫਿਰ ਗੁਰੂ ਦਾ ਉਪਦੇਸ਼ ਰੂਪੀ ਕੁੰਡਾ ਮਾਰ। ਤੇ ਫਿਰ ਕਹਿੰਦੇ ਇਹ ਜਿਹੜਾ ਮਨ ਹੈ ਉਹ ਸਮਝ ਦੇ ਵਿੱਚ ਆ ਜਾਵੇਗਾ, ਮਨ ਰੂਪੀ ਹਾਥੀ। ਕਹਿੰਦੇ ਇਸੇ ਤਰ੍ਹਾਂ ਅਹਿਰਨ ਜਿਉਂ ਸਿਰ ਦੇ, ਅਹਿਰਨ ਜਿਹੜੀ ਸਾਡੀ ਬੁੱਧੀ ਹੈ, ਕਹਿੰਦੇ ਬੁੱਧੀ ਨੂੰ ਹਮੇਸ਼ਾ ਗੁਰੂ ਦੇ ਗਿਆਨ ਦੇ ਥੱਲੇ ਇਹਦਾ ਸਿਰ ਦੇਣਾ ਕਿ ਵੇਦਾਂ ਸ਼ਾਸਤਰਾਂ ਦਾ ਗਿਆਨ, ਗੁਰਬਾਣੀ ਦਾ ਗਿਆਨ, ਤੇ ਕਹਿੰਦੇ ਇਹਦੇ ਥੱਲੇ ਇਹਦਾ ਜਿਹੜਾ ਹੈ ਉਹ ਸਿਰ ਦੇਣਾ ਕਰ, ਜਿਹੜੀ ਸਾਡਾ ਬੁੱਧੀ ਰੂਪੀ ਅਹਿਰਨ ਹੈ। ਤੇ ਇਹ ਬੁੱਧੀ ਫਿਰ ਇਹ ਜਿਹੜੀ ਉਹ ਚੰਚਲਤਾ ਤੋਂ ਬਚ ਜਾਵੇਗੀ, ਬੁੱਧੀ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੋਵੇਗਾ। ਉਹ ਬੁੱਧੀ ਦੇ ਉੱਪਰ ਹਮੇਸ਼ਾ ਹੀ ਗੁਰੂ ਦੇ ਵੇਦਾਂ ਸ਼ਸਤਰਾਂ ਦਾ ਹਥੌੜਾ ਵੱਜਦਾ ਰਹੇਗਾ। ਮਹਾਰਾਜ ਜੀ ਨੇ 2 ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਕਿਹਾ, ਕਹਿੰਦੇ ਹੇ ਭਾਈ ਫਿਰ ਸੇਵਾ ਕਿਵੇਂ ਕਰਨੀ ਦੱਸ ਰਹੇ ਹਨ।
1: ਮਨ ਤਨ ਆਗੇ ਰੱਖ ਕੇ,
0: ਕਹਿੰਦੇ ਜਿਹੜਾ ਮਨ ਹੈ ਤੇ ਤਨ ਹੈ, ਇਹਨਾਂ ਨੂੰ ਗੁਰੂ ਦੇ ਅੱਗੇ ਰੱਖ ਕੇ, ਆਪਣੇ ਮਨ ਨੂੰ ਵੀ ਗੁਰੂ ਦੇ ਅੱਗੇ ਰੱਖ, ਆਪਣੇ ਤਨ ਨੂੰ ਵੀ ਗੁਰੂ ਦੇ ਅੱਗੇ ਰੱਖ। ਕਈ ਵਾਰ ਅਸੀਂ ਕਹਿੰਦੇ ਜੀ ਸਾਡਾ ਤਾਂ ਮਨ ਸੁੱਚਾ ਏ, ਸਾਨੂੰ ਲੋੜ ਕੀ ਆ ਗੁਰਦੁਆਰੇ ਜਾਣ ਦੀ। ਤੇ ਮੈਂ ਕਹਿੰਦਾ ਹੁੰਦਾ ਸਾਰੇ ਜਿਹੜੇ ਗੁਰਦੁਆਰੇ ਆਉਂਦੇ ਉਹਨਾਂ ਦਾ ਮਨ ਜੂਠਾ ਏ। ਨਹੀਂ ਭਾਈ, ਅਸੀਂ ਤਾਂ ਸਾਰੇ, ਮੈਂ ਕਹਾਂਗਾ ਬਲਵਿੰਦਰ ਸਿੰਘ ਮੇਰਾ ਮਨ ਸੁੱਚਾ ਏ, ਸਾਰੇ ਆਪਣੇ ਆਪਣੇ ਮਨਾਂ ਨੂੰ ਕਹਿੰਦੇ। ਕੌਣ ਕਹਿੰਦਾ ਜੀ ਮੇਰਾ ਮਨ ਜੂਠਾ ਪਿਆ, ਕੋਈ ਕਹਿ ਸਕਦਾ? ਨਹੀਂ। ਇਸੇ ਕਰਕੇ ਸਾਰੇ ਕਹਿੰਦੇ ਹਨ ਮੇਰਾ ਮਨ ਸੁੱਚਾ ਏ, ਮੇਰੀ ਆਤਮਾ ਸੁੱਚੀ ਹੈ। ਇਸ ਕਰਕੇ ਭਾਈ ਮਹਾਰਾਜ ਜੀ ਕਹਿੰਦੇ ਨਹੀਂ, ਮਨ ਤਨ ਆਗੇ ਰਾਖ ਕੈ, ਗੁਰੂ ਦੇ ਅੱਗੇ ਮਨ ਵੀ ਰੱਖਣਾ ਕਰ, ਗੁਰੂ ਦੇ ਅੱਗੇ ਤਨ ਵੀ ਰੱਖਣਾ ਕਰ। ਜਦੋਂ ਰਾਜੇ ਜਨਕ ਨੇ ਅਸ਼ਟਾਵਕਰ ਦੇ ਪਿਤਾ ਨੂੰ ਕੈਦ ਕਰ ਲਿਆ ਨਾ, ਵੀ ਮੈਨੂੰ ਕੋਈ ਗਿਆਨ ਦੇਵੋ, ਜਨਕ ਰਾਜੇ ਨੇ ਕਿਹਾ ਮੈਨੂੰ ਕੋਈ ਗਿਆਨ ਦੇਵੋ, ਸਾਰੇ ਬ੍ਰਾਹਮਣਾਂ ਨੇ ਗਿਆਨ ਨਾ ਦੇ ਸਕੇ, ਸਾਰੇ ਬ੍ਰਾਹਮਣ ਉਹਨੇ ਕੈਦ ਕਰ ਲਏ ਰਾਜੇ ਜਨਕ ਨੇ। ਉਹਨਾਂ ਵਿੱਚ ਅਸ਼ਟਾਵਕਰ ਦਾ ਪਿਤਾ ਵੀ ਸੀਗਾ ਤੇ ਅਸ਼ਟਾਵਕਰ ਕਹਿਣ ਲੱਗਾ ਮਾਤਾ ਮੇਰਾ ਪਿਤਾ ਕਿੱਥੇ ਹੈ? ਉਹ ਕਹਿੰਦੇ ਰਾਜੇ ਜਨਕ ਨੇ ਕੈਦ ਕਰ ਲਏ। ਉਹ ਕਹਿੰਦਾ ਕਾਰਨ, ਰਾਜੇ ਜਨਕ ਨੂੰ ਤੇਰਾ ਪਿਤਾ ਗਿਆਨ ਨਾ ਦੇ ਸਕਿਆ। ਉਹ ਕਹਿੰਦਾ ਮੈਂ ਗਿਆਨ ਦੇਵਾਂਗਾ, 12 ਸਾਲਾਂ ਦਾ ਬੱਚਾ ਏ, ਕੁਰੂਪ ਹੈ, ਕਾਲਾ ਰੰਗ ਹੈ, ਉਹਦੇ ਸਰੀਰ 'ਚ 8 ਵਲ ਪੈਂਦੇ ਨੇ, ਲੱਤਾਂ ਟੇਢੀਆਂ ਨੇ, ਬਾਹਾਂ ਟੇਢੀਆਂ ਨੇ, ਧੌਣ ਟੇਢੀ ਹੈ, ਸਰੀਰ 'ਚ 8 ਵਲ ਪੈ ਰਹੇ ਨੇ। ਕਹਿੰਦਾ ਮੈਂ ਗਿਆਨ ਦੇਵਾਂਗਾ। ਉਹ ਪੁੱਤਰ ਤੂੰ ਕਿਵੇਂ ਗਿਆਨ ਦੇਵੇਂਗਾ? ਅਸ਼ਟਾਵਕਰ ਦੇ ਅਸ਼ਟਾਵਕਰ ਰਾਜੇ ਜਨਕ ਦੇ ਕੋਲ ਚਲੇ ਗਿਆ। ਸਭਾ ਦੇ ਵਿੱਚ ਰਾਜੇ ਜਨਕ ਨੂੰ ਉਹਦੇ ਅਹਿਲਕਾਰਾਂ ਨੇ ਪੁੱਛਿਆ ਵੀ ਤੂੰ ਆਂਦਾ ਮੇਰਾ ਨਾਮ ਅਸ਼ਟਾਵਕਰ ਹੈ, ਮੈਂ ਰਾਜੇ ਜਨਕ ਨੂੰ ਗਿਆਨ ਦੇਣਾ ਚਾਹੁੰਦਾ। ਕਹਿੰਦੇ ਕਮਾਲ ਦੀ ਗੱਲ ਹੈ, ਇੱਥੇ ਵੱਡੇ ਵੱਡੇ ਵਿਦਵਾਨਾਂ ਨੂੰ ਕੈਦ ਕੀਤਾ ਹੋਇਆ ਰਾਜੇ ਜਨਕ ਨੇ, ਉਹ ਗਿਆਨ ਨਹੀਂ ਦੇ ਸਕੇ ਵੇਦਾਂ ਸ਼ਸਤਰਾਂ ਦੇ ਗਿਆਤੇ, ਅਤੇ ਤੂੰ ਜਿਹੜਾ ਬੱਚਾ 12-13 ਸਾਲਾਂ ਦਾ, ਤੇਰਾ ਕੁਰੂਪ ਹੈ, ਕੋਈ ਸਰੀਰ ਦੀ ਤੇਰੀ ਬਣਤਰ ਚੰਗੇ ਢੰਗ ਦੀ ਨਿੰਗੀ, ਅਤੇ ਤੂੰ ਰਾਜੇ ਜਨਕ ਨੂੰ ਗਿਆਨ ਦੇਵੇਂਗਾ? ਉਹ ਕਹਿੰਦਾ ਹਾਂ ਮੈਂ ਦੇਵਾਂਗਾ। ਰਾਜੇ ਜਨਕ ਦੇ ਕੋਲ ਗੱਲ ਚਲੀ ਗਈ। ਰਾਜੇ ਜਨਕ ਨੇ ਕਿਹਾ ਕੋਲ ਬੁਲਾਓ। ਕੋਲ ਬੁਲਾਇਆ ਗਿਆ, ਕਹਿੰਦਾ ਜੀ ਮੈਂ ਗਿਆਨ ਦੇਵਾਂਗਾ। ਉਹ ਕਹਿੰਦਾ ਠੀਕ ਹੈ, ਚਲੋ ਜੀ। 2 ਮਿੰਟ ਖਮੋਸ਼ੀ ਚਾਹੀ। ਰਾਜਾ ਜਨਕ ਕਹਿੰਦਾ ਇਹਦੇ ਬਾਰੇ ਮੈਨੂੰ ਕਰਨਾ ਕੀ ਪਵੇਗਾ? ਕਹਿੰਦਾ 3 ਚੀਜ਼ਾਂ ਮੈਨੂੰ ਦੇ ਦੇ, ਮਨ, ਤਨ, ਧਨ। ਆਪਾਂ ਬਚਨ ਪੜ੍ਹਦੇ ਨਾ, ਤਨ ਮਨ ਧਨ ਸਭ। ਹਾਂ ਵੀ ਤਨ ਵੀ ਦੇ ਦੇ, ਮਨ ਵੀ ਦੇ ਦੇ, ਅਤੇ ਧਨ ਵੀ ਦੇ ਦੇ। ਹੁਣ ਰਾਜਾ ਜਨਕ ਸੀ, ਉਹਨੇ ਨੀਤੀ ਪੜ੍ਹੀ ਸੀ, ਰਾਜਨੀਤੀ। ਕਹਿੰਦਾ ਨਹੀਂ ਨਹੀਂ, ਇਹ ਜਿਹੜਾ ਮੇਰਾ ਤਨ ਹੈ ਨਾ, ਇਹ ਮੇਰੀ ਧਰਮ ਪਤਨੀ ਦਾ ਹੈ, ਮੈਂ ਉਹਦੇ ਨਾਲ ਵਿਆਹ ਕਾਰਜ ਕੀਤਾ ਹੈ, ਉਹਦੇ ਤੋਂ ਬਿਨਾਂ ਮੈਂ ਤਨ ਦੇ ਨਹੀਂ ਸਕਦਾ। ਰਾਜਨੀਤੀ ਵਰਤ ਕੇ ਵਿੱਚੋਂ ਨਿਕਲ ਗਿਆ ਰਾਜਾ ਜਨਕ। ਕਹਿੰਦਾ ਤਨ ਤਾਂ ਮੈਂ ਪਹਿਲਾਂ ਹੀ ਆਪਣੀ ਧਰਮ ਪਤਨੀ ਨੂੰ ਦਿੱਤਾ ਹੋਇਆ, ਅਤੇ ਜਿਹੜਾ ਧਨ ਹੈ, ਜਿਹੜੀ ਮਾਇਆ, ਇਹ ਮੇਰੇ ਪੁੱਤਰਾਂ ਦੀ ਹੈ। ਉਹਨੇ ਨੀਤੀ ਵਰਤੀ, ਬਾਕੀ ਰਹਿ ਗਿਆ ਇਕੱਲਾ ਮਨ, ਅਤੇ ਇਹ ਮਨ ਮੈਂ ਤੈਨੂੰ ਦੇ ਸਕਦਾ, ਇਹਦੇ ਨਾਲ ਸਾਰ ਲਏਗਾ। ਅਸ਼ਟਾਵਕਰ ਕਹਿੰਦਾ ਬਿਲਕੁਲ ਸਾਰ ਲਵਾਂਗਾ, ਤੂੰ ਇਕੱਲਾ ਮਨ ਹੀ ਮੈਨੂੰ ਦੇ ਦੇ। ਚਲੋ ਖਮੁੱਛੀ ਚਾਈ, ਸਭਾ 'ਚ ਸਨਾਟਾ ਛਾ ਗਿਆ। ਕਹਿੰਦੇ 2 ਮਿੰਟ, 3 ਮਿੰਟ, 2 ਘੰਟੇ, 5 ਘੰਟੇ, 8 ਘੰਟੇ ਬਤੀਤ ਹੋਏ। ਕਹਿੰਦੇ ਰਾਜੇ ਜਨਕ ਨੇ ਮਾਣ ਦੇ ਦਿੱਤਾ ਅਤੇ ਅਸ਼ਟਾਵਕਰ ਨੂੰ ਆਪਣਾ ਗੁਰੂ ਮੰਨ ਲਿਆ। ਉਹ ਕਹਿੰਦਾ ਪਹਿਲਾਂ ਮੈਨੂੰ ਆਪਣਾ ਗੁਰੂ ਮੰਨ, ਫਿਰ ਤੈਨੂੰ ਉਪਦੇਸ਼ ਦੇਵਾਂਗਾ, ਕਿਉਂਕਿ ਜੇ ਤੂੰ ਮੇਰਾ ਸ਼ਿਸ਼ ਬਣੇਗਾ ਤਾਂ ਮੈਂ ਤੈਨੂੰ ਉਪਦੇਸ਼ ਦੇਵਾਂਗਾ। ਚਲੋ ਮਾਹੌਲ ਠੀਕ ਹੋਇਆ। ਰਾਜੇ ਜਨਕ ਨੂੰ ਕਹਿੰਦਾ ਮੈਂ ਤੈਨੂੰ ਆਪਣੇ ਆਪ ਦੱਸਾਂਗਾ ਵੀ ਕਦੋਂ ਗਿਆਨ ਦੇਣਾ ਤੈਨੂੰ। ਰਾਜੇ ਜਨਕ ਨੇ ਆਪਣਾ ਘੋੜਾ ਮੰਗਵਾਇਆ। ਘੋੜਾ ਮੰਗਵਾ ਕੇ ਜਦੋਂ ਰਕਾਬ ਦੇ ਵਿੱਚ ਪੈਰ ਪਾ ਕੇ ਘੋੜੇ 'ਤੇ ਚੜ੍ਹਨ ਲੱਗਾ ਨਾ, ਅਤੇ ਅਸ਼ਟਾਵਕਰ ਉਹਦੇ ਕੋਲੇ ਪਹੁੰਚ ਕੇ ਉਹਦੀ ਬਾਂਹ ਪਕੜ ਕੇ ਰਾਜੇ ਜਨਕ ਦੇ ਮੂੰਹ 'ਤੇ ਚਪੇੜਾ ਮਾਰ ਦਿੱਤਾ ਉਸ ਬਾਲਕ ਨੇ। ਸਾਰੀ ਸਭਾ ਚੁੱਪ ਹੋ ਗਈ। ਜਿੰਨੇ ਲੋਕ ਬੈਠੇ ਸਨ ਸਾਰੇ ਹੀ ਉਹ ਤੁਸ਼ਨ ਹੋ ਗਏ। ਇਹ ਕਾਰਨ ਕੀ? ਕੁਰੂਪ ਬੱਚਾ ਹੈ, ਬੇਹੁਦਰੀਆਂ ਗੱਲਾਂ ਕਰਦਾ ਹੈ। ਅੱਜ ਰਾਜੇ ਜਨਕ ਦੇ ਇਸਨੇ ਭਰੀ ਸਭਾ ਦੇ ਵਿੱਚ ਚਪੇੜ ਮਾਰ ਦਿੱਤੀ। ਰਾਜਾ ਜਨਕ ਸਿਆਣ
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
4: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਸਰਵਸੀਲ ਮਮੰ ਸੀਲੰ ਸਰਬ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪੀਅਤੇ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਗੁਰਬਾਣੀ ਵਿਚਾਰ ਆਰੰਭ ਕਰਾਂ। ਪੇਸ਼ਕਰ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਜੋ ਸਤਿਗੁਰ ਨੇ ਖਿਆਲ ਬਖਸ਼ੇ ਨੇ ਥੋੜ੍ਹੇ ਜਿਹੇ ਸਮੇਂ 'ਚ, ਉਹ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। 2 ਪੰਕਤੀਆਂ ਨੂੰ ਆਧਾਰ ਬਣਾ ਕੇ, ਹੈ ਹਜ਼ੂਰ ਕਤ ਦੂਰ ਬਤਾਵੋ, ਬੁੰਦਰ ਬਾਂਧੋ ਸੁੰਦਰ ਪਾਵੋ। पंक्तियां मैं फिर दोहरावा। है हजूर कत दूर बतावो, दुंदर बांधो सुंदर पाओ। दूर क्यों कहंदे हो? जगत विच जो कुछ भी सानू मिलदा है एक दिन बिछड़दा है। कुछ भी मिले दूर क्यों जाइए? तन मिलदा है तन भी बिछड़ जांदा है। मां बाप मिलदे ने बिछड़ जांदे ने। परिवार दे संबंध बनदे ने टुट जांदे ने। और इस तरह यार दोस्त मिलदे ने, मित्र मिलदे ने, संबंधी मिलदे ने, आखिर बिछड़दे ने। या असी बिछड़दे हैं या वह बिछड़दे ने। वारी वारी सब दा विछोड़ा हुंदा है। पातशाह दी बाणी कहंदी है एक सदी भी मिलिया होया, जन्म तो मिलिया होया ते कदी बिछड़िया भी नहीं, लेकिन उसका पता नहीं है, बोध नहीं है। सत्संग का मतलब इन्ना है सानू उसकी समझ आ जाए जो कदी बिछड़ता ही नहीं। सानू उसकी समझ आ जाए जो सब थां ते है। हर जगह मनुख का परिवार नहीं है, हर जगह मनुख दे मित्र नहीं है, हर जगह मनुख का वतन नहीं है, हर जगह मनुख का घर नहीं है। हर जगह परमात्मा है, हर जगह ईश्वर है। सदा अंग संगे अभंगंग विभूते, हर वक्त मनुख दे नाल मित्र नहीं आते, पुत्र नहीं आते, परिवार नहीं आता। निरंकार हर वक्त नाल सदा अंग संगे अभंगंग विभूते। जो सदा संग है वह भूल गया। जिन्हों का संग वक्ती है कदी कदाई है वो याद का हिस्सा नहीं, याद आंदे। तो हुण मैं अर्ज करा जिसकी याद आवे संबंध जुड़ जाते ने, जिहड़ा भुल जावे संबंध टुट जाता। रिश्ते याद देने, याद चल रही है, रिश्ता जुड़िया होया, भुल गए हैं रिश्ता टुटिया। असी ईश्वर नूं गवाया नहीं, गवा नहीं सकते, बुलाया है, बुला सकते। लफ्ज़ में फिर दोहरावा, असी ईश्वर नूं गवाया नहीं, गवा नहीं सकते, बुलाया है, बुल सकते। इस वास्ते संसार दे सारे अवतारी पुरुष गुरु जना ने एक आवाज होके आख्या याद करो। उर्दू च कहंदे ने याद करो, पंजाबी च कहंदे ने चेते करो, संस्कृत च कहंदे ने सिमरन करो। सिमरन करो, चेते करो, याद करो। किस नूं? जिन्हों भुल गए, जिन्हों भुल गया। भुले क्यों? समझ नहीं और अकल प्रभावित भी नहीं। जिस तो मन प्रभावित हो जाए, समझ प्रभावित हो जाए, वो याद का हिस्सा बन जाता है, भुलदा ही नहीं। पुत्र नूं याद करना होवे, वाजा वजाण दी लोड़ नहीं, तबला खड़कान दी लोड़ नहीं, पुत्र दी याद आपे ही आउंदी। मित्र नूं याद करना होवे, कथा कहानियां दी लोड़ नहीं है, आपे ही याद आउंदा। परिवार नूं याद करना है, धन संपदा नूं याद करना है, पदार्थां नूं याद करना है, कोई फिलसफा घोटण दी लोड़ नहीं। किसे रागी सिंह नूं कहण दी लोड़ नहीं, तू राग अलाप, जरा मैं परिवार नूं याद कर लवां, पदार्थां नूं याद कर लवां। उन्हां दी याद आपे आउंदी, क्यों? उन्हां दी समझ है ते समझ प्रभावित है। जिस तो मन प्रभावित होवे वो याद दा हिस्सा बन जांदा है। जिस तो मन प्रभावित नहीं, कुछ है, मामूली है, एवें है या है ही नहीं, वो याद दा हिस्सा नहीं बनदा, वो याद नहीं आउंदा। कमाल दी गल है, पुत्र याद आउंदा, मित्र याद आउंदा, परिवार याद आउंदा, पदार्थ याद आउंदे ने, धन संपदा याद आउंदी है, संसार याद आउंदा है, भुलदा है ते केवल निरंकार ही भुलदा है और सारे जगत नूं भुलदा है। जो मंदिर मस्जिद गुरुद्वारे नहीं आउंदे उते भुले होए ने, पर जिहड़े आउंदे ने उहनां नूं भी भुलदा है। इस चक्कर च ना पैणा। 1000 किधरे सत्संगी बैठे वन मंदिर मस्जिद गुरुद्वारे च, तो मैं इतनी गल दावे नाल कह सकदा कोई एक अद होवेगा जिहनूं याद आउंदा होवेगा। बाकी ने बाकियां लई गुरुद्वारे आउणा भी मनोरंजन है, कथा कीर्तन भी मनोरंजन है, इह वी मैं अर्ज़ करदा। ਜੋ ਯਾਦ ਦਾ ਹਿੱਸਾ ਬਣੇ ਸਮਝ ਲਓ ਮਨ ਉਸ ਤੋਂ ਪ੍ਰਭਾਵਿਤ ਹੈ। ਮਨੁੱਖ ਪਦਾਰਥ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ। ਤੋ ਪਦਾਰਥ ਦੀ ਖਾਤਰ ਪਰਮਾਤਮਾ ਛੋੜਿਆ ਜਾ ਸਕਦਾ, ਪਰਮਾਤਮਾ ਦੀ ਖਾਤਰ ਪਦਾਰਥ ਨਹੀਂ। ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ, ਨਿਰੰਕਾਰ ਤੋਂ ਪ੍ਰਭਾਵਿਤ ਨਹੀਂ। ਪਰਿਵਾਰ ਦੀ ਯਾਦ ਹੈ, ਨਿਰੰਕਾਰ ਦੀ ਯਾਦ ਕੋਈ ਨਹੀਂ। ਮਨੁੱਖ ਧਨ ਤੋਂ ਪ੍ਰਭਾਵਿਤ ਹੈ, ਧਰਮ ਤੋਂ ਨਹੀਂ। ਇਸ ਵਾਸਤੇ ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ, ਪਰਿਵਾਰ ਦੀ ਖਾਤਰ ਨਿਰੰਕਾਰ ਬੁਲਾਇਆ ਜਾ ਸਕਦਾ ਹੈ, ਸੰਸਾਰ ਦੀ ਖਾਤਰ ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਪਰੇ ਸੁੱਟਿਆ ਜਾ ਸਕਦਾ ਹੈ। ਔਰ ਐਸਾ ਹੈ ਕਿ ਠੀਕ ਹੈ, ਪਦਾਰਥ ਉਸੇ ਨੇ ਬਣਾਏ ਨੇ, ਸੰਸਾਰ ਉਸੇ ਨੇ ਬਣਾਇਆ, ਤੇ ਪਰਿਵਾਰ ਦੇ ਸੰਬੰਧ ਵੀ ਉਸੇ ਨੇ ਬਣਾਏ ਨੇ। ਦੀਆਂ ਪੂਤ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਕਰ ਦਈਏ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਸਾਰੇ ਰਿਸ਼ਤੇ ਤੇ ਬਣਾਏ ਉਸੇ ਨੇ। ਪਰ ਕਮਾਲ ਦੀ ਗੱਲ, ਰਿਸ਼ਤੇਦਾਰ ਯਾਦ ਆਵਣ ਜਿਸ ਨੇ ਰਿਸ਼ਤੇ ਬਣਾਏ ਨੇ, ਤੇ ਜੋ ਮਹਾਨ ਰਿਸ਼ਤੇਦਾਰ ਹੈ ਕਦੀ ਵਿਛੜਦਾ ਹੀ ਨਹੀਂ, ਉਹ ਭੁੱਲ ਜਾਏ। ਇਸ ਵਾਸਤੇ ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ਾਂ ਨੇ ਆਖਿਆ ਯਾਦ ਕਰੋ।

ਇੱਕ ਸੱਚਾਈ ਹੈ। ਇਹ ਤੇ ਹੁਣ ਮੈਨੂੰ ਨਹੀਂ ਪਤਾ ਕਿੰਨੀ ਕੁ ਸੱਚਾਈ ਤੁਸੀਂ ਸੁਣ ਲੈਂਦੇ ਹੋ, ਤੁਹਾਡਾ ਹਾਜ਼ਮਾ ਕਿੰਨਾ ਕੁ ਹੈ। ਅਗਰ ਪਰਮਾਤਮਾ ਆਨੰਦ ਹੈ ਤਾਂ ਫਿਰ ਮਨੁੱਖ ਦੁਖੀ ਕਿਉਂ ਹੈ? ਗੁਰਦੁਆਰੇ ਆਉਣ ਵਾਲਾ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਪਰਮਾਤਮਾ ਆਨੰਦ ਹੈ, ਖੁਦਾ ਆਨੰਦ ਹੈ ਤਾਂ ਨਿਮਾਜ਼ੀ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਈਸ਼ਵਰ ਸੁੱਖ ਦਾ ਸੋਮਾ ਹੈ ਤਾਂ ਮੰਦਰ ਵਿੱਚ ਪੂਜਾ ਪਾਠ ਕਰਨ ਵਾਲਾ ਤੇ ਕਲਪਨਾ ਵਿੱਚ ਦੁੱਖ ਤਾਂ ਨਹੀਂ ਆਉਣਾ ਚਾਹੀਦਾ। ਪਰ ਮੈਂ ਅਰਜ਼ ਕਰਾਂ, ਰੋ ਰਹੇ ਨੇ ਮੰਦਰਾਂ ਵਿੱਚ ਆਉਣ ਵਾਲੇ, ਔਰ ਤਰ੍ਹਾਂ ਤਰ੍ਹਾਂ ਦੇ ਰੋਣੇ ਧੋਣੇ ਧੋ ਰਹੇ ਨੇ ਗੁਰਦੁਆਰਿਆਂ ਚ ਆਉਣ ਵਾਲੇ, ਨਿਮਾਜ਼ੀ ਆਪਣੀ ਥਾਂ ਤੇ ਰੋਣਾ ਪਿਟਣਾ ਜਾਰੀ ਰੱਖੀ ਬੈਠੇ ਨੇ। ਪਰਮਾਤਮਾ ਆਨੰਦ ਹੈ ਪਰ ਖੁਦਾ ਦੇ ਅੱਗੋਂ ਸਜਦੇ ਕਰਨ ਵਾਲਾ ਦੁਖੀ ਹੈ। ਪਰਮਾਤਮਾ ਆਨੰਦ ਹੈ, ਕਥਾ ਕੀਰਤਨ ਕਰਨ ਵਾਲਾ ਰੋ ਰਿਹਾ, ਕੁਛ ਵੀ ਨਹੀਂ ਹੈ ਹਕੀਕਤ। ਪਰਮਾਤਮਾ ਆਨੰਦ ਹੈ ਇਹ ਧਾਰਮਿਕ ਮੰਦਰਾਂ ਦੇ ਛਾਣ ਵਾਲਿਆਂ ਕੋਲ ਕੁਛ ਵੀ ਨਹੀਂ ਹੈ। ਕਾਰਨ ਮਨ ਪ੍ਰਭਾਵਿਤ ਨਹੀਂ ਹੈ, ਕਿਉਂ ਸਮਝ ਨਹੀਂ ਹੈ। ਮੈਂ ਅਕਸਰ ਬਿਆਨ ਕਰਦਾ ਹੁੰਦਾ ਤੇ ਦੁਹਰਾ ਦਿਆਂ, ਜੋ ਮੇਰੀ ਸਮਝ ਦੇ ਚ ਨਹੀਂ ਹੈ ਨਹੀਂ ਹੈ। ਹੋਵੇਗਾ ਪਰਮਾਤਮਾ, ਹੈ ਪਰਮਾਤਮਾ, ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ। ਹੈ ਪਰਮਾਤਮਾ, ਈਸ਼ਵਰੀ ਹੈ, ਉਸ ਤੋਂ ਬਿਨਾਂ ਕੁਛ ਨਹੀਂ, ਪਰ ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ। ਮੇਰੇ ਚੇਤੇ ਦੇ ਚ ਨਹੀਂ ਹੈ ਤਾਂ ਨਹੀਂ ਹੈ। ਜ਼ਰੂਰ ਗੱਲ ਪਕੜ ਦੇ ਚਾਹੀ ਹੋਵੇਗੀ, ਕਿਆ ਵਾਕਈ ਪਰਮਾਤਮਾ ਸਮਝ ਦੇ ਚ ਆ ਜਾਂਦਾ? ਨਹੀਂ, ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ ਕਿ ਹੇ ਪ੍ਰਭੂ ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ, ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ। ਕਿਉਂ? ਤੂੰ ਸਮਰੱਥ ਵੜਾ ਮੇਰੀ ਮਤ ਥੋੜੀ ਰਾਮ, ਤੂੰ ਇਤਨਾ ਵੱਡਾ ਹੈ, ਇਤਨਾ ਵੱਡਾ ਹੈ ਅਸੀਮ, ਮੇਰੀ ਸੋਚਣ ਸ਼ਕਤੀ ਬਹੁਤ ਛੋਟੀ ਬਹੁਤ ਛੋਟੀ ਬਹੁਤ ਛੋਟੀ, ਮੈਂ ਕਿੱਥੇ ਤੈਨੂੰ ਸਮਝ ਸਕਦਾ। ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਹੇ ਪ੍ਰਭੂ ਮੈਂ ਤੈਨੂੰ ਸਮਝ ਨਹੀਂ ਸਕਦਾ। ਤੂੰ ਸਮਝ ਪ੍ਰਭਾਵਿਤ ਹੋ ਜਾਂਦੀ ਹੈ, ਉਹਨੂੰ ਪਤਾ ਚੱਲ ਜਾਂਦਾ ਉੱਥੇ ਸਾਗਰ ਹੈ ਤੇ ਮੇਰੀ ਅਕਲ ਤੇ ਇੱਕ ਪਿਆਲਾ ਹੈ, ਪਿਆਲੇ ਚ ਸਾਗਰ ਕਿੱਥੇ ਆਏਗਾ। ਤੂੰ ਸਮਰੱਥ ਵੱਡਾ, ਤੂੰ ਜੈਸੇ ਮਨੁੱਖ ਦੀ ਅਕਲ ਪ੍ਰਭਾਵਿਤ ਹੁੰਦੀ ਹੈ ਮਨੁੱਖ ਯਾਦ ਕਰਨ ਲੱਗ ਪੈਂਦਾ। ਬਿਸਰਤ ਨਾ ਹੀ ਮਨ ਤੇ ਆਈ, ਬੜੀ ਕੀਮਤੀ ਪੰਕਤੀ ਹੈ, ਪ੍ਰਭੂ ਤੇ ਭੁੱਲਦਾ ਹੀ ਨਹੀਂ। ਹੁਣ ਬੁਲਾਉਣ ਦੀ ਲੱਖ ਕੋਸ਼ਿਸ਼ ਕਰੀਏ ਨਹੀਂ ਭੁੱਲਦਾ। ਬਿਸਰਤ ਨਾ ਹੀ ਮਨ ਤੇ ਹਰੀ, ਕਿਉਂ ਸਮਝ ਆ ਗਈ। ਕੀ ਸਮਝ ਆ ਗਈ? ਸਮਝ ਸਮਝ ਕੇ ਇਹ ਸਮਝ ਆਈ ਹੈ ਹੇ ਪ੍ਰਭੂ ਮੈਂ ਸਾਰਾ ਤੈਨੂੰ ਸਮਝ ਨਹੀਂ ਸਕਦਾ, ਮੈਂ ਤੈਨੂੰ ਯਾਦ ਕਰ ਸਕਦਾ, ਮੈਂ ਤੈਨੂੰ ਸਮਝ ਨਹੀਂ ਸਕਦਾ। ਉਰਦੂ ਦੇ ਇੱਕ ਮਾਇਆ ਨਾਲ ਸ਼ਾਇਰ ਹੋਏ ਨੇ, ਕੋਈ ਗਾਲਬਨ 150 ਸਾਲ ਹੋਇਆ ਹੈ, ਬਹਾਦਰ ਸ਼ਾਹ ਜ਼ਫਰ ਦੇ ਜ਼ਮਾਨੇ ਵਿੱਚ ਉਹਨਾਂ ਦੇ ਦਰਬਾਰੀ ਸ਼ਾਇਰ ਸਨ, ਉਸਤਾਦ ਜ਼ੌਕ। ਉਹ ਕਹਿੰਦੇ ਨੇ, ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ। ਕਹਿੰਦੇ ਪੜ੍ਹਨ ਵਾਸਤੇ ਮੈਂ ਪਿਆ ਸਕੂਲ ਤੇ ਸੋਚਦਾ ਸੀ ਕੁਛ ਸਮਝ ਜਾਵਾਂਗਾ, ਪੜ੍ਹ ਲਿਖ ਕੇ ਕੁਛ ਪਤਾ ਚੱਲ ਜਾਏਗਾ ਖੁਦਾ ਬਾਰੇ, ਸੰਸਾਰ ਬਾਰੇ, ਪਰਮਾਤਮਾ ਬਾਰੇ। ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਪਰ ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਪੜ੍ਹ ਪੜ੍ਹ ਕੇ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ। ਏਥਿਨ ਦਾ ਪ੍ਰਸਿੱਧ ਸੰਤ ਸੁਕਰਾਤ, ਉਹ ਆਪਣੀ ਆਟੋਬਾਇਓਗ੍ਰਾਫੀ ਚ ਲਿਖਦਾ ਹੈ ਆਪਣੀ ਆਪ ਬੀਤੀ ਵਿੱਚ, ਕਹਿੰਦਾ ਜਦ ਮੈਂ ਬੱਚਾ ਸੀ, ਬੱਚਿਆਂ ਨਾਲ ਖੇਡਦੇ ਆਇਆ, ਮੈਂ ਡਿੰਗਾ ਮਾਰਦਾ ਸੀ ਕਿ ਮੈਂ ਸਭ ਕੁਛ ਜਾਣਦਾ, ਮੈਨੂੰ ਸਭ ਕੁਛ ਪਤਾ ਹੈ, ਤੁਸੀਂ ਕੁਛ ਵੀ ਪੁੱਛੋ ਤੇ ਮੈਂ ਦੱਸਾਂਗਾ। ਕਹਿੰਦਾ ਬੱਚਿਆਂ ਤੇ ਮੇਰਾ ਰੋਪ ਬਣਿਆ ਰਹਿੰਦਾ ਸੀ, ਬੱਚੇ ਮੈਨੂੰ ਨੇਤਾ ਮੰਨਦੇ ਸਨ, ਲੀਡਰ ਮੰਨਦੇ ਸਨ, ਮੁਖੀ ਮੰਨਦੇ ਸਨ, ਬੱਚੇ ਮੇਰਾ ਸਤਿਕਾਰ ਕਰਦੇ ਸਨ, ਔਰ ਮੈਂ ਨੇਤਾ ਬਣਿਆ ਰਹਿੰਦਾ ਸੀ, ਮੁਖੀ ਬਣਿਆ ਰਹਿੰਦਾ ਸੀ, ਔਰ ਬੱਚਿਆਂ ਚ ਮੈਂ ਦਾਅਵਾ ਕਰਦਾ ਸੀ ਮੈਂ ਸਭ ਕੁਛ ਜਾਣਦਾ, ਮੈਂ ਸਭ ਕੁਛ ਜਾਣਦਾ। ਅਗਾਂਹ ਚੱਲ ਕੇ ਮਹਾਂਪੁਰਸ਼ ਕਹਿੰਦਾ ਮੈਂ ਜਵਾਨ ਹੋਇਆ, ਤੂੰ ਜਵਾਨਾਂ ਦੀ ਮਹਿਫਿਲ ਵਿੱਚ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 2.99 pounds, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ ਅਤੇ 10 pounds ਸਨੋ ਬੋਏ ਰਸਟ ਪਟੇਰੋਜ 3.49 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਂਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖੋਂ ਆਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਉਹ ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨੀ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ, ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ

0: ਜੋ ਮੰਗੀਏ ਉਹੀ ਕੰਮ ਕਰਦਾ। ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ। ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਨੀ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਹੈ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ। ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ? ਯਕੀਨ ਬੜੀ ਵੱਡੀ ਚੀਜ਼।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋ 98 ਸੈਂਟਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

ਹੁਣ ਇੱਥੋਂ ਹੀ ਉੱਠਦੀ ਹੈ। ਜੈਸੇ ਮਨ ਵਿੱਚ ਬੋਲਣ ਦਾ ਫੁਰਨਾ ਪੈਦਾ ਹੁੰਦਾ ਹੈ, ਪਵਨ ਹਵਾ ਨਾਭੀ ਨਾਲ ਟਕਰਾ, ਨਾਭੀ ਇੱਕ ਸਾਸ ਦੀ ਤਰ੍ਹਾਂ ਹੈ। ਜੈਸੇ ਹਾਰਮੋਨੀਅਮ ਹਵਾ ਦਈਏ ਤੇ ਵੱਜਦਾ ਹੁੰਦਾ ਹੈ, ਸ਼ਹਿਨਾਈ ਨੂੰ ਫੂਕ ਦਈਏ ਤਾਂ ਵੱਜਦੀ ਹੁੰਦੀ ਹੈ। ਮੁਰਲੀ ਹੈ, ਨਰਸਿੰਘਾ ਹੈ, ਸੰਤ ਹੈ, ਪਨੀਰੀ ਹੈ, ਹਵਾ ਦੇ ਫੂਕਣ ਨਾਲ ਹੀ ਵੱਜਦੇ ਹੁੰਦੇ ਨੇ। ਨਾਭੀ ਵੀ ਇੱਕ ਐਸਾ ਸਾਜ਼ ਸਾਡੇ ਅੰਦਰ ਪਰਮਾਤਮਾ ਨੇ ਫਿੱਟ ਕੀਤਾ ਹੈ। ਦੇਹੀ ਮਾਟੀ ਬੋਲੇ ਪਵਨ, ਪਵਨ ਕਰਕੇ ਬੋਲੋ, ਬੋਲਣਾ ਪਵਨ ਕਰਕੇ ਹੈ। ਇਸੇ ਵਾਸਤੇ ਤੱਤਾਂ ਦੇ ਚੋਂ ਗੁਰੂ ਨਾਨਕ ਨੇ ਪਵਨ ਨੂੰ ਗੁਰੂ ਕਹਿ ਦਿੱਤਾ। ਕਿਉਂ? ਬੋਲਣਾ ਤੇ ਪਵਨ ਕਰਕੇ ਇਸ ਸੰਬੰਧ ਤੇ ਬੋਲਣ ਨਾਲ ਜੋੜਦਾ, ਇਸ ਸੰਬੰਧ ਜੋੜਨ ਵਾਲਾ ਵਿਚੋਲਾ ਹੁੰਦਾ ਗੁਰੂ ਹੈ। ਪਵਨ ਨੂੰ ਗੁਰੂ ਕਹਿ ਦਿੱਤਾ, ਬੋਲਣਾ ਇਸੇ ਕਰਕੇ ਸਾਰੇ ਸੰਬੰਧ ਤੇ ਬੋਲ ਕੇ ਹੀ ਜੁੜ ਗਏ। ਸੰਸਾਰ ਵਿੱਚ ਅਸੀਂ ਪਹਿਲੇ ਦੇਖਦੇ ਹਾਂ ਫਿਰ ਬੋਲਦੇ ਹਾਂ। ਨਿਰੰਕਾਰ ਦੇ ਵਾਸਤੇ ਤੇ ਪਹਿਲੇ ਬੋਲਣਾ ਹੀ ਪੜੇ, ਬੋਲਣਾ ਪਵੇਗਾ। ਇਸ ਤਰ੍ਹਾਂ ਬੋਲਣਾ ਪਵੇਗਾ ਜੈਸੇ ਕਬੀਰ ਕਹਿੰਦੇ ਨੇ, ਕੈਸੋ ਕੈਸੋ ਕੂਕੀ, ਕੈਸੋ ਇਹ ਵੀ ਪਰਮਾਤਮਾ ਦਾ ਨਾਮ, ਕੈਸੋ ਕੈਸੋ ਕੂਕੀ ਨਾ ਸੋ ਯੇ ਆਸਾਰ, ਰਾਤ ਦਿਨਸ ਕੇ ਕੂਕ ਨੇ ਕਵੇ ਕੇ ਸੋਨੇ ਫੁਕਾ। ਕਬੀਰ ਕਹਿੰਦੇ ਮੈਂ ਤਾਂ ਦਿਨ ਰਾਤ ਬੋਲੀ ਜਾਣਾ, ਕੈਸੋ ਕੈਸੋ ਕੈਸੋ ਮੈਂ ਤਾਂ ਬੋਲੀ ਬੋਲੀ ਜਾਣਾ। ਕਿਸੇ ਦਿਨ ਤੇ ਖੇਡ ਬਣੇ, ਕਿਸੇ ਦਿਨ ਤੇ ਖੇਡ ਬਣੇ। ਗੁਰੂ ਜਗਤ ਵਿੱਚ ਅਸੀਂ ਪਹਿਲੇ ਵੇਖਦੇ ਹਾਂ ਫਿਰ ਬੋਲਦੇ ਹਾਂ, ਪ੍ਰਭੂ ਨਾਲ ਤੇ ਪਹਿਲੇ ਬੋਲਣਾ ਪਏਗਾ। ਬੋਲਦਿਆਂ ਹੀ ਬੋਲਦਿਆਂ ਇੱਕ ਦਿਨ ਦਿਖਾਈ ਦੇ, ਗੁਰੂ ਸਾਹਮਣੇ ਖੜਾ, ਬਿਲਕੁਲ ਨਿਕਟ ਕੇ। ਤੋ ਮੈਂ ਅਰਜ਼ ਕਰਾਂ, ਜੈਸੇ ਬੋਲਣ ਦਾ ਫੁਰਨਾ ਪੈਦਾ ਹੁੰਦਾ, ਪਵਨ ਨਾਭੀ ਨਾਲ ਟਕਰ, ਉੱਥੋਂ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਧੁਨ ਉੱਠ ਕੇ ਜਦ ਹਿਰਦੇ ਤੱਕ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਪਸੰਤੀ। ਇੱਥੇ ਉਸਨੂੰ ਸ਼ਬਦ ਮਿਲਦੇ ਨੇ, ਅਲਫਾਜ਼ ਮਿਲਦੇ ਨੇ। ਹਿਰਦੇ ਤੋਂ ਉੱਠ ਕੇ ਉਹ ਬਹੁਤ ਵਾਕ ਜਦ ਕੰਠ ਤੱਕ ਪਹੁੰਚਦਾ ਇਹਨੂੰ ਮਧਮਾ ਕਹਿੰਦੇ ਨੇ, ਵਾਕ ਪੂਰਾ ਬਣ ਜਾਂਦਾ। ਜ਼ਬਾਨ ਇਸ ਨੂੰ ਬਿਆਨ ਕਰ ਦਿੰਦੀ, ਇਹਨੂੰ ਬੈਖਰੀ ਕਹਿੰਦੇ। ਪਰਾ, ਬਸੰਤੀ, ਮਧਮਾ, ਬੈਖਰੀ, ਇਹਨੂੰ ਚਾਰ ਬਾਣੀਆਂ ਕਹਿੰਦੇ। ਪਰਾ ਹੀ ਬਸੰਤੀ ਬਣਦੀ ਹੈ, ਬਸੰਤੀ ਹੀ ਮਧਮਾ ਬਣਦੀ ਹੈ, ਔਰ ਮਧਮਾ ਹੀ ਬੈਖਰੀ ਬਣਦੀ। ਪਵਨ ਟਕਰਾਈ ਨਾਭੀ ਨੂੰ, ਧੁਨ ਪੈਦਾ ਹੋਈ, ਪਰ ਪਹੁੰਚੀ ਹਿਰਦੇ ਤੱਕ, ਅਲਫਾਜ਼ ਮਿਲ ਗਏ, ਇਹ ਬਣ ਗਈ ਬਸੰਤੀ। ਪੂਰੇ ਦਾ ਪੂਰਾ ਵਾਕ ਬਣ ਗਿਆ, ਜੋ ਕਹਿਣਾ ਹੈ ਕੰਮ ਅੰਦਰ ਬੜਾ ਤੇਜ਼ੀ ਨਾਲ ਆਉਂਦਾ। ਕੰਠ ਤੱਕ ਪਹੁੰਚੇ ਇਹਨੂੰ ਕਹਿੰਦੇ ਨੇ ਮਧਵਾ, ਜ਼ਬਾਨ ਨੇ ਬਿਆਨ ਕਰ ਦਿੱਤਾ ਇਹਨੂੰ ਕਹਿੰਦੇ ਨੇ ਬੈਖਰੀ। ਧੁਨ ਬਾਹਰ ਆ ਗਈ ਜ਼ਬਾਨ ਦੇ ਰਾਹ, ਜੋ ਨਾਭੀ ਤੋਂ ਉੱਠੀ ਸੀ ਹਿਰਦੇ ਤੇ ਕੰਠ ਦੇ ਚ ਪਹੁੰਚ ਗਏ, ਰਸਨਾ ਦੇ ਰਾਹੀਂ ਬਾਹਰ ਪ੍ਰਗਟ। ਹੁਣ ਇਸੇ ਧੁਨ ਨੂੰ ਵਾਪਸ ਲੈ ਜਾਣਾ, ਕਿੱਥੇ? ਧੁਨੀ ਤੱਕ ਲੈ ਜਾਣਾ, ਜਿੱਥੋਂ ਧੁਨ ਉੱਠੀ ਹੈ ਧੁਨੀ ਤੋਂ। ਇਸ ਧੁਨ ਨੂੰ ਧੁਨੀ ਤੱਕ, ਇਸ ਨੂੰ ਕਬੀਰ ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾ। ਇਹ ਗੰਗਾ ਜਿੱਥੋਂ ਜਨਮੀ ਹੈ, ਜਮਨ ਜਮੀ ਹੈ, ਪੈਦਾ ਹੋਈ ਹੈ ਗੰਗੋਤਰੀ। ਗੰਗਾ ਨੂੰ ਉਲਟਾ ਕੇ ਜਿੱਥੋਂ ਜਨਮੀ ਹੈ ਉੱਥੇ ਮਿਲਾ, ਉੱਥੇ ਲੈ ਜਾ। ਧੁਨ ਕਿੱਥੋਂ ਉੱਠੀਏ? ਧੁਨੀ ਨਾਭੀ ਤੋਂ। ਤੇ ਧਰਮ ਦੀ ਸਾਧਨਾ ਕਹਿੰਦੀ ਹੈ ਹੁਣ ਇਹ ਜ਼ਬਾਨ ਦੇ ਰਾਹੀਂ ਜੋ ਧੁਨ ਪ੍ਰਗਟ ਹੋਈਏ ਵਾਹਿਗੁਰੂ, ਇਹਨੂੰ ਵਾਪਸ ਲੈ ਜਾ ਧੁਨੀ, ਵਾਪਸ ਲੈ ਜਾ ਧੁਨੀ। ਕਿਸੇ ਨੂੰ ਕਿਹਾ ਆਖਣ ਔਖਾ ਸਾਚਾ ਬੜਾ ਬੜਾ, ਕੌਣ ਵਾਹਿਗੁਰੂ ਵਾਹਿਗੁਰੂ ਆਖਣਾ ਕੀ ਹੈ? ਸੌ ਦਫ਼ਾ ਕਹਿ ਲਓ, 500 ਦਫ਼ਾ ਕਹਿ ਲਓ,

ਸੁਣੇ ਤੇ ਦਫਾ ਵਾਹਿਗੁਰੂ ਰਸਨਾ ਆਖੇ, ਇਹਨੂੰ ਪਲਟਾ ਕੇ ਉੱਥੇ ਲੈ ਜਾਈ ਜਿੱਥੋਂ ਉਤਪੰਨ ਹੋਇਆ, ਜਿੱਥੋਂ ਦੋਨ ਉੱਠੇ, ਦੋਨੋਂ ਨੂੰ ਦੋਨੇ ਤੱਕ ਲੈ ਜਾਈ, ਦੋਨ ਉੱਠੀ ਨਾਭੀ ਤੋਂ ਦੋਨੇ ਤੋਂ ਆਈ ਹਿਰਦੇ ਤੱਕ ਪਸੰਦੀ, ਫਿਰ ਪਹੁੰਚੀ ਕੰਠ ਤੱਕ ਮਧਮਾ, ਫਿਰ ਜ਼ਬਾਨ ਨੇ ਬਿਆਨ ਕਰ ਦਿੱਤੀ ਬੈਖਰੀ। ਹੁਣ ਬੈਖਰੀ ਨੂੰ ਮਧਮਾ ਬਣਾਉਣਾ, ਮਧਮਾ ਨੂੰ ਪਸੰਦੀ ਬਣਾਉਣਾ, ਤੇ ਪਸੰਦੀ ਨੂੰ ਫਿਰ ਉਲਟੀ ਗੰਗਾ ਜਮਨ ਮਿਲਾ। ਇਹ ਕਿਸ ਤਰ੍ਹਾਂ ਹੋਵੇ? ਅੰਮ੍ਰਿਤ ਵੇਲੇ ਬੈਠ ਕੇ ਕਦੀ ਧਿਆਨ ਸਾਧਨਾ ਕਰੋਗੇ ਤੇ ਪਤਾ ਚੱਲੇਗਾ। ਇਸੇ ਨੂੰ ਗੁਰੂ ਨਾਨਕ ਨੇ ਕਿਹਾ, ਆਖਣ ਔਖਾ ਸਾਚਾ ਕਠਿਨ। ਸਾਰਾ ਦਿਨ ਰਾਮ ਰਾਮ ਰਾਮ ਕਰੀ ਜਾ ਰਹੇ, ਰਾਮ ਦੀ ਧੁਨ ਜਿੱਥੋਂ ਉੱਠੀ ਉੱਥੋਂ ਵਾਪਸ ਲੈ ਜਾ। ਵਾਪਸ ਲੈ ਜਾਣ ਵਾਲੀ ਅੰਦਰ ਕ੍ਰਾਂਤੀ ਹੋਵੇਗੀ। ਯਕੀਨ ਜਾਣੋ, ਇੱਕ ਦਫਾ ਦਾ ਵਾਹਿਗੁਰੂ ਆਖਣਾ ਜਨਮਾਂ ਜਨਮਾਂਤਰਾਂ ਦਾ ਥਕੇਵਾ ਲਾ ਦਿੰਦਾ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਧੋ ਦਿੰਦਾ, ਦੁੱਖ ਮਿਟਾ ਦਿੰਦਾ। ਪਰ ਇੱਕ ਦਫਾ ਵਾਹਿਗੁਰੂ ਆਖਣ ਵਾਸਤੇ ਕਈ ਦਫਾ ਕਰੋੜਾਂ ਦਫਾ ਆਖਣਾ ਪੈਂਦਾ, ਸਾਧਨਾ ਕਰਨੀ ਪੈਂਦੀ ਹੈ। ਉਸ ਤੋਂ ਬੰਦਾ ਥੱਕਦਾ, ਉਸੇ ਤੋਂ ਥੱਕਦਾ। ਪਰ ਜਨਮਾਂ ਜਨਮਾਂਤਰਾਂ ਦਾ ਥਕੇਵਾ ਲੈ ਜਾਂਦਾ ਇੱਕ ਦਫਾ। ਜ਼ਬਾਨ ਵਾਹਿਗੁਰੂ ਜੋ ਹੁਣ ਕਹਿ ਰਹੀ ਹੈ, ਉੱਠੀ ਤੇ ਧੁਨ ਤੇ ਭਰਾ ਨਾਭੀ ਤੋਂ ਇਹਨੂੰ ਵਾਪਸ ਲੈ ਜਾਣਾ ਹੈ। ਤੇ ਕਿਵੇਂ ਲੈ ਜਾਈਏ? ਜ਼ਬਾਨ ਦੇ ਰਾਹੀਂ ਤੇ ਧੁਨ ਬਾਹਰ ਪ੍ਰਗਟ ਹੋਈ ਹੈ, ਜ਼ਬਾਨ ਵਾਪਸ ਨਹੀਂ ਲੈ ਜਾ ਸਕਦੀ, ਇਹਨੂੰ ਕੰਨਾਂ ਦੇ ਰਾਹੀਂ ਵਾਪਸ। ਇਸ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਰੇ ਮਨ ਰਾਮ ਸਿਉ ਕਰ ਪ੍ਰੀਤ ਕਿਵੇਂ ਕਰੀਏ। ਤੋ ਮਹਾਰਾਜ ਕਹਿੰਦੇ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਜ਼ਬਾਨ ਨਾਲ ਗਾਈ ਜਾਓ ਵਾਹਿਗੁਰੂ ਵਾਹਿਗੁਰੂ, ਕੰਨਾਂ ਨਾਲ ਸੁਣੀ ਜਾਓ। ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਗਾਇਆ ਹੋਇਆ ਹਵਾ ਚ ਨਾ ਉੱਡ ਜਾਏ, ਵਾਹਿਗੁਰੂ ਵਾਹਿਗੁਰੂ ਆਖਿਆ ਹੋਇਆ ਸਿਰਫ ਫਿਜ਼ਾ ਵਿੱਚ ਨਹੀਂ, ਇਹ ਤੇਰੇ ਅੰਦਰ ਜਾਣਾ ਚਾਹੀਦਾ। ਬਿਨਾਂ ਕੰਨਾਂ ਤੋਂ ਅੰਦਰ ਨਹੀਂ ਜਾ ਸਕਦਾ, ਸ਼ਬਦ ਤੇ ਕੰਨਾਂ ਦੇ ਰਾਹੀਂ ਅੰਦਰ ਜਾਏ, ਭਜਨ ਕੰਨਾਂ ਦੇ ਰਾਹੀਂ ਅੰਦਰ ਜਾਏਗਾ, ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਆਖਰੀ ਹਿੱਸਾ ਜੋ ਬਣੇਗਾ ਖੂਨ, ਭਜਨ ਅੰਦਰ ਜੋ ਜਾਏਗਾ। ਔਰ ਵਾਕਈ ਬੰਦ ਭਜਨ ਅੰਦਰ ਚਲਾ ਗਿਆ, ਭਜਨ ਵੀ ਛਕਣਾ ਹੀ ਹੈ ਕੰਨਾਂ ਦੇ ਰਾਹੀਂ। ਜੇ ਕੋ ਖਾਵੇ ਜੇ ਕੋ ਵੰਚੇ ਇਸਕਾ ਹੋਏ ਉਦਾਰ, ਕੋਈ ਖਾਵੇ ਤੇ ਹਜ਼ਮ ਕਰੇ ਪਚਾ ਉਹਦਾ ਉਧਾਰ ਹੋ ਜਾਏਗਾ। ਉਹ ਜਪੇ ਹੋਇਆ ਨਾਮ ਜੋ ਕੰਨਾਂ ਦੇ ਰਾਹੀਂ ਸੁਣਿਆ ਗਿਆ ਅੰਦਰ ਗਿਆ, ਇਹੀ ਮਹਾਰਸ ਬਣੇਗਾ, ਮਹਾਂ ਆਨੰਦ ਮਹਾਂਪ੍ਰਕਾਸ਼ ਮਹਾਂਸ਼ਕਤੀ, ਇਹੀ ਸਮਾਧੀ ਦੀਨ ਕਰੇਗਾ। ਜੈਸੇ ਧੁਨ ਨਾਭੀ ਤੋਂ ਉੱਠੀ ਪਰਾ, ਹਿਰਦੇ ਤੱਕ ਪਹੁੰਚੀ ਪਸੰਤੀ, ਕੰਠ ਤੱਕ ਆਈ ਮਧਮਾ, ਜ਼ਬਾਨ ਨੇ ਬਿਆਨ ਕਰ ਦਿੱਤੀ ਬੈਕ। ਵਾਪਸ ਵੀ ਉਨ੍ਹਾਂ ਹੀ ਪੜਾਵਾਂ ਤੋਂ ਜਾਏਗੀ, ਲੇਕਿਨ ਦੁਆਰ ਅਲੱਗ ਹੈ, ਦੁਆਰ ਕੰਨ ਹੈ। ਧੁਨ ਬਾਹਰ ਪ੍ਰਗਟ ਹੋਈ ਸੀ ਰਸਨਾ ਦੇ ਰਾਹੀਂ, ਇਹ ਧੁਨ ਅੰਦਰ ਜਾਏਗੀ ਕੰਨਾਂ ਦੇ ਰਾਹੀਂ। ਸਾਰੀ ਜ਼ਿੰਦਗੀ ਦਾ ਵੀ ਵਾਹਿਗੁਰੂ ਵਾਹਿਗੁਰੂ ਆਖਿਆ ਵਿਅਰਥ ਜਾ ਸਕਦਾ ਅਗਰ ਸੁਣਿਆ, ਇੱਕ ਸੈਕਿੰਡ ਦਾ ਵੀ ਆਖਿਆ ਹੋਇਆ ਵਾਹਿਗੁਰੂ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟਾ ਦੇਗਾ ਅਗਰ ਸੁਣਿਆ। ਇੰਨੀ ਮਿਹਨਤ, ਲਖਮੜੀਆ ਘਰ ਇਕੱਠੇ ਇੱਕ ਰਤੀਲੇ, ਲੱਖਾਂ ਮਣ ਲੱਕੜਾਂ ਜਿਵੇਂ ਚਿੰਗਾਰੀ ਨਾਲ ਭਸਮ ਹੋ ਜਾਂਦੀਆਂ ਨੇ, ਇੱਕੋ ਦਫਾ ਦੇ ਵਾਹਿਗੁਰੂ ਆਖਦੇ ਆ ਕਰੋੜਾਂ ਜਨਮਾਂ ਦੇ ਪਾਪ ਦੁੱਖ ਸੰਤਾਪ ਮਿਟ ਜਾਂਦੇ। ਨਾਨਕ ਬਦਨਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਜ਼ਬਾਨ ਇਹ ਜੋ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ ਬੈਖਰੀ, ਇਹ ਪਹਿਲੇ ਮਧਮਾ ਸੀ ਕੰਠ ਦੇ ਸੀ, ਇਹ ਉਸ ਤੋਂ ਪਹਿਲੇ ਪਸੰਤੀ ਸੀ ਹਿਰਦੇ ਸੀ।
ਕਿ ਉਸ ਤੋਂ ਪਹਿਲੇ ਨਾਗੀ ਦੇਸ਼ੀ ਪਰਸਤ ਪਰਾ ਪਸੰਤੀ ਮਧਮਾ ਬੈਖਰੀ ਬੈਖਰੀ ਨੂੰ ਮਧਮਾ ਬਣਾਉਣਾ ਹੈ, ਮਧਮਾ ਨੂੰ ਪਸੰਤੀ ਬਣਾਉਣਾ ਹੈ, ਪਸੰਤੀ ਨੂੰ ਫਿਰ ਪਰਾ ਬਣਾਉਣਾ ਤੇ ਫਿਰ ਅੰਦਰ ਜਾਵੇ ਤਾਂ ਉਹ ਕੰਨਾਂ ਦੇ ਰਾਹੀਂ ਜਾਏਗੀ ਔਰ ਤਾਂ ਹੀ ਜਾ ਸਕੇਗੀ ਜੇ ਧਿਆਨ ਦੀ ਇਕਾਗਰਤਾ ਹੈ, ਮਨ ਦਾ ਠਹਿਰਾਵ ਹੈ, ਮਨ ਸੁਣ ਗੁਰੂ ਵਰਨਾ ਨਹੀਂ ਜਾਏਗਾ। ਵਾਹਿਗੁਰੂ ਵਾਹਿਗੁਰੂ ਜ਼ਬਾਨ ਉਚਾਰਨ ਕਰ ਰਹੀ ਹੈ ਔਰ ਮਨ ਸੁਣ ਰਿਹਾ ਕੰਨਾਂ ਦੇ ਰਾਹੀਂ ਗੁਰੂ ਤੋਂ ਪਹਿਲੇ ਦਿਨ ਕੰਠ ਤੱਕ ਆਏਗੀ ਮਧਮਾ। ਜੈਸੇ ਵਾਹਿਗੁਰੂ ਮਧਮਾ ਬਣਿਆ ਹੈ ਐਸੇ ਮਨੁੱਖ ਨੂੰ ਵਾਹਿਗੁਰੂ ਆਖਣ ਦਾ ਰਸ ਆਉਂਦਾ, ਬਾਣੀ ਜਪਣ ਦਾ ਰਸ ਆਉਂਦਾ। ਸਾਧਨਾ ਦੀ ਦੁਨੀਆ ਇਹਨਾਂ ਲੋਕਾਂ ਦੀ ਤਾਦਾਦ ਜ਼ਿਆਦਾ ਜਿਹਨਾਂ ਨੂੰ ਰਸ ਆਉਣ ਲੱਗਦਾ। ਅਗਰ ਮਧਮਾ ਉਹ ਹੁਣ ਵਾਪਸ ਕੰਠ ਤੱਕ ਚਲੇ, ਧਿਆਨ ਦੀ ਇਕਾਗਰਤਾ ਬਣੀ ਰਹੇ ਤੇ ਜਪ ਚੱਲਦਾ ਰਹੇ ਤੇ ਧੁਨ ਹਿਰਦੇ ਤੱਕ ਪਹੁੰਚ ਜਾਏ ਪਸੰਤੀ, ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗਦਾ। ਤੇ ਉਹ ਅਨਾਹਦ ਨਾਦ ਕਿਸ ਤਰ੍ਹਾਂ ਦਾ ਹੁੰਦਾ? ਅਨਾਹਦ ਨਾਦ ਜੋ ਸੁਣਨ ਲੱਗ ਪਿਆ ਸਮਝ ਲਓ ਪਰਮਾਤਮਾ ਦੇ ਦਰ ਤੱਕ ਪਹੁੰਚ ਗਏ, ਅਜੇ ਘਰ ਤੱਕ ਤੇ ਨਹੀਂ ਦਰ ਤੱਕ ਪਹੁੰਚ ਗਏ। ਘਰ ਦੀ ਦਰ ਦੀ ਫਿਰ ਮਹਾਰਾਜ ਇੰਝ ਵਿਆਖਿਆ ਕਰਦੇ ਨੇ, ਸੋ ਦਰ ਕਿਹਾ ਜਿਤ ਵੈ ਸਰਬ ਸਮਾਜ। ਘਰ ਦੇ ਅੰਦਰ ਪ੍ਰਵੇਸ਼ ਕਰਨ ਵਾਸਤੇ ਪਹਿਲੇ ਦਰ ਤੇ ਹੀ ਜਾਣਾ ਪਏਗਾ ਨਾ, ਦਰਵਾਜ਼ੇ ਉਹਦੇ ਦਰ ਤੇ ਬੜੀ ਰੌਣਕ ਹੈ। ਪ੍ਰਾਚੀਨ ਰਾਜੇ ਮਹਾਰਾਜੇ ਆਪਣੇ ਮਹਿਲਾਂ ਦੇ ਦਰ ਦੇ ਉੱਤੇ ਨੌਬਤ ਵਜਾਉਂਦੇ ਸਨ ਸਵੇਰੇ ਤੇ ਸ਼ਾਮ। ਗੱਲ ਤੇ ਭਗਤਾਂ ਤੋਂ ਚੱਲੀ, ਉਹਨਾਂ ਨੇ ਕਿਹਾ ਪਰਮਾਤਮਾ ਦੇ ਦਰ ਤੇ ਨੌਬਤ ਵਜਦੀ। ਉਹ ਜੋ ਨੌਬਤ ਵਜਦੀ ਹੈ ਅਨਾਹਦ ਨਾਦ ਦੀ, ਉਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਵਾਜੇ ਨਾਦ ਅਨੇਕ ਅਸੰਤਾਂ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੇਸ਼ਾਂ ਕਈਆਂ ਕੇਤੇ ਗਾਉਣ। ਪਤਾ ਨੀ ਕਿਤਨੇ ਰਾਗ ਰਾਗਣੀਆਂ ਦੀ ਧੁਨ, ਕਿਤਨੇ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼। ਪ੍ਰਾਚੀਨ ਕਾਲ ਵਿੱਚ ਸਾਜ਼ਾਂ ਦੇ ਜਨਮਦਾਤੇ ਭਗਤ ਲੋਕ ਹੋਏ ਨੇ, ਉਹਨਾਂ ਨੇ ਕਿਹਾ ਦੋਨਾਂ ਅਸੀਂ ਅੰਦਰ ਸੁਣਦੇ ਪਏ ਹਾਂ, ਉਹਨਾਂ ਨੂੰ ਬਾਹਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਵਾਜੇ ਨਾਗ ਅਨੇਕ ਅਸੰਤਾਂ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੇਸ਼ਾਂ ਕਈਆਂ ਕੇਤੇ ਗਾਵਣ ਹਾਰੇ। ਪਹਿਲੇ ਤੇ ਵਾਹਿਗੁਰੂ ਆਖਣ ਦਾ ਸਵਾਦ ਆ ਰਿਹਾ ਸੀ ਪਰ ਹੁਣ ਅਨਾਹਦ ਨਾਲ ਸੁਣਨ ਲੱਗ ਪਿਆ। ਸੰਗੀਤ ਛਿੜ ਗਿਆ, ਰਾਗ ਛਿੜ ਗਿਆ, ਹਿਰਦਾ ਬੜਾ ਉਸਦਾ ਆਨੰਦਿਤ ਹੋ ਜਾਂਦਾ, ਅਨਾਹਦ ਨਾਦ ਸੁਣਨ ਲੱਗ ਪਿਆ। ਹੁਣ ਇੱਕ ਕਦਮ ਦੀ ਯਾਤਰਾ ਹੋਰ ਰਹਿ ਗਈ ਹੈ, ਇਹ ਧੁਨ ਵਾਪਸ ਜੋ ਮਧਮਾ ਪਸੰਤੀ ਬਣੀ ਹੈ, ਹੁਣ ਫਿਰ ਪਰਾ ਬਣੇ, ਨਾਭੀ ਨਾਲ ਟਕਰਾਵੇ, ਧੁਨੀ ਨਾਲ ਟਕਰਾਵੇ। ਜਪ ਜਾਰੀ ਰਹੇ ਤੇ ਧਿਆਨ ਦੀ ਇਕਾਗਰਤਾ ਬਣੀ ਰਹੇ ਤੇ ਜੈਸੇ ਧੁਨ ਵਾਹਿਗੁਰੂ ਦੀ, ਰਾਮ ਦੀ, ਅੱਲਾ ਦੀ, ਹਰ ਧੁਨ ਦਾ ਆਪਣਾ ਪ੍ਰਤਾਪ ਹੈ। ਜੈਸੇ ਨਾਭੀ ਨਾਲ ਟਕਰਾਉਂਦੀ, ਪਹਿਲੇ ਪਵਨ ਦੇ ਟਕਰਾਉਂਦੇ ਨਾਭ ਖੋਲੀ ਸੀ, ਹੁਣ ਧੁਨ ਦੇ ਟਕਰਾਉਂਦਿਆਂ ਨਾਭ ਪੂਰੀ ਖੁੱਲ ਜਾਏ। ਧੁਨ ਜੋ ਧੁਨੀ ਤੋਂ ਉੱਠੀ ਸੀ ਕੰਨਾਂ ਦੇ ਰਾਹੀਂ ਵਾਪਸ ਆਈ ਮਧਮਾ ਪਸੰਤੀ ਬਣ ਕੇ, ਜੈਸੀ ਫਿਰ ਧੁਨੀ ਨਾਲ ਟਕਰਾਉਂਦੀ ਹੈ ਪਰਾ ਬਣਦੀ ਹੈ, ਨਾਭ ਪੂਰੀ ਖੁੱਲ ਜਾਂਦੀ ਹੈ, ਤਨ ਤੇ ਜਿੰਦਾ ਰਹਿੰਦਾ, ਮਨ ਦੀ ਮੌਤ। ਜੈਸੇ ਧੁਨ ਧੁਨੀ ਨਾਲ ਟਕਰਾਉਂਦੀ ਹੈ ਮਨ ਦੀ ਮੌਤ ਹੋ ਜਾਂਦੀ ਹੈ, ਤਨ ਤੇ ਜਿੰਦਾ। ਐਸਾ ਮਨੁੱਖ ਪਰਮਾਤਮਾ ਦੇ ਤਲ ਤੇ ਜੀਂਦਾ ਪਰ ਜੈਸੇ ਮਨ ਦੀ ਮੌਤ ਆਉਂਦੀ ਹੈ, ਕਈ ਭਗਤ ਐਲਾਨੀਆਂ ਕਹਿ ਉੱਠਦੇ ਨੇ, ਜੈਸੇ ਕਬੀਰ ਕਹਿੰਦੇ ਨੇ, ਸਾਉ ਚ ਭਇਓ ਅਨ ਕਤੇ ਨਾ ਜਾਇ, ਮੈਂ ਸੱਚ ਹੋ ਗਿਆ, ਮੈਂ ਪਰਮਾਤਮਾ ਦਾ ਰੂਪ ਹੋ ਗਿਆ।
तो जाए चढ़े सिंहासन मिले हैं सारंग पानी राम कबीरा एक वे हैं कोई न सके पछाने। इस अवस्था ते पहुंचे होया ब्रह्म ज्ञानी गुरमुख वाहिगुरु वाहिगुरु जपदा नहीं बल्कि एक शब्द मेरे प्राण बसत है बहुत जनपना जिमें प्राण चल देने वाहिगुरु की धुन उसके प्राण च गुरु तो वाहिगुरु का रूप हो जाता है ईश्वर का रूप हो जाता है तो वाहिगुरु का रूप ईश्वर का रूप हो जाता है।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋ 98 ਸੈਂਟਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: ਫੈਮਿਲੀ ਕੇਅਰ ਫਾਰਮੇਸੀ
1: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
0: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
1: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
0: ਹੁਣ ਮੋਬਿਲਿਟੀ ਐਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
1: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
2: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
0: ਜਾਂ ਕਾਲ ਕਿਰਨ ਐਟ 604-581-1900
3: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ ਭਾਈ ਪਿੰਦਰਪਾਲ ਸਿੰਘ ਜੀ ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਤੋਂ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: Need help navigating our ever-changing real estate market? Girdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Girdale Baud, your realtor for life. Call Dale at 604-303-7653 or go online at girdalebaudgroup.com.
2: 1746 'ਚ ਸਿੱਖ ਸ਼ਹੀਦ ਹੁੰਦਾ ਰਿਹਾ 1846 'ਚ ਸਿੱਖ ਸ਼ਹੀਦ ਹੁੰਦਾ ਰਿਹਾ 1946 'ਚ ਸਿੱਖ ਸ਼ਹੀਦ ਹੋਇਆ ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ ਇਹ ਆਪਣੇ

ओंकार सतनाम करता पुरुष निर्भव निर्वैर

ਬੜੀਆਂ ਲੋਭ ਦੀਆਂ ਛੱਲਾਂ ਨੇ, ਬੜੀਆਂ ਲੋਭ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਨੇ, ਮੈਂ ਤੇ ਡੁੱਬ ਰਿਹਾ। ਤੂੰ ਮਿਹਰ ਕਰ, ਤੂੰ ਬਖਸ਼ਿਸ਼ ਕਰ, ਮੈਨੂੰ ਬਚਾ। ਤੂੰ ਸਾਗਰ ਦੀ ਉਛਲੀ ਹੋਈ ਅਵਸਥਾ ਨੂੰ ਤੂਫਾਨ ਕਹਿੰਦੇ ਨੇ। ਮਨ ਦੀ ਉਛਲੀ ਹੋਈ ਅਵਸਥਾ ਹੀ ਲੋਭ ਹੈ, ਮਨ ਦੀ ਉਛਲੀ ਹੋਈ ਅਵਸਥਾ ਹੀ ਅਹੰਕਾਰ ਹੈ ਤੇ ਕਾਮ ਹੈ। ਉੱਪਰ ਉੱਪਰ ਕੋਈ ਦੇਖੇਗਾ, ਇਸ ਉਛਲੀ ਅਵਸਥਾ ਨੂੰ ਦੇਖੇਗਾ, ਤੋ ਸਿਵਾਏ ਕਾਮ, ਸਿਵਾਏ ਲੋਭ ਤੇ ਸਿਵਾਏ ਅਹੰਕਾਰ ਤੋਂ ਹੋਰ ਕੁਛ ਪ੍ਰਾਪਤ ਨਹੀਂ ਹੋਣਾ। ਤੋ ਪਛਮ ਦਾ ਮਨੋਚਿੰਤਕ ਇਹ ਕਹਿੰਦਾ ਰਿਹਾ ਕਿ ਮਨ ਦੇ ਤੇ ਸਿਵਾਏ ਕਾਮ ਤੋਂ ਹੋਰ ਕੁਛ ਵੀ ਨਹੀਂ, ਸਿਵਾਏ ਅਹੰਕਾਰ ਤੋਂ ਹੋਰ ਕੁਛ ਨਹੀਂ। ਪਾਗਲ ਬੰਦਿਆਂ ਨੂੰ ਆਧਾਰ ਬਣਾ ਕੇ ਮਨ ਦੀ ਖੋਜ ਕੀਤੀ ਜਾਂਦੀ ਰਹੀ ਹੈ। ਪਾਗਲ ਕਿਉਂ ਹੋ ਜਾਂਦੇ ਨੇ? ਤਵਾਜ਼ਨ ਡਾਵਾਂ ਡੋਲ ਕਿਉਂ ਹੋ ਜਾਂਦਾ ਹੈ? ਇਹ ਆਪਣਾ ਸੰਤੁਲਨ ਕਿਉਂ ਖੋ ਬੈਠਦੇ ਨੇ? ਅਕਸਰ ਕਾਮ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ, ਲੋਭ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ, ਔਰ ਅਹੰਕਾਰ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ, ਤੇ ਅਸੀਮ ਕ੍ਰੋਧ ਸੰਤੁਲਨ ਖੋ ਦਿੰਦਾ ਹੈ, ਅਸੀਮ ਕ੍ਰੋਧ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ ਹੈ, ਮਨੁੱਖ ਨੂੰ ਪਾਗਲ ਬਣਾ ਦਿੰਦਾ ਹੈ। ਹਾਂ, ਜਿਸ ਤੋਂ ਕਿਧਰੇ ਕਾਮ ਦੀ ਪੂਰਤੀ ਹੋਵੇ, ਲੋਭ ਦੀ ਪੂਰਤੀ ਹੋਵੇ, ਅਹੰਕਾਰ ਦੀ ਪੂਰਤੀ ਹੋਵੇ, ਉਹ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਤੇ ਮੋਹ ਆ ਜਾਂਦਾ ਹੈ। ਪਰ ਕੋਈ ਵੀ ਹਮੇਸ਼ਾ ਦੀ ਪੂਰਤੀ ਨਹੀਂ ਕਰ ਸਕਦਾ। ਇਹ ਪੂਰਤੀ ਵਕਤੀ ਆਉਂਦੀ ਹੈ, ਆਰਜ਼ੀ ਆਉਂਦੀ ਹੈ। ਇਸ ਵਾਸਤੇ ਮੋਹ ਛਿਨ ਬੰਗਰ ਹੋ ਜਾਂਦਾ ਹੈ, ਪ੍ਰੇਮ ਟੁੱਟ ਜਾਂਦਾ ਹੈ। ਰਿਸ਼ਤਿਆਂ ਵਿੱਚ ਰੋਜ਼ ਦਰਾੜਾਂ ਆਉਂਦੀਆਂ ਦਿਖਾਈ ਦਿੰਦੀਆਂ ਨੇ। ਮਿੱਤਰਤਾ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ, ਭਾਈਚਾਰਾ ਖੂਨ ਖਰਾਬੇ ਵਿੱਚ ਬਦਲ ਜਾਂਦਾ ਹੈ, ਪਤੀ ਪਤਨੀ ਦੇ ਸੰਬੰਧ ਕਲ ਕਲੇਸ਼ ਤੇ ਖੜੇ ਹੋ ਜਾਂਦੇ ਨੇ। ਐਸਾ ਕਿਉਂ ਹਰ ਰੋਜ਼ ਔਰ ਹਰ ਵਕਤ ਛਿਨ ਛਿਨ ਬੰਦੇ ਦੀ ਹੰਕਾਰ ਦੀ ਪੂਰਤੀ ਕੋਈ ਮਨੁੱਖ ਹਰ ਵਕਤ ਨਹੀਂ ਕਰ ਸਕਦਾ? ਹਰ ਵਕਤ ਲੋਭ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ, ਔਰ ਕੋਈ ਵੀ ਹਰ ਵਕਤ ਮਨੁੱਖ ਦੀ ਵਾਸ਼ਨਾ ਨੂੰ ਸ਼ਾਂਤ ਨਹੀਂ ਕਰ ਸਕਦਾ। ਤੋ ਜਿੱਥੇ ਇਨਕਾਰ, ਜਿੱਥੇ ਅਤ੍ਰਿਪਤੀ, ਉੱਥੇ ਕ੍ਰੋਧ। ਇਹੀ ਅਸੀਮ ਕ੍ਰੋਧ ਅਗਾਂਹ ਚੱਲ ਕੇ ਪਾਗਲਪਨ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ। ਤੋ ਪਾਗਲਾਂ ਨੂੰ ਆਧਾਰ ਬਣਾ ਕੇ ਫਰਾਇਡ ਤੇ ਪਛਮ ਦੇ ਹੋਰ ਮਨੋਚਿੰਤਕ ਖੋਜ ਕਰਦੇ ਰਹੇ ਤੇ ਐਲਾਨੀਆਂ ਉਹਨਾਂ ਨੇ ਕਹਿ ਦਿੱਤਾ, ਮਨ ਕਾਮ ਹੈ, ਮਨ ਲੋਭ ਹੈ, ਮਨ ਅਹੰਕਾਰ ਹੈ, ਹੋਰ ਕੁਛ ਵੀ ਨਹੀਂ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਪੁੱਛੀਏ ਤੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੂੰ ਤੇ ਜੋਤ ਸਰੂਪ ਹੈ, ਤੂੰ ਤੇ ਪਰਮ ਪ੍ਰਕਾਸ਼ ਹੈ, ਤੂੰ ਤੇ ਪਰਮ ਆਨੰਦ ਹੈ, ਤੂੰ ਤੇ ਪਰਮ ਖੇਡ ਹੈ। ਦੇਖਦੇ ਹਾਂ ਅਸੀਂ ਸਿੱਪੀਆਂ, ਸੰਖ, ਲਹਿਰਾਂ ਸਾਗਰ ਦੇ ਕੰਢੇ ਤੇ ਨੇ, ਉੱਪਰੀ ਸਤਾ ਤੇ ਨੇ, ਗਹਿਰਾਈ ਵਿੱਚ ਮੋਤੀ ਪਏ ਨੇ। ਉੱਪਰ ਨਹੀਂ ਮੋਤੀ ਮਿਲਦੇ, ਕਿਨਾਰੇ ਤੇ ਨਹੀਂ ਮੋਤੀ ਮਿਲਦੇ। ਤੋ ਗਿਆਨ, ਪ੍ਰੇਮ, ਸਮਦ੍ਰਿਸ਼ਟੀ, ਨਿਰਵੈਰਤਾ, ਨਿਰਭੈਤਾ, ਪਰਮ ਆਨੰਦ, ਪਰਮ ਸਮਾਧੀ, ਇਹ ਗਹਿਰਾਈ ਦੇ ਚ ਹੈ। ਤੋ ਗਹਿਰੇ ਉਤਰਨਾ ਹੀ ਮਨ ਦੀ ਖੋਜ ਹੈ। ਔਰ ਸਾਹਿਬ ਕਹਿੰਦੇ ਨੇ, ਜੋ ਗਹਿਰਾ ਚਲਾ ਗਿਆ ਮਨ ਦੀ ਦੁਨੀਆ ਚ ਖੋਜਦਿਆਂ ਉਸਨੂੰ ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਏਗੀ, ਨੌ ਦਾ ਭਗਤੀ ਪ੍ਰਾਪਤ ਹੋ ਜਾਏਗੀ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਜਿਸ ਦਿਨ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਨਾਮ ਦੀ ਦੌਲਤ ਦੇ ਨਾਲ ਇਹ ਰਾਜਾ ਬਣ ਜਾਂਦਾ ਹੈ, ਇਹ ਮਹਾਰਾਜਾ ਬਣ ਜਾਂਦਾ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇ,

0: गुरु राज अब चले अटल, आद पुरख फुरमायो। गुरु ग्रंथ साहिब जी महाराज दे अंदर आई भट्टां दी बाणी और उस दा एक पावन पवित्र सोईया है। साडे देश दे धार्मिक ऋषि मुनिया ने युगां दी बकायदा वंड कीती है और कहिंदे ने चार युग ने, सतयुग, त्रेता, द्वापर, कलयुग। इंज कह लईए कि चार कलासा ने, या कह लईए कि चार स्कूल ने। प्राइमरी स्कूल है, मिडिल स्कूल है, हाई स्कूल है, कॉलेज है, बच्चा है, थोड़ा जिहा प्रौढ़ होया है, जवान होया है, अधकड़ होया है और बुजुर्ग हो गया है, बुढ़ा हो गया है। तो बच्चे लई होर स्कूल है, वड्डे लई होर स्कूल है, नौजवान लई होर स्कूल है। जैसे सारे स्कूलां विच पढ़ाण वाले ते मास्टरी कहलांदे ने, अध्यापक ही कहलांदे ने, टीचर ही कहलांदे ने, लेकिन फिर भी बड़ा अंतर है। जो प्राइमरी नूं पढ़ा रहे है वो भी अध्यापक है, जो मिडिल क्लास नूं पढ़ा रहे है वो भी अध्यापक है, और जो हाई स्कूल विच पढ़ा रहे है वो भी अध्यापक है, और जो कॉलेज विच पढ़ा रहे है वो भी अध्यापक है। लेकिन फिर भी उना दी जानकारी, उना दे प्राण दे तौर तरीकियां दे बड़ा भारी अंतर है। नाम एक है, काम एक नहीं। उना दी जिम्मेवारी समय दे नाल और स्कूलां दे नाल वद्दी। सतयुग एक ऐसा युग से जिसनों कह दईए इत सिर्फ नर्सरी दी क्लास है, सिर्फ इत्थे आना है, बस थोड़ा जिहा बैठना है, उठना है, चले जाना है, समा पास करना है। मनुखता दा आद काल जिसनों सतयुग कहिंदे ने कोई बहुत वड्डियां जिम्मेवारियां नहीं सन। आखरिक मासूम बच्चे देते कादियां जिम्मेवारियां, केड़ियां जिम्मेवारियां। अजे वो जिम्मेवारियां दा बोझ चुक नहीं सकदा, जिम्मेवारियां निभाण दी अजे उसकी समर्था नहीं है। वो ते सर्व समा पास कर रहे है, वक्त पास कर रहे है। तो वक्त पास करने लई कोई खिडौने चाहिए ने, तो इस तरह दे नर्सरी दी क्लास दे खिडौने रखे जांदे ने। इंज कह लिए बच्चे खेडन लई आंदे ने, सिर्फ खेडन लई। छोटे छोटे बच्चे आए ने सिर्फ खेडन लई। अध्यापक एक चाहिदा है, एक टीचर चाहिदा है, ए बच्चे बस ढंग नाल खेड सकन, सारियां नूं खिडौने मिल सकन और थोड़ा जिहा विश्राम कर सकन, फिर अपने घरां नूं जान, समा पास करन। सतयुग दा दौर ऐसा सी जैसे मासूम बच्चा छल कपट तो रहत है, वैर विरोध तो रहत है और वासना अहंकार तो भी रहत है। बड़ी समान दृष्टि है, वितक्रिया तो भी उच्चा है। तो सतयुग मनुखता दा आद सी, अजे जन्म ही होया सी, बहुत सारियां कोई इसदियां लोड़ा नहीं सन, ते बहुत लंबी चौड़ी समझ भी नहीं सी। समझ होवे ता समझ नूं विकसित करन लई कोई समझाण वाला चाहिदा हुंदा है। अजे ए हालत इस युग दी, इस बच्चे दी नहीं सी। इस वास्ते कहिंदे ने एक बोना अवतार, एक छोटा अवतार, बावन अवतार आया। सतजुग तय माण्यो छलियो बल बावन पायो। लंबी शिक्षा दी, लंबी पढ़ाई दी लोड़ नहीं सी, सिर्फ देख रेख करनी सी। ए ढंग नाल खेडन, ए ढंग नाल बैठन, ए खिडौणिया नू तोड़न ना, सिर्फ खेडन, तो बस इतनी ही देख रेख करनी सी। यही कारण है कि सतजुग नू छाणीए पढ़िए कोई बहुती संघर्ष वाली जिंदगी नहीं सी, और बहुत कोई उसारू कम भी नहीं सन। पहाड़ां दी कंदरां दे चलोकी रहिंदे सन, रुखां दी छां ही उनां दे महल सन, जंगल दे फल फूल खा लेने, कंद मूल खा लेने उनां दी खुराक सी, दरख्तां दी छाल नाल अपना तन ढकन लेना या नगन रहना, बस ए उनां दा पहरावा सी। जमीन ते सो रहना ए इना दा बिस्तर सी, और एक इलाके च लोड़ां दी पूर्ति नहीं होनी, दूसरे चले गए, तीसरे चले गए, चौथे चले गए, इस तरह भ्रमण करदे रहना। नहीं दरख्तां नालों कोई फल फूल मिले तो किसे जंगली जानवर दा शिकार करके उसका मांस खा लेना, बस यही जीवन सी आदि मनुख दा। आदवासी आदि मनुख किसी भी देश में तुसी चले जाओ इसी तरीके नाल जीवदे सन, और आदि मनुख उन्हां नू अज भी असी कहिंदे आं, तो मैज इस आधार ते कि कईयां ने आदि मनुख वाला रहन सहन खान पान अजे भी नहीं छोड़िया, अजे भी जंगलां दे, अजे भी नगन, अजे भी जानवरां दा शिकार करके खाना, अजे भी दरख्तां दे पत्तियां नाल अपने तन ढकणे, अजे भी पशुआं दी खल नाल अपनी चोली बनानी, अपना दामन ढकना, ओही पुरानी तर्ज़े जिंदगी। तो किसे बहुत वड्डे अवतार दी लोड़ ना पई। समा लंघदा गया, ए गोड़ियां दे भार चलन वाला ए बच्चा, खिडौणियां नाल खेडन वाला ए बच्चा थोड़ा वड्डा होया है। तो इसनू तहजीब सिखानी सी, इसनू उठना बैठना सिखाना सी, इसनू बोलना सिखाना सी, इसनू पहनना सिखाना सी, इनू खाना पीना सिखाना सी, जिंदगी दी हर तरह दी मर्यादा इसनू देनी सी। तो फिर आ गए मर्यादा पुरुषोत्तम राम। ए प्राइमरी स्कूल दे अध्यापक मर्यादा सिखानी है, उठना बैठना सिखाना है। कुछ राजनीति शुरू हो गई सी, परिवारक जिंदगी शुरू हो गई सी, कुछ अर्थव्यवस्था दा पसारा भी आरंभ हो गया सी, तो मर्यादा बनानी लाजमी हो गई सी। तो पुत्र दी की मर्यादा है, पिता दी की मर्यादा है, राजे दी की मर्यादा है, प्रजा दी की मर्यादा है, गुरु दी की मर्यादा है, शिष्य दी की मर्यादा है, छोटे भरा नु किस मर्यादा च रहना है और वड्डे भरा ने किस मर्यादा दी पालना करनी है, इस तरह दे समाज दी मर्यादा, नीति दी मर्यादा, धर्म दी मर्यादा बनाई गई। और जिस अवतारी पुरुष द्वारा बनाई गई उनु आख्या गया मर्यादा पुरुषोत्तम राम। सहजे सहजे आखिर बच्चा वड्डा हुंदा है, समय दे नाल विकास जारी है। जैसे जैसे तुसी पिछे जाओगे मनुख इतना विकसित नहीं सी। इते देखदिया देखदिया बहुत भारी विकास हो गया, और मनुख किथे दा किथे जा पहुंचे है। नगन रहिंदा सी पर अज हजारां तरह दे कपड़ियां दा जन्म दाता है। एक थां तो दूसरी थां ते ए पैदल जांदा सी, फिर पशुआं दी असवारी इसने कीती, फिर बैल गड्डी बनाई, पर अज ते मनुख आवाज तो भी तिखे हवाई जहाजां दा मालिक है। अज ते 24 घंटे सारी पृथ्वी दा चक्कर ला सकदा है, ਇਤਨੀ ਤੇਜ਼ੀ ਪੈਰਾਂ ਵਿੱਚ ਆ ਗਈ। ਰੁੱਖਾਂ ਦੀ ਛਾਂ ਤਲੇ ਜਾਂ ਪਹਾੜਾਂ ਦੀ ਕੰਧਰਾਂ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਅੱਜ ਜ਼ਮੀਨ ਦੇ ਤੇ ਇਸਨੇ ਫਲਕ ਬੋਸ ਇਮਾਰਤਾਂ ਖੜੀਆਂ ਕੀਤੀਆਂ। ਬੜੇ ਵੱਡੇ ਵੱਡੇ ਮਹਿਲ, ਗਗਨ ਚੁੰਬੀ ਮਹਿਲ। ਇਹ ਸਭ ਤੋਂ ਪ੍ਰਥਮ ਇਸ਼ਾਰੇ ਹੀ ਕਰਦਾ ਸੀ, ਇਹਦੇ ਕੋਲ ਜੋ ਭਾਸ਼ਾ ਸੀ ਇਸ਼ਾਰੇ ਹੀ ਸਨ। ਫਿਰ ਸਹਿਜੇ ਸਹਿਜੇ ਇਹਦੀ ਜ਼ਬਾਨ ਚੋਂ ਜਿਹੜੀ ਆਵਾਜ਼ ਨਿਕਲੀ, ਇਹਨੇ ਆਵਾਜ਼ ਨੂੰ ਅਲਫਾਜ਼ ਦੇਣੇ ਸ਼ੁਰੂ ਕੀਤੇ। ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਜਨਮ ਹੋਇਆ। ਬੋਲਿਆ ਹੋਇਆ, ਸਮਝਿਆ ਹੋਇਆ, ਕਾਫੀ ਸਮੇਂ ਤੱਕ ਰਹਿ ਸਕੇ ਤੋ ਪੱਥਰਾਂ ਦੇ ਉੱਤੇ ਇਸਨੇ ਲਿਖਣਾ ਆਰੰਭ ਕੀਤਾ। ਲਿਪੀ ਦਾ ਜਨਮ ਹੋਇਆ। ਫਿਰ ਦਰਖਤਾਂ ਦੇ ਪੱਤਿਆਂ ਦੇ ਉੱਤੇ ਇਸਨੇ ਲਿਖਿਆ ਭੋਜ ਪੱਤਰ। ਅੱਜ ਇਹ ਮਨੁੱਖ ਹਜ਼ਾਰਾਂ ਤਰ੍ਹਾਂ ਦੇ ਛਾਪੇਖਾਨਿਆਂ ਦਾ ਮਾਲਕ ਹੈ ਔਰ ਹਜ਼ਾਰਾਂ ਤਰ੍ਹਾਂ ਦਾ ਕਾਗਜ਼ ਮੌਜੂਦ ਹੈ। ਬਹੁਤ ਤਰ੍ਹਾਂ ਤਰ੍ਹਾਂ ਦੀਆਂ ਲਿਖਤਾਂ ਜਨਮ ਲੈ ਰਹੀਆਂ ਨੇ। ਕੰਦਮੂਲ ਜਾਂ ਕੱਚਾ ਮਾਸ ਖਾ ਲੈਣਾ, ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨ ਮਨੁੱਖ ਨੇ ਜੋ ਹੈ ਪ੍ਰਗਟ ਕੀਤੇ ਹੋਏ ਨੇ ਹਰ ਦੇਸ਼ ਦੇ ਔਰ ਹਰ ਪ੍ਰਾਂਤ ਦੇ, ਹਰ ਕੌਮ ਦੇ। ਤਰ੍ਹਾਂ ਤਰ੍ਹਾਂ ਦੇ ਆਪਣੇ ਵਿਅੰਜਨ, ਤਰ੍ਹਾਂ ਤਰ੍ਹਾਂ ਦਾ ਆਪਣਾ ਭੋਜਨ, ਤਰ੍ਹਾਂ ਤਰ੍ਹਾਂ ਦੇ ਜੋ ਹੈ ਸਵਾਦਿਸ਼ਟੀ ਪਦਾਰਥ। ਗਰਸ ਕੇ ਜ਼ਿੰਦਗੀ ਦੇ ਜਿਸ ਪਹਿਲੂ ਵਿੱਚ ਝਾਤ ਮਾਰੀਏ ਮਨੁੱਖ ਅੱਗੇ ਵਧਿਆ। ਭੋਜਨ ਦੀ ਦੁਨੀਆਂ ਵਿੱਚ, ਵਸਤਰਾਂ ਦੀ ਦੁਨੀਆਂ ਵਿੱਚ, ਫਿਰ ਸ਼ਸਤਰਾਂ ਦੀ ਦੁਨੀਆਂ ਵਿੱਚ ਲੜ ਪੈਂਦਾ ਸੀ ਕਿਸੇ ਨਾਲ ਤਾਂ ਇਸਦੇ ਕੋਲ ਜਿਹੜੇ ਹਥਿਆਰ ਸਨ, ਜਾਂ ਤੇ ਮੂੰਹ ਦੇ ਦੰਦ ਜਾਂ ਉਂਗਲੀਆਂ ਦੇ ਨਾਖੁਨ। ਇਸ ਵਾਸਤੇ ਬਹੁਤੇ ਲੋਕ ਪ੍ਰਾਚੀਨ ਨਾਖੁਨ ਕੱਟਦੇ ਨਹੀਂ ਸਨ, ਨਾਖੁਨ ਤੇ ਉਹਨਾਂ ਦਾ ਹਥਿਆਰ ਸੀ। ਤੋ ਨਾਖੁਨਾਂ ਦੇ ਨਾਲ ਝਰੀਟ ਪਾ ਦੇਣੀ ਜਾਂ ਦੰਦਾਂ ਨਾਲ ਕੱਟ ਖਾਣਾ, ਇਹੀ ਇਸਦੇ ਜੋ ਹੈ ਹਥਿਆਰ ਸਨ। ਮਨੁੱਖ ਦੇ ਦੰਦਾਂ ਨਾਲੋਂ ਪਸ਼ੂਆਂ ਦੇ ਦੰਦ ਕੁਝ ਜ਼ਿਆਦਾ ਤਿੱਖੇ। ਮਨੁੱਖ ਦੇ ਨਾਖੁਨਾਂ ਨਾਲੋਂ ਬੇਸ਼ਤਰ ਪਸ਼ੂਆਂ ਦੇ ਨਾਖੁਨ ਬੜੇ ਤੇਜ਼ ਔਰ ਬੜੇ ਖਤਰਨਾਕ, ਸ਼ੇਰ, ਚੀਤਾ, ਬਿੱਲੀ ਇਤਿਆਦਕ ਦੇ। ਤੋ ਆਪਣੇ ਦੰਦਾਂ ਨੂੰ ਔਰ ਆਪਣੇ ਨਾਖੁਨਾਂ ਨੂੰ ਪਸ਼ੂਆਂ ਦੇ ਸਾਹਮਣੇ ਕਮਜ਼ੋਰ ਸਮਝ ਕੇ ਇਸਨੇ ਲਾਠੀ ਨੂੰ ਸ਼ਸਤਰ ਬਣਾਇਆ। ਫਿਰ ਲਾਠੀ ਨਾਲ ਲੋਹੇ ਦੀ ਨੋਕ ਲਾ ਕੇ ਬਰਛਾ ਬਣਾਇਆ। ਫਿਰ ਦੇਖਿਆ ਬਰਛੇ ਦੀ ਪਹੁੰਚ ਦੂਰ ਤੱਕ ਨਹੀਂ ਹੈ, ਲਾਠੀ ਦੂਰ ਤੱਕ ਮਾਰ ਨਹੀਂ ਕਰਦੀ। ਤੀਰ ਕਮਾਨ ਆਈ, ਬੰਦੂਕ ਆਈ, ਤੋਪ ਆਈ, ਟੈਂਕ ਆਏ ਤੇ ਅੱਜ ਤੇ ਮਨੁੱਖ ਤਰ੍ਹਾਂ ਤਰ੍ਹਾਂ ਦੇ ਖਤਰਨਾਕ ਮਿਜ਼ਾਇਲ ਔਰ ਹਾਈਡਰੋਜਨ ਬੰਬ ਤੋਂ ਵੀ ਅੱਗੇ ਲੰਘੇ। ਇੱਕ ਛਿੰਨ ਵਿੱਚ ਇਹ ਸਾਰੀ ਪ੍ਰਿਥਵੀ ਨੂੰ ਤਬਾਹ ਕਰ ਸਕਦਾ ਹੈ, ਐਸਾ ਹੀ ਸ਼ਕਤੀਸ਼ਾਲੀ ਹੋਇਆ। ਗਰਸ ਕੇ ਜਿਸ ਪਾਸੇ ਦੇਖੀਏ ਇਸਨੇ ਉੱਨਤੀ ਕੀਤੀ ਹੈ, ਵਿਕਾਸ ਜੋ ਹੈ ਪੀੜੀ ਦਰ ਪੀੜੀ ਜਾਰੀ ਰਿਹਾ। ਤੋ ਪ੍ਰਾਇਮਰੀ ਸਕੂਲ ਤੋਂ ਬਾਅਦ ਮਨੁੱਖਤਾ ਪਹੁੰਚੀ ਮਿਡਲ ਵਿੱਚ। ਇਹ ਬਚਪਨੇ ਤੋਂ ਅੱਗੇ ਲੰਘੇ ਜਵਾਨੀ ਦੀ ਦਹਿਲੀਜ਼ ਵਿੱਚ ਕਦਮ ਰੱਖਣ ਵਾਲੇ ਲੋਕ ਸਨ, ਦੁਆਪੁਰ। ਇਸ ਯੁੱਗ ਨੂੰ, ਇਸ ਯੁੱਗ ਦੀ ਮਨੁੱਖਤਾ ਨੂੰ ਸਮਝਾਉਣ ਲਈ, ਪੜਾਉਣ ਲਈ ਆਏ ਸ੍ਰੀ ਕ੍ਰਿਸ਼ਨ। ਆਪ ਨੂੰ ਕਹਿੰਦੇ ਲੀਲਾ ਪੁਰਸ਼ੋਤਮ। ਆਪਨੇ ਜ਼ਿੰਦਗੀ ਨੂੰ ਇਸ ਆਧਾਰ ਤੇ ਖੜਾ ਕੀਤਾ ਕਿ ਮਰਿਆਦਾ ਜੀਵਨ ਲਈ ਹੈ, ਜੀਵਨ ਮਰਿਆਦਾ ਲਈ ਨਹੀਂ ਹੈ। ਮਰਿਆਦਾ ਜੀਵਨ ਦੀ ਰੱਖਿਆ ਕਰੇ, ਮਰਿਆਦਾ ਕਬੂਲ, ਪਰ ਜਿੱਥੇ ਮਰਿਆਦਾ ਨੂੰ ਜ਼ਿੰਦਾ ਰੱਖਣ ਲਈ ਜੀਵਨ ਕੁਰਬਾਨ ਕਰਨਾ ਪਵੇ ਉੱਥੇ ਮਰਿਆਦਾ ਨੂੰ ਤਿਲਾਂਜਲੀ ਦੇ ਦਿਓ। ਉੱਥੇ ਮਰਿਆਦਾ ਨੂੰ ਇੱਕ ਪਾਸੇ ਰੱਖ ਦੋ। ਸਿਆਣਪ ਆ ਗਈ, ਸੂਝ ਆ ਗਈ, ਸਮਝ ਆ ਗਈ। ਆਖਿਰ ਮਰਿਆਦਾ ਤੇ ਮਨੁੱਖਤਾ ਲਈ ਹੈ, ਮਨੁੱਖ ਤੇ ਮਰਿਆਦਾ ਲਈ ਨਹੀਂ ਹੈ। ਨਹੀਂ ਤੇ ਫਿਰ ਸਿਰਫ ਮਰਿਆਦਾ ਹੀ ਬਚ ਜਾਏਗੀ, ਮਨੁੱਖ ਤੇ ਖਤਮ ਹੋ ਜਾਣਗੇ ਤੇ ਉਸ ਮਰਿਆਦਾ ਦੀ ਕੌਣ ਪਾਲਣਾ ਕਰੇਗਾ। ਮਰਿਆਦਾ ਹੈ ਮਨੁੱਖ ਨੂੰ ਜ਼ਿੰਦਾ ਰੱਖਣ ਲਈ, ਮਨੁੱਖ ਨੂੰ ਸੁਖੀ ਦੇਣ ਲਈ, ਮਨੁੱਖ ਨੂੰ ਇਨਸਾਫ ਦੇਣ ਲਈ, ਮਨੁੱਖ ਨੂੰ ਨਿਆਂ ਦੇਣ ਲਈ। ਪਰ ਜਿੱਥੇ ਇਹ ਮਰਿਆਦਾ ਮਨੁੱਖ ਨੂੰ ਹੀ ਖਾ ਜਾਏ, ਮਨੁੱਖ ਨੂੰ ਹੀ ਨਸ਼ਟ ਕਰੇ, ਉੱਥੇ ਸ੍ਰੀ ਕ੍ਰਿਸ਼ਨ ਨੇ ਕਿਹਾ ਹੁਣ ਮਨੁੱਖ ਨੂੰ ਬਚਾਓ, ਮਰਿਆਦਾ ਨੂੰ ਨਹੀਂ। ਕੁਛ ਸਿਆਣਾ ਯੁੱਗ ਆਇਆ, ਗੁਰੂ ਨਾਨਕ ਦੀ ਦੁਨੀਆ ਇਹ ਕਾਲਜ ਦੇ ਪ੍ਰੋਫੈਸਰ ਨੇ। ਮਨੁੱਖਤਾ ਬਹੁਤ ਸਿਆਣੀ ਹੋ ਗਈ, ਇਹ ਸਦੀ ਬਹੁਤ ਸਿਆਣੀ ਸਦੀ ਹੈ, ਇਹ ਯੁੱਗ ਬੜਾ ਸਿਆਣਾ ਯੁੱਗ ਹੈ। ਪੁਰਾਣੀਆਂ ਗੱਲਾਂ ਨਹੀਂ ਨੇ, ਥੋੜਾ ਜਿਹਾ ਤੁਸੀਂ ਪਿੱਛੇ ਚਲੇ ਜਾਓ, ਆਪਣੇ ਦਾਦੇ ਪਰਦਾਦਿਆਂ ਨੂੰ ਦੇਖੋ, ਕਿਆ ਇਤਨੇ ਵਿਕਸਿਤ ਸਨ, ਕਿਆ ਉਤਨੀ ਉਹਨਾਂ ਕੋਲ ਜਾਣਕਾਰੀ ਸੀ, ਕਿਆ ਇਤਨੀ ਉਹਨਾਂ ਕੋਲ ਸੂਝ ਬੂਝ ਸੀ। ਗਿਆਨ ਵਧਿਆ, ਸਿਆਣਪ ਵਧੀ ਹੈ, ਤੋ ਸਿਆਣੇ ਨੂੰ ਪਣਾਉਣ ਦਾ ਢੰਗ ਹੋਰ ਆਉਂਦਾ ਹੈ, ਇਆਣੇ ਨੂੰ ਪਣਾਉਣ ਦਾ ਢੰਗ ਹੋਰ ਆਉਂਦਾ ਹੈ। ਇਆਣੇ ਦੀਆਂ ਕਿਤਾਬਾਂ ਹੋਰ ਆਉਂਦੀਆਂ ਨੇ, ਸਿਆਣੇ ਦੀਆਂ ਕਿਤਾਬਾਂ ਹੋਰ ਆਉਂਦੀਆਂ ਨੇ, ਇਆਣਿਆਂ ਦੇ ਉਸਤਾਦ ਹੋਰ ਆਉਂਦੇ ਨੇ, ਸਿਆਣਿਆਂ ਦੇ ਉਸਤਾਦ ਹੋਰ ਆਉਂਦੇ ਨੇ। ਇਆਣਿਆਂ ਨੂੰ ਵੀ ਪੜਾਇਆ ਜਾਂਦਾ, ਸਿਆਣਿਆਂ ਨੂੰ ਵੀ ਪੜਾਇਆ ਜਾਂਦਾ। ਬੜਾ ਸਿਆਣਾ ਯੁੱਗ ਗੁਰੂ ਨਾਨਕ ਦੇ ਸਾਹਮਣੇ ਸੀ, ਬੜੇ ਧਰਮ ਗ੍ਰੰਥ ਵਿਕਸਿਤ ਹੋ ਚੁੱਕੇ ਸਨ, ਮਨੁੱਖ ਬੜਾ ਗਿਆਨੀ ਵਿਗਿਆਨੀ ਬਣਿਆ, ਬਹੁਤ ਪੱਖੀ ਇਸ ਦੇ ਕੋਲ ਸੂਝ ਤੇ ਸਮਝ, ਨਵੀਂ ਤੋਂ ਨਵੀਆਂ ਖਬਰਾਂ ਇਹ ਲੈ ਕੇ ਆ ਰਿਹਾ ਮਨੁੱਖ ਅੱਜ ਦਾ। ਔਰ ਜਿਤਨੀ ਸਿਆਣਪ ਵਧੀ ਕੁਦਰਤੀ ਗੱਲ ਹੈ, ਉਤਨਾ ਅਹੰਕਾਰ ਵਧਣਾ ਸੀ। ਇਹ ਯੁੱਗ ਅਹੰਕਾਰੀ ਯੁੱਗ ਹੈ। ਬਹੁਤ ਸੁੰਦਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖੇ ਹੋਏ ਨੇ ਕਿ ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਭਾਉ। ਮਨ ਨਾਰਦ ਬਣ ਗਿਆ, ਰਿਸ਼ੀਆਂ ਦੇ ਚੋਂ ਨਾਰਦ ਨੂੰ ਬੜਾ ਸਿਆਣਾ ਮੰਨਿਆ ਗਿਆ, ਬਹੁਤ ਸਿਆਣਾ। ਹਰ ਰਿਸ਼ੀਆਂ ਦੀ ਮਹਿਫਿਲ ਵਿੱਚ ਉਸਦਾ ਸਨਮਾਨ, ਟੁੱਟਿਆਂ ਨੂੰ ਜੋੜ ਦੇਣਾ ਉਹਦੇ ਕੋਲ ਸਿਆਣਪ ਹੈ, ਔਰ ਦੋ ਸਿਆਣਿਆਂ ਨੂੰ ਤੋੜ ਕੇ ਰੱਖ ਦੇਣਾ ਇਹ ਵੀ ਉਹਦੇ ਕੋਲ ਸਿਆਣਪ ਹੈ। ਬੜੀ ਵੱਡੀ ਸਿਆਣਪ ਹੈ ਜੋੜ ਤੋੜ ਦੀ, ਔਰ ਜੋੜ ਤੋੜ ਉਹੀ ਕਰ ਸਕਦਾ ਹੈ ਜਿਹਦੇ ਕੋਲ ਜੋੜਨ ਦੀ ਵੀ ਸਮਝ ਹੋਵੇ, ਤੋੜਨ ਦੀ ਵੀ ਸਮਝ ਹੋਵੇ। ਨਾਰਦ ਸਾਰੇ ਰਿਸ਼ੀਆਂ ਦੇ ਸਨਮਾਨਤ, ਹਰ ਥਾਂ ਤੇ ਪ੍ਰਗਟ, ਔਰ ਹਰ ਤਰ੍ਹਾਂ ਦੀ ਖਬਰ ਰੱਖਣ ਵਾਲਾ ਇਹ ਯੁੱਗ। ਸਿਰਫ ਹੁਣ ਆਪਣੇ ਘਰ ਦੀ ਖਬਰ ਨਹੀਂ, ਜ਼ਮੀਨ ਦੇ ਚੱਪੇ ਚੱਪੇ ਦੀ ਖਬਰ ਰੱਖਣ ਵਾਲਾ ਹੈ। ਅੱਜ ਮਨੁੱਖ ਸਾਰੀ ਦੁਨੀਆ ਦੀ ਖਬਰਾਂ ਅਖਬਾਰ ਵਿੱਚ ਪੜ੍ਹਦਾ ਹੈ, ਟੈਲੀਵਿਜ਼ਨ ਤੇ ਦੇਖਦਾ ਹੈ, ਰੇਡੀਓ ਰਾਹੀਂ ਸੁਣਦਾ ਹੈ। ਬੜਾ ਸਿਆਣਾ ਇਹ ਯੁੱਗ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਵੀ ਲੋਕੀ ਦੂਰ ਦਰਾਜ ਤੱਕ ਜਾਣ ਲੱਗ ਪਏ ਸਨ। ਸਤਿਗੁਰ ਆਪ ਵੀ ਨੌਖੰਡ ਪ੍ਰਿਥਵੀ ਦਾ ਜੋ ਹੈ ਭਰਮਨ ਕਰਕੇ ਦੇਸ਼ ਵਿੱਚ ਵਾਪਸ ਲੌਟੇ ਸਨ। ਬੜਾ ਭਰਮਣ, ਬੜਾ ਭਰਮਣ, ਬਰਮਾ ਵਿੱਚ ਗਏ, ਤਿੱਬਤ ਭੂਟਾਨ ਗਏ, ਫਿਰ ਰਸ਼ੀਆ ਦਾ ਇਲਾਕਾ, ਅਫਗਾਨਿਸਤਾਨ, ਇਰਾਨ ਤੇ ਸਾਰਾ ਅਰਬ। ਬੜਾ ਭਰਮਣ ਗੁਰੂ ਨਾਨਕ ਦਾ। ਯੁੱਗ ਬੜਾ ਸਿਆਣਾ ਹੋ ਗਿਆ, ਇਸ ਨੂੰ ਪੜਾਉਣਾ ਸੀ, ਇਸ ਨੂੰ ਸਮਝਾਉਣਾ ਸੀ, ਤੂੰ ਸਮਝਾਉਣ ਲੱਗਿਆ ਕੁਦਰਤੀ ਗੱਲ ਹੈ, ਇਸਦੇ ਹੰਕਾਰ ਨੂੰ ਪਹਿਲੇ ਮਿਟਾਉਣਾ ਸੀ, ਇਸਦੇ ਅਹੰਕਾਰ ਨੂੰ ਪਹਿਲੇ ਦੂਰ ਕਰਨਾ ਸੀ। ਇਸੇ ਹੀ ਕਲਯੁਗ ਵਿੱਚ ਮਹਾਤਮਾ ਬੁੱਧ ਨੇ ਵੀ ਦੇਖਿਆ, ਸਿਆਣਾ ਮਨੁੱਖ ਜ਼ਰੂਰ ਹੋ ਗਿਆ, ਅਹੰਕਾਰੀ ਹੈ, ਤੋ ਉਸਨੇ ਬਣਾਏ ਭਿਕਸ਼ੂ, ਭਿਖਾਰੀ, ਭਿਕਸ਼ੂ। ਦਰਅਸਲ ਜਦ ਭਿਕਸ਼ਾ ਹੀ ਲੈਣੀ ਹੈ ਤਾਂ ਮਾਣ ਤਾਣ ਵਾਲੀ ਤੇ ਕੋਈ ਗੱਲ ਹੈ ਨਹੀਂ, ਹੰਕਾਰ ਦੀ कोई गलती हुई ना। आखिर एक भिक्षु एक मांगत किस चीज का अहंकार कर सकता है, उदे कोल की हंकार रहेगा। मनुख दे हंकार नु मिटाण दी खातर भिक्षु महात्मा बुद्ध ने बनाया, पर ए सर्वव्यापी धर्म नहीं सी। अगर सारे भिक्षु बन जान सारे पृथ्वी दे लोग, तो फिर देण वाला कौन होवेगा? सारे मंगण वाले ने, इन्हां नूं कौन देगा? कौन इन्हां दी झोली विच रसद पानी पाएगा? कौन इन्हां नूं भोजन खिलाएगा? कौन इन्हां नूं वस्त्र देवेगा? अगर सारे भिक्षु बन गए तो भिक्षु होना महात्मा बुद्ध दी देशना कुछ एक लोगां लई सी, सारिआं नाल लई सी, सारिआं लई इह लाभकारी नहीं सी। गुरु नानक देव जी महाराज ने लंबी निगाह नाल देखिया कि सारे लाभ उठा सकन, कुछ खास चुनिंदा बंदे ही क्यों। जैसे एक कॉलेज होवे किसी शहर विच, तो उत्थे ढंडोरा पिट दिता जाए, कुछ घरां दे बच्चे इस विच पढ़ सकदे न, बाकी नहीं। बाकियां लई दरवाजे बंद, इत्थे बहुत वड्डी बेइंसाफी होवेगी। तो बौद्ध धर्म सारिआं लई नहीं सी। अगर सारे ही भिक्षु बन जान तो फिर कौन उन्हां दी झोली भरे, कौन भिक्षा देवे? और सारे ग्रस्त दा त्याग कर देन तो धरती ते चंद सदियां तो बाद सुन्नी हो जाएगी, कुछ भी नहीं रहेगा, मनुखता ही मिट जाएगी, मनुखता ही खत्म हो जाएगी। तो गुरु नानक दी दृष्टि विच समूह ब्रह्मंड सी, सारे ब्रह्मंड दे लोकी सन। तो आपने शब्द दिता सिख, बड़ा निर्माण शब्द, बड़ी जिस दे गरीबी है, बड़ी विनम्रता है। सिख, मैं सीखना है, मैं सीखण नू तैयार हां, मैं सीखना चाहना और मैं कुछ नहीं जानना। इस तरह दे सारे जज्बात कठे होवन, इस तरह दिया भावनावां कठिया होन, ते कोई बनदा है सिख। जो आखे मैं बहुत कुछ जानदा, मैं बहुत कुछ जानदा, हंकारी होवेगा, सिख नहीं है। इस वास्ते सिख हंकारी नहीं हो सकदा और हंकारी सिख नहीं हो सकदा। इन्हां दोहां दा आपस दे संबंध नहीं है। गुरु नानक ने मनुख दे मूल रोग नूं समझिया, हाँ मैं हाँ मैं ही हाँ और कोई नहीं। इस सदी दा मूल रोग, हमें रोग मानुख को देना, काम रोग मैं गल बस कीना। मनुख दे कोल जड़ा बुनियादी रोग है अहंग हंकार। ये धार्मिक साधना करदिया भी खड़ा रहिंदा है, ये दान पुन दे राही भी प्रगट हो जांदा है, ये होर तरह तरह दिया साधना करदिया होया भी गुणा दे आसरे ते भी खड़ा हो जांदा है, औगुणा दे आसरे ते भी खड़ा हो जांदा है, मिटदा ही नहीं अहंकार। अहंकार नूं मिटाउण दी इक्को ही औषधि गुरु नानक ने लभी, भी प्रथम तो ए कबूल कर कि मैं कुछ भी नहीं जानदा। आखिर अहंकार ते इत्थे ही टिकदा है कि मैं बहुत कुछ जानदा, मैनूं बहुत कुछ पता है। ते जद आखे कोई मैनूं कुछ भी नहीं आउंदा और मैं कुछ भी नहीं जानदा, कम से कम सच बारे, जीवन बारे, परमात्मा बारे मैं कुछ भी नहीं जानदा, तो हंकार दे ते सारे आधार ही टुट गए। अहंकार जिना जिना कुर्सियां ते बैठदा सी उते कुर्सियां ही सारियां टुट गईयां। उते जानकारी दी कुर्सियां ते बैठदा सी, मैं सब कुछ जानदा, मैनूं हर पक्ष दी समझ है, मैनूं सब कुछ पता है। सिख, मैनूं कुछ भी नहीं पता, मैं कुछ भी नहीं जानदा, और जीवन दे किसे पहलू दी मैनूं कोई सूझ नहीं, मैनूं कोई समझ नहीं, ना जिंदगी दी ना जिंदगी नूं देण वाले दी। जद कोई ऐसा कबूल करदा है कि मैं कुछ भी नहीं जानदा, तो अहंकार दे आधार मिट जांदे ने, उस दे टिकण दे आसन जिहड़े ने ओह टुट जांदे ने, और सिख वास्तविक एक मनमरता दी निर्माणता दी मूर्ति बन के उजागर होंदा है, सामने होंदा है। जैसे सारे औगुणा दा आधार गुरु नानक ने अहंकार नूं मन्या है, सारे गुणा दी बुनियाद विनम्रता नूं मन्या है। मिठत नीवी नानका ਗੁਣ ਚੰਗਿਆਈਆਂ ਸਾਰੇ ਗੁਣ ਤੇ ਚੰਗਿਆਈਆਂ ਦਾ ਜੋ ਨਿਚੋੜ ਹੈ ਉਹ ਹੈ ਮਿਠਾਸ ਵਿਨਿਮਰਤਾ ਨਿਰਮਾਣਤਾ ਨਿਰਮਾਣ ਮਨੁੱਖ ਦੇ ਬੋਲਾਂ ਵਿੱਚ ਸਖਤੀ ਨਹੀਂ ਆਉਂਦੀ ਦੇਖਦੇ ਹਾਂ ਹੱਥਾਂ ਦੇ ਛੱਡੀਆਂ ਨੇ ਪੈਰਾਂ ਦੇ ਛੱਡੀਆਂ ਨੇ ਪਿੰਜਰ ਹੈ ਪ੍ਰਭੂ ਨੇ ਜ਼ਬਾਨ ਵਿੱਚ ਹੱਡੀ ਨਹੀਂ ਬਣਾਈ ਕੰਨਾਂ ਵਿੱਚ ਵੀ ਬਾਰੀਕ ਹੱਡੀਆਂ ਨੇ ਨੱਕ ਦੇ ਵਿੱਚ ਵੀ ਹੱਡੀ ਹੈ ਮੂੰਹ ਮੱਥੇ ਤੇ ਵੀ ਹੱਡੀਆਂ ਨੇ ਬਾਹਾਂ ਵਿੱਚ ਵੀ ਹੱਡੀਆਂ ਨੇ ਪੈਰਾਂ ਵਿੱਚ ਵੀ ਹੱਡੀਆਂ ਨੇ ਪਰ ਜਿਸ ਜ਼ਬਾਨ ਨੇ ਬੋਲਣਾ ਹੈ ਉਸ ਦੇ ਵਿੱਚ ਹੱਡੀ ਨਹੀਂ ਹੱਡੀ ਸਖਤ ਆਉਂਦੀ ਹੈ ਇਸ ਗੱਲ ਦਾ ਪ੍ਰਤੀਕ ਹੈ ਇਹ ਜ਼ਬਾਨ ਤੇਰੀ ਬੋਲ ਤੋਂ ਤੇਰੇ ਬਚਨਾਂ ਤੋਂ ਤੇਰੇ ਬੋਲਾਂ ਵਿੱਚ ਸਖਤੀ ਨਹੀਂ ਚਾਹੀਦੀ ਜ਼ਬਾਨ ਤੋਂ ਜੋ ਬੋਲ ਨਿਕਲਣ ਉਹ ਸਖਤ ਨਹੀਂ ਚਾਹੀਦੇ ਜਿਤਨੀ ਜ਼ਬਾਨ ਕੋਮਲ ਹੈ ਇਤਨੇ ਹੀ ਬੋਲ ਕੋਮਲ ਚਾਹੀਦੇ ਨੇ ਜਿਤਨੀ ਜ਼ਬਾਨ ਜੋ ਹੈ ਲਚਕਦਾਰ ਹੈ ਇਤਨੇ ਹੀ ਬੋਲ ਲਚਕਦਾਰ ਚਾਹੀਦੇ ਨੇ ਜਿਸ ਤਰ੍ਹਾਂ ਜ਼ਬਾਨ ਹੀ ਸਾਰੇ ਰਸ ਮਾਣਦੀ ਹੈ ਇਸ ਤਰ੍ਹਾਂ ਬੋਲ ਵੀ ਰਸ ਦੇਣ ਵਾਲੇ ਹੋਣ ਸਵਾਦ ਦੇਣ ਵਾਲੇ ਹੋਣ ਫਿੱਕੇ ਨਾ ਹੋਣ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਪਾਰਾ ਜੀ ਤੇ ਕਹਿੰਦੇ ਨੇ ਜੋ ਫਿੱਕਾ ਬੋਲ ਰਿਹਾ ਤੇ ਸਖਤ ਬੋਲ ਰਿਹਾ ਸਾਰੀ ਜ਼ਿੰਦਗੀ ਉਸਦੀ ਫਿੱਕੀ ਹੋ ਜਾਂਦੀ ਹੈ ਤੇ ਫਿੱਕਾ ਕੌਣ ਬੋਲਦਾ ਹੈ ਜੋ ਸਖਤ ਸੁਭਾਅ ਦਾ ਹੋ ਗਿਆ ਤੇ ਸਖਤ ਸੁਭਾਅ ਦਾ ਕੌਣ ਹੋ ਗਿਆ ਜੋ ਅਹੰਕਾਰੀ ਹੈ ਅਹੰਕਾਰ ਸਾਰੇ ਔਗੁਣਾਂ ਦੀ ਬੁਨਿਆਦ ਹੈ ਵਿਨਿਮਰਤਾ ਸਾਰੇ ਗੁਣਾਂ ਦਾ ਆਧਾਰ ਹੈ ਔਰ ਜਿੱਥੇ ਨਿਰਮਾਣਤਾ ਆ ਜਾਂਦੀ ਹੈ ਮੈਂ ਕੁਛ ਨਹੀਂ ਜਾਣਦਾ ਮੈਨੂੰ ਕੁਛ ਵੀ ਨਹੀਂ ਪਤਾ ਔਰ ਹੱਥ ਜੋੜ ਕੇ ਹਰ ਇੱਕ ਦੇ ਅੱਗੋਂ ਜੋ ਹੈ ਖੜਾ ਹੈ ਐਸਾ ਵੇਖ ਕੇ ਅਣਡਿੱਠ ਕਰਨ ਵਾਲਾ ਨਿਰਮਾਣ ਮਨੁੱਖ ਮਿਠਾਸ ਨਾਲ ਭਰ ਜਾਂਦਾ ਹੈ ਰਸ ਨਾਲ ਭਰ ਜਾਂਦਾ ਹੈ ਉਹਦੇ ਰੋਮ ਰੋਮ ਦੇ ਵਿੱਚ ਸਵਾਦ ਆਉਂਦਾ ਹੈ ਉਹਦੇ ਬੋਲਾਂ ਦੇ ਵਿੱਚ ਕੋਮਲਤਾ ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਸਤਿਗੁਰ ਨੇ ਇਹ ਪਾਵਨ ਪਵਿੱਤਰ ਵਾਕ ਦਿੱਤਾ ਸਿੱਖ ਤੂੰ ਕਬੂਲ ਕਰ ਕਿ ਮੈਂ ਕੁਛ ਵੀ ਨਹੀਂ ਜਾਣਦਾ ਔਰ ਮੈਂ ਜਾਣਨਾ ਚਾਹੁੰਦਾ ਪਹਿਲੇ ਜਦ ਕੋਈ ਐਸਾ ਕਬੂਲ ਕਰਦਾ ਹੈ ਕਿ ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ ਤਾਂ ਉਹ ਚੱਲ ਪਿਆ ਸਾਧਕ ਹੋ ਗਿਆ ਪਰ ਸਭ ਕੁਛ ਜਾਣ ਲਿਆ ਸਭ ਕੁਛ ਜਾਣ ਲਿਆ ਸਭ ਕੁਛ ਦਾ ਪਤਾ ਚੱਲ ਗਿਆ ਤੇ ਫਿਰ ਵੀ ਕਹਿੰਦਾ ਹੈ ਮੈਂ ਕੁਛ ਵੀ ਨਹੀਂ ਜਾਣਦਾ ਮੈਂ ਕੁਛ ਵੀ ਨਹੀਂ ਜਾਣਦਾ ਇਹ ਮਹਾਨ ਹੋ ਗਿਆ ਪਰਮਾਤਮਾ ਵਰਗਾ ਹੋ ਗਿਆ ਇਸ ਵਾਸਤੇ ਗੁਰੂ ਸਿੱਖ ਸਿੱਖ ਗੁਰੂ ਹੈ ਨਾਨਕ ਭੇਦ ਨਾ ਭਾਈ ਉਹ ਸਿੱਖ ਪਰਮਾਤਮਾ ਜੈਸਾ ਹੋ ਜਾਂਦਾ ਹੈ ਈਸ਼ਵਰ ਜੈਸਾ ਹੋ ਜਾਂਦਾ ਹੈ ਜੈਸੇ ਈਸ਼ਵਰ ਆਪਣੀ ਸਮਰਥਾ ਆਪਣੀ ਕਲਾ ਤੇ ਆਪਣੇ ਗੁਣਾਂ ਦਾ ਢੰਡੋਰਾ ਨਹੀਂ ਪਿੱਟਦਾ ਤੇ ਕੋਈ ਉਸ ਨੂੰ ਹੰਕਾਰ ਨਹੀਂ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਉਹ ਅਮਾਨ ਹੈ ਉਹਦੇ ਚ ਕੋਈ ਮਾਣ ਨਹੀਂ ਉਸ ਪ੍ਰਭੂ ਦੇ ਚ ਭਾਵੇਂ ਉਹ ਗੁਣਾਂ ਦਾ ਖਜ਼ਾਨਾ ਹੈ ਇਸੇ ਤਰੀਕੇ ਨਾਲ ਜਦ ਕੋਈ ਸਿੱਖ ਕੇ ਗੁਣਾਂ ਦਾ ਖਜ਼ਾਨਾ ਬਣ ਜਾਂਦਾ ਹੈ ਤੇ ਫਿਰ ਵੀ ਕਹਿੰਦਾ ਮੈਂ ਕੁਛ ਵੀ ਨਹੀਂ ਜਾਣਦਾ ਤਾਂ ਉਹ ਵੀ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਈਸ਼ਵਰ ਵਰਗਾ ਹੋ ਜਾਂਦਾ ਹੈ ਸਤਿਗੁਰ ਇਸ ਤਰ੍ਹਾਂ ਦੀ ਦਾਤ ਹਰ ਇੱਕ ਦੀ ਝੋਲੀ ਚ ਪਾਉਣ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ 2990152 ਸਟਰੀਟ ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਸਾਬਤ ਲਾਲ ਮਸਰ 2.99 ਦਾ ਬੈਗ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ ਰੋਮਾ ਟੋਮੇਟੋ 98 ਸੈਂਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਸ ਨੂੰ ਪਾਊਂਡ
3: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ

ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨਾਲ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਤਾਂ ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ, ਉਹ ਹਉਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰ

ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੂੰ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਾ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ, ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਹਰ ਜੀ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਚ ਕਰ ਹਮ ਸਾਕੇ, ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ, ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ ਭਾਈ

0: ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ, ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ, ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਕਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਭੈਣ ਬੀਬੀ ਤਾਰੋ ਅਤੇ ਮਾਂ, ਤਿੰਨ ਜੀ ਘਰ 'ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ, ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮੁਸਾਮ ਨੇ ਜੀ, ਇਹ ਖੁੱਲ੍ਹ ਜਾਂਦੇ ਨਹੀਂ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ, ਵੀ ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ, ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ ਨਹੀਂ ਪਿਆਰੇ, ਉਹ ਜਿੰਨਾ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਪੈਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖੇ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਵਰੀ ਆਉਂਦਾ ਕੇਸ, ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ, ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨੇ ਫਿਰ ਅਰਜ਼ ਹੈ ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ, ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲ ਬੰਦਾ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਇਹ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, सारे बाणी पढ़ के तिने जने खटे ते मां नूं कहिंदा मां अज दोबारा फिर आनंदपुर साहिब वाले दिन आ गए। उन्हें पूछा जी की मैं थोड़ा जी इतिहास तां लै लिया अज विचार नूं विराम दे के क्योंकि कल मैं बाबा जी का जिक्र किया सी अज एक गुरु हरकृष्ण साहब का अगले हफ्ते पुरब आना है। भाई साहब कहते मां आनंदपुर आ गया पुत की समझी नहीं कह लगी अज मैं सिंह देखे ने कचहरे पाठे ने सची मुची लीर बन गए ने गात्रे पाठे ने रोटी नहीं मिलती खेतों चाह लंघे ने। मां अगो कहती पुत मेरिया पता मैनू भी है पैर च जुत्ती नहीं पर सिदक उन्होंने जी गल मैं सबर कही सिदक उन्होंने कंडिया की छालिया की पीड़ नहीं होन दिता उन्होंने तन ढकन कपड़े नहीं पर सदक ते गुरु की रजा उन्होंने सर्दी गर्मी नहीं लगन दी नींद नहीं कई कई दिन पूरी होंगी तुरे रेंदे पुत मेरे सबर ते सिदक उन्होंने अपनी गोद में सुवा देंदा है उन्होंने रोटी नहीं मिलती ढिड में कड़लना पैंदियां ने पर सिदक उन्हां सिंघां नूं भुख नहीं लगन दिंदा। कहिंदे मां आपां की कर सकने हैं सेवा वास्ते जिवें भाई साहब कह के गए किन्ना उत्थे चल रहा है वेखो असी किसे दे विरोध विच नहीं भी फलाना धर्म की कर रहा है साढ़े प्रबंध दियां नलैकियां करके सब कुछ हुंदा पिया उत्थे एडा वड्डा बजट होवे हजारां एकड़ जमीन कमेटी कोल होवे ते फिर भी कुछ ना कर सके दे विच तो जी सारे इस गल तो जाणू क्योंकि कल्पन की लोड़ नहीं वह साड़ी इच्छा जिवें भाई रजिंदर सिंह कह के गए मैं चाहना 10-15 प्रचारक पैसे कट्ठे करने लई नहीं उन्होंने पिंड दिते जाण तहसील पद्धर ते ब्लाक पद्धर ते आ वखरेवां ये फलानी जथेबंदी जी फलाना जथा जी फलाना इस चीज़ नूं खत्म करो जे सिक्खी बजाणी है सिर्फ एक पंथ ते गुरु ग्रंथ की गल करो मेरी बेनती है ਤਾਂ ਬਚੇਗਾ ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ ਸੱਚੀ ਜੀ ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਨ ਤੱਕ ਲੈ ਲਓ ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ ਨਹੀਂ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ ਮੇਰੀ ਮੰਜ਼ਿਲ ਕੀ ਹੋ ਪਿਆਰਿਓ ਆਪ ਕੁੱਲੂ ਕਲੂਹਾਰੇ ਵੱਡੇ 'ਚ ਕੁੱਪਰੇੜੇ ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ ਤਕਰੀਬਨ 22-19 ਫੱਟ ਲੱਗੇ ਉਹ ਕਹਿੰਦਾ ਚੜ੍ਹਤ ਸਿੰਘ ਨੂੰ ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ ਪੰਥ ਬਚੇਗਾ ਅਤੇ ਜਥੇਬੰਦੀਆਂ ਬਣਾ ਲਿਆ ਜੇ ਪੰਥ ਹੀ ਨਾ ਬਚਿਆ ਤਾਂ ਮਿਸਲਾਂ ਕਾਹਦੀਆਂ ਬਣਾਉਣੀਆਂ ਮਿਸਲ ਵੰਡ ਅਬ ਕਬੂ ਨਾ ਪਾਵੋ ਰਲ ਮੇਲ ਤੁਰ ਖੜ ਪੰਥ ਬਚਾਓ ਮੈਂ ਆਪ ਨੂੰ ਬੇਨਤੀ ਕਰਾਂ ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ ਮਾਂ ਇੱਕ ਕੰਮ ਕਰੀਏ ਤੂੰ ਜਿੰਨਾ ਕੁ ਘਰ ਆਟਾ ਹੈ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ ਦਾਲ ਰੱਖਿਆ ਕਰ ਰਾਤ ਨੂੰ ਮੈਂ ਅਤੇ ਤਾਰੂ ਸਿੰਘਾਂ ਨੂੰ ਦੇ ਕੇ ਆਵਾਂਗੇ ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ ਛੋਟਾ ਜਿਹਾ ਵਲਟੋਈ ਸੀ ਜੀ ਉਹਦੇ 'ਚ ਦਾਲ ਰੱਖੀ ਟੋਕਰੀ 'ਚ ਰੋਟੀਆਂ ਪਾ ਗਏ ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਡਿੱਬੇ ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ ਉਹ ਜੀ ਸ਼ੁਰੂ ਹੋ ਗਿਆ ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ ਪਿੰਡ ਦੇ ਲੋਕ ਇਕੱਠੇ ਹੋ ਗਏ ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ ਮੁਸਲਮਾਨ ਵੀ ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ ਕਿਉਂਕਿ ਮੈਂ ਉਹਨੂੰ ਬੜਾ ਇਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ ਕਿਉਂਕਿ ਉਹਦਾ ਪਰਿਵਾਰ ਉਹਦੇ 'ਚ ਮਹਿਤਾਬ ਸਿੰਘ ਰਾਏ ਸਿੰਘ ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ। ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ ਆ ਜਿਹੜਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀਆਂ ਨੇ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ 'ਚ ਦੇਖਿਆ। ਆਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ 'ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਐਦੀ ਐਦੀ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ 'ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉੱਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ ਨੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਕਹਿੰਦੇ ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਇਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ, ਵੇ ਪੁੱਤ ਕਿੱਥੋਂ ਆਏ, ਉਹਨਾਂ ਪਤਾ ਤਾਂ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਇਹ ਥੱਕੇ ਆ, ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਆ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉੱਧਰ ਲੈ ਜਾਈ। ਆ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ, ਲੰਗਰ ਪੱਕਦੇ, ਦੱਸਿਆ ਕਿਉਂ ਨਹੀਂ? ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ, ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ। ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ, ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ, ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ, ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਬਿਰਾ ਇਹ ਵੀ ਪਤਾ ਲਾਹੌਰ ਗਏ ਨੇ, ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ। ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ, ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਇਹ ਕਿਹਾ, ਨਾਲਦਿਆਂ ਨੇ ਕਿਹਾ, ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜ੍ਹੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ, ਕਾਲਾ ਦਾੜਾ, ਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ, ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
0: ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ, ਜਿਹੜੇ ਤੁਸੀਂ ਬੈਠੇ ਹੋ, ਇਸ ਮੁਲਕ ਵਿੱਚ ਧਰਮ ਕਮਾਉਣ ਦੀ ਪੂਰੀ ਆਜ਼ਾਦੀ ਜੇ। ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਟੈਕਸੀ ਚਲਾਉਂਦੇ ਹੋ, ਥੋੜ੍ਹਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ, ਮੱਥਾ ਚੁੰਮਿਆ, ਭੈਣ ਤਾਰੋ ਉਹਨੂੰ ਮਿਲੇ। ਉੱਥੇ ਲਿਖਦੇ ਨੇ ਹਰ ਇੱਕ ਦੀ, ਕਿਹੜੀ ਭੈਣ ਜੀ ਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ, ਉਹਦੇ ਬੱਚੇ ਹੋਣ ਅੱਗੇ। ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਤੇ ਉਹਨੇ ਸ਼ਬਦ ਕਹੇ ਜਿਹੜੇ, ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ, ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ, ਤੂੰ ਚਲਾ ਜਾਏਗਾ ਵੀਰਾ, ਪਰ ਜਿੰਨੀ ਦੇਰ ਤੱਕ ਮਾਂ ਤੇ ਮੈਂ ਜਿਉਂਦੀਆਂ ਹਾਂ, ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ, ਇਹ ਰੋਟੀ ਵੀ ਪੱਕੇਗੀ, ਇਹ ਦਾਲ ਵੀ ਬਣੇਗੀ, ਇਹ ਕੱਪੜੇ ਵੀ ਜਾਣਗੇ। ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ, ਇਹ ਵੈਸੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਜੀ, ਕਿਉਂਕਿ ਪੂਲਾ ਸਰਹੱਦ ਦੇ ਉੱਤੇ ਵੀ ਅੱਜ ਕੱਲ੍ਹ ਮੈਂ ਕਿਹਾ ਪਾਕਿਸਤਾਨ, ਪੜਾਣੇ ਪਿੰਡ, ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ ਜੀ। ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿਕੇ, ਜਿਹੜੀ ਪੰਚਾਇਤੀ ਥਾਂ ਜਿੱਥੇ ਹੁੰਦੀ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਉਹ ਬੰਦੇ ਦਾ, ਸਿੱਖ ਦਾ ਕਰੈਕਟਰ ਦੇਖੋ, ਆਪਣੇ ਪਿੰਡ 'ਚ ਤਾਂ ਬੰਦੇ ਦਾ ਹੁੰਦਾ ਹੀ, ਚਲੋ ਉਸ ਪਿੰਡ ਦੇ ਵਿੱਚ ਫਿਰ 9 ਜਵਾਨ ਧਰਮਸ਼ਾਲਾ 'ਚ ਗੁਰਦੁਆਰੇ ਇਕੱਠੇ ਵਿੱਚ ਵੀ ਪਾਤਸ਼ੀ ਉੱਥੇ, ਉਹਨਾਂ ਕਿਹਾ ਇੱਕ ਕੰਮ ਕਰੋ, ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ, ਗਿਣਤੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛਡਾ ਲੈਣਾ, ਭਾਈ ਤਾਰੂ ਸਿੰਘ ਆਪਾਂ ਛਡਾਵਾਂਗੇ। ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ, ਉਹਨੇ ਕਿਹਾ ਭਾਈ ਨੌਜਵਾਨੋ, ਤੁਸੀਂ ਜਜ਼ਬਾਤ ਵਿੱਚੋਂ, ਪਰ ਜਿਹਨੂੰ ਛਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ, ਉਹਨੂੰ ਪੁੱਛ ਤੇ ਲਈਏ। ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ, ਵੱਜੇ ਸਨ ਭਾਈ ਸਾਹਿਬ, ਕਹਿਣ ਲੱਗਾ ਵੀ ਸਿੰਘ ਜੀ, ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ, ਤੁਹਾਨੂੰ ਛਡਾਉਣਾ ਹੈ ਜੋ ਮਰਜ਼ੀ ਹੋਵੇ। ਅੱਗੋਂ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ, ਮੈਨੂੰ ਇਕੱਲੇ ਨੂੰ ਛਡਾ ਲਓਗੇ, ਕੱਲ੍ਹ ਨੂੰ ਸਾਰਾ ਪਿੰਡ ਮਾਰ ਦੇਣਗੇ। ਕਹਿੰਦੇ ਨੇ ਅਸੀਂ ਕੀ ਸੇਵਾ ਕਰੀਏ, ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ, ਸ਼ਹੀਦੀ ਭਾਗਾਂ ਨਾਲ ਮਿਲਦੀ, ਮੈਂ ਸ਼ਹੀਦ ਹੋਣ ਚੱਲਿਆ, ਇੱਕ ਕੰਮ ਕਰਿਓ, ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ, ਤੁਸੀਂ ਤਵੇ ਦੀ ਥਾਂ 'ਤੇ ਲੋਹਾ ਬਣਾ ਦਿਆ ਜੀ, ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ, ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ, ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ ਜੁਝਾਰਵਾਂ ਦੀ, ਇਹ ਅਸਲੀ ਸੇਵਾ ਮੇਰੀ ਹੋਵੇਗੀ। ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਜ਼ਖਰੀਏ ਦੀ ਕਚਹਿਰੀ 'ਚ ਪੇਸ਼ ਕੀਤਾ, ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਅਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ ਇਸ ਤਰ੍ਹਾਂ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ, ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਂਦਾ, ਉਹ ਕਹਿੰਦਾ ਇਹ ਮੇਰਾ ਧਰਮ ਹੈ ਅਤੇ ਮੈਂ ਆਪਣੇ ਧਰਮ ਅਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖੇ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜ੍ਹਾਉਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ 'ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ, ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਆ ਚਰਖੜੀ 'ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ 'ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ, ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ ਆ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ 'ਤੇ ਤਾਂ ਘੁਮਾਇਆ, ਬਲੇਟ ਵਾਲੀ ਨਹੀਂ, ਉਂਝ ਚਰਖੜੀਆਂ 'ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਅਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ, ਛੱਡ। ਰਾਤ ਪੈ ਗਈ, ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ ਮੈਂ ਤੈਨੂੰ ਜਿਹੜੀ ਕੱਲ੍ਹ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ ਤੂੰ ਹੁਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ ਮੈਂ ਇੱਕੋ ਅਰਦਾਸ ਕਰਕੇ ਆਇਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ ਮੈਂ ਨੋਵੇ ਬੁਲਾ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆਹ ਕੇਸ ਜਿਹਦਾ ਤੈਨੂੰ ਮਾਣ ਹੈ ਤੂੰ ਦੇਖੀ ਮੈਂ ਕੈਂਚੀ ਨਾਲ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ 'ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜ਼ਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ, ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ ਕਿਉਂਕਿ ਜਦੋਂ ਖੋਪੜੀ ਲਾਹਣੀ ਹੈ ਅਤੇ ਕੁਦਰਤੀ ਤੌਰ 'ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ, ਨਾ ਹੋਏ ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਅਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਹੈ ਨਾ ਜੀ, ਆਹ ਸਾਡਾ ਇਸ ਪਾਥੇ ਅੱਗੋਂ ਨੀਵੀਂ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ ਐਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਅਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲਿਓ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾਹ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਪੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ 'ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ, ਆਮ ਤੌਰ 'ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ 'ਚ ਸੱਟਿਆ ਗਿਆ, ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੁੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ 'ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਜੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ 'ਤੇ। ਉਹਨਾਂ ਫਿਰ ਰਾਤ ਨੂੰ ਕੜਾਹੀ ਤਿਆਰ ਕੀਤੀ, ਆਪ ਜੀ ਨੂੰ ਪਤਾ ਹੋਣਾ ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲੈ ਚੁੱਕੀ ਸੀ ਉਹਦੇ 'ਤੇ ਕੜਾਹੀ ਬੰਨੀ, ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪੜੀ ਲਾ ਦਿੱਤੀ। ਪਿਆਰਿਓ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ 'ਤੇ ਭਰੋਸਾ ਕਰਕੇ ਕਹਿੰਦਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ, ਉੱਥੇ ਡਿਟੇਲ ਦਿੱਤੀ। ਇਹ ਕੁਰਾਨ ਦੀਆਂ ਐਤਾਂ ਪੜਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਗ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਡਾਂਗਾ, ਅਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ ਗੁਰਮੁਖੋ। ਉਸ ਵਕਤ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ, ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ, ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਕਿ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰ ਹੈ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜੀ ਜਾ ਰਹੇ ਸਨ, ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਗ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ 'ਚ ਮਾਰੋ ਅਤੇ ਆਰਾਮ ਮਿਲੇ। ਸੱਚੀ ਜੇ ਇਸਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ 'ਤੇ ਸ਼ਹੀਦ ਹੋ ਗਏ। ਉਹ ਜੁੱਤੀ ਸੂਬੇ ਦੇ ਸਿਰ 'ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ, ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ। ਜ਼ਖਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਈ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ। ਕਹਿਣ ਲੱਗੇ ਨੀ ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਕ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ। ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ। ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ 'ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ। ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿਤ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ, ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ, ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਹਾਂ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ ਤਕਰੀਬਨ, ਆਹ ਕੇਸ ਕਤਲ ਲਈ ਆਹ ਕਰ ਲਈ। ਉਹ ਪਿਆਰਿਓ ਮੈਂ ਕਹਾਂਗਾ ਜਿਸ ਬਾਥਰੂਮ 'ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ। ਉਹ ਭਾਈ ਤਾਰੂ ਸਿੰਘ, ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰ ਥੋੜ੍ਹੇ ਜਿਹੇ ਮੈਂ ਕਰ ਦੇਣਾ, ਥੋੜ੍ਹਾ ਜਿਹਾ ਆਪਾਂ ਨਾਮ ਜਪਣਾ ਉਹ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬੰਨਿਆ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋ ਤੁਦ ਭਾਵ ਹੈ, ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਅਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ, ਜੋ ਤੁਰ ਲਿਖਿਆ ਲੇਖ ਜੋ ਪਰਮਾਤਮਾ ਨੇ ਧੁਰ ਦਰਗਾਹ 'ਚੋਂ ਲਿਖਿਆ ਹੈ। ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ, ਸਭ ਕਿਛ ਤਿਸ ਦੇ ਵਸ, ਸਭ ਕੁਝ ਉਹਦੇ ਖੱਤ ਵਿੱਚ ਹੈ, ਦੂਜੀ ਨਾਹੀਂ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਅਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, आत्मक सुख मिलिया, आनंद मिलिया, पर कदों प्रभ की मन रजाए, जदों परमात्मा की रजा नूं उहदे हुकम नूं खिड़े मत्थे मान लिया। पर इस सलोक दे अर्थ कल बेकर्सफील्ड कल दीवान उत्थे वे ते मैं जरूर दोबारा इन्हां नूं ते संगत च रिपीट करांगा। आओ भाई अमृतधारी होइए, जो भाई साहब भाई रजिंदर सिंह भी कह के गए उन्हें पूरी डिटेल नाल आप जी नूं दस दिता है, ते इत्थों दे सेवादार इत्थे सिंह सारे बैठे आ जिहड़े उस रसोई विच भी सारे इस मिशन विच सेवा कर रहे आ, आपका बहुत धन्यवाद। ते अरदास करियो ये मिशन ये सेवा गुरु रामदास तुहाडा संगतां दा विश्वास ना कदे टुटण दे। आओ जी महापुरखां नूं भाई तारू सिंह जी नूं याद करदे आ, सारे नेत्र बंद करके जो सुनिया है बस इउं समझो कि भाई साहब बैठे आ संगत कोल खलो के सतनाम वाहगुरु दा जाप कर रही। सारे कृपा करो सतनाम वाहे।
5: You're listening to KRPI 1550 Radio Ferndale, Washington.
4: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ। ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ।

ਜਿਹਦੇ ਕੋਲ ਸੋਚ ਨਹੀਂ ਹੈ, ਜਿਹਦੇ ਕੋਲ ਵਿਚਾਰ ਨੇ, ਤੋ ਇਸ ਸਮਾਜਿਕ ਰਸਮ ਨੂੰ ਧਰਮ ਦੇ ਦਾਇਰੇ ਵਿੱਚ ਚਲਾਉਣ ਦੀ ਆਗਿਆ ਹੋਵੇ, ਤਾਂ ਕਿ ਰਿਸ਼ਤਿਆਂ ਵਿੱਚ ਪੁਖਤਗੀ ਹੋਵੇ, ਰਿਸ਼ਤਿਆਂ ਵਿੱਚ ਪਕਿਆਈ ਹੋਵੇ, ਰਿਸ਼ਤੇ ਅਟੂਟ ਹੋਣ, ਔਰ ਜਿਸ ਰਿਸ਼ਤੇ ਦੇ ਵਿਚੋਲੇ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਜਾਣ, ਮੋਰ ਗੁਰਬਾਣੀ ਦੀ ਲਗੇ, ਔਰ ਇਸੇ ਤਰੀਕੇ ਨਾਲ ਪ੍ਰਾਚੀਨ ਰਿਸ਼ੀ ਮੁਨੀ ਧਰਮ ਦੀ ਮੋਰ ਲਾ ਕੇ ਇਸ ਅਰਗ ਅੰਗ ਦੀ ਸੰਪੂਰਨਤਾ ਕਰਦੇ ਸਨ, ਤੇ ਇਸਦਾ ਨਾਂ ਉਹਨਾਂ ਨੇ ਰੱਖਿਆ ਸੀ ਵਿਵਾਹ। ਗੁਰਮਤਿ ਵਿੱਚ ਇਹ ਨਾਮ ਰੱਖਿਆ ਗਿਆ ਹੈ ਆਨੰਦ ਕਾਰਜ, ਖੁਸ਼ੀ ਦਾ ਇੱਕ ਕੰਮ, ਕਿਉਂਕਿ ਅਰਗ ਅੰਗ ਸੰਪੂਰਨ ਹੋ ਰਿਹਾ ਹੈ। ਐਸੀ ਜਿਹੜੀ ਮਰਿਆਦਾ ਬਣਾਈਏ ਪਰਿਪੂਰਨ ਪਰਮਾਤਮਾ ਨੇ ਹੱਥ ਬਣਾਈ, ਈਸ਼ਵਰ ਵੀ ਇੱਕ ਹੁੰਦਾ ਹੋਇਆ ਅਨੇਕ ਹੈ, ਉਸਨੇ ਮਨੁੱਖ ਨੂੰ ਵੀ ਅਨੇਕਾਂ ਹਿੱਸਿਆਂ ਵਿੱਚ ਵੰਡਿਆ। ਜੈਸੇ ਕਲਗੀਧਰ ਪਿਤਾ ਕਹਿੰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਹੇ ਪ੍ਰਭੂ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਉਸਨੇ ਖਾਸ ਕਰਕੇ ਪੁਰਸ਼ ਨੂੰ ਵੀ ਤੇ ਨਾਰੀ ਨੂੰ ਵੀ ਅਨੇਕਤਾ ਵਿੱਚ ਵੰਡ ਦਿੱਤਾ ਹੈ। ਜੋ ਪੁਰਸ਼ ਕਿਸੇ ਦਾ ਬੱਚਾ ਹੈ, ਲੜਕਾ ਹੈ, ਉਹ ਕਿਸੇ ਦਾ ਹਰਾ ਵੀ ਹੈ ਔਰ ਕਿਸੇ ਦਾ ਫਿਰ ਪਤੀ ਬਣਦਾ ਹੈ, ਕਿਸੇ ਦਾ ਪਿਤਾ ਹੈ, ਕਿਸੇ ਦਾ ਦੋਸਤ ਹੈ, ਕਿਸੇ ਦਾ ਪੜੋਸੀ ਹੈ। ਇੱਕ ਪੁਰਸ਼ ਕਿਤਨੇ ਰੂਪ ਰੱਖਦਾ ਹੈ, ਇਹ ਹਰਾ ਵੀ ਹੈ, ਇਹ ਪਤੀ ਵੀ ਹੈ, ਇਹ ਪੁੱਤਰ ਵੀ ਹੈ, ਇਹ ਪੜੋਸੀ ਵੀ ਹੈ, ਇਹ ਦੋਸਤ ਵੀ ਹੈ। ਇਸ ਤਰ੍ਹਾਂ ਇਸਤਰੀ ਵੀ ਇੱਕ ਹੁੰਦੇ ਹੋਇਆ ਅਨੇਕ ਹੈ। ਜੇ ਕਿਸੇ ਦੀ ਬੱਚੀ ਹੈ, ਕਿਸੇ ਦੀ ਧੀ ਹੈ, ਤੋ ਕਿਸੇ ਦੀ ਭੈਣ ਵੀ ਹੈ, ਕਿਸੇ ਦੀ ਭੈਣ ਤੋ ਕਿਸੇ ਦੀ ਸਹੇਲੀ ਵੀ ਹੈ, ਕਿਸੇ ਦੀ ਪੜੋਸਨ ਵੀ ਹੈ, ਔਰ ਫਿਰ ਕਿਸੇ ਦੀ ਇਹ ਪਤਨੀ। ਸਾਰੇ ਰਿਸ਼ਤਿਆਂ ਵਿੱਚ ਪਕਿਆਈ ਹੋਵੇ, ਪਵਿੱਤਰਤਾ ਹੋਵੇ, ਇਸ ਵਾਸਤੇ ਵਿਚੋਲਾ ਚਾਹੀਦਾ ਸੀ। ਤੋ ਵਿਚੋਲਾ ਗੁਰੂ ਗੁਰੂ ਮੋੜ ਲਾਉਂਦਾ ਹੈ ਕਿ ਮਨੁੱਖ ਖੁਦ ਭਰਾ ਬਣੇ ਤੇ ਚੰਗਾ ਬਣੇ, ਲੋਕੀ ਮਾਣ ਕਰਨ ਕੇ ਭਰਾ ਹੋਵੇ ਤੇ ਐਸਾ ਹੋਵੇ, ਤੇ ਪਤੀ ਬਣੇ ਤੇ ਆਦਰਸ਼ਵਾਦੀ ਔਰ ਇੱਕ ਵਾਕਈ ਨਮੂਨਾ ਬਣੇ, ਔਰ ਇਹ ਪੁੱਤਰ ਬਣੇ ਤੇ ਐਸਾ ਕਿ ਮਾਂ ਬਾਪ ਫਖਰ ਕਰਨ, ਤੇ ਦੋਸਤ ਬਣੇ ਤੇ ਐਸਾ ਕਿ ਦੋਸਤ ਉਸਤੇ ਮਾਣ ਕਰਨ, ਔਰ ਇਹ ਪਤੀ ਬਣੇ ਤੇ ਐਸਾ ਕਿ ਪਤਨੀ ਦਾ ਮਾਣ ਸਨਮਾਨ ਤੇ ਇੱਜ਼ਤ ਆਬਰੂ ਬਣੇ, ਉਹਦੀ ਖੁਸ਼ੀ ਬਣੇ। ਹੂ ਬਹੁ ਇਸੇ ਤਰੀਕੇ ਨਾਲ ਇਤਨੀਆਂ ਹੀ ਜ਼ਿੰਮੇਵਾਰੀਆਂ ਨੇ ਬੱਚੀ ਦੀਆਂ, ਤੇ ਬੱਚੀ ਐਸੀ ਬਣੇ ਕਿ ਮਾਂ ਬਾਪ ਦੇ ਹਿਰਦੇ ਹਮੇਸ਼ਾ ਯਾਦ ਕਰਦੇ ਰਹਿਣ, ਤੇ ਸਾਡੇ ਘਰ ਦਾ ਵਿਛੜਿਆ ਹੋਇਆ ਫੁੱਲ ਸੀ ਪਹਿਲੇ ਮਹਿਕ ਵੰਡੀ ਪੇਕੇ ਕਰਦੇ, ਹੁਣ ਮਹਿਕ ਵੰਡ ਰਹੀ ਹੈ ਸਹੁਰੇ ਕਰਦੇ, ਔਰ ਮਾਂ ਬਾਪ ਦੀ ਖੁਸ਼ੀ ਬਣੀ ਰਹੇ, ਮਹਿਕ ਫੈਲ ਰਹੀ ਹੈ, ਖੁਸ਼ਬੂ ਫੈਲ ਰਹੀ ਹੈ। ਤੇ ਪਤਨੀ ਬਣੇ ਆਦਰਸ਼ਵਾਦੀ, ਤੇ ਭੈਣ ਬਣੇ ਮਹਾਨ, ਦਰਾ ਮਾਨ ਕਰਨ, ਭੈਣਾ ਮਾਨ ਕਰਨ। ਸਾਰੇ ਰਿਸ਼ਤਿਆਂ ਦੇ ਪਕਿਆਈ ਤੇ ਪੁੱਖਗੀ ਇਹ ਲਾਜ਼ਮੀ ਹੈ, ਤੇ ਪਤਨੀ ਹੋਵੇ ਤੇ ਐਸੀ ਹੀ ਕਿ ਸਾਰੀਆਂ ਹੀ ਖੁਸ਼ੀਆਂ ਦਾ ਸੋਮਾ ਬਣ ਜਾਏ ਪਤੀ, ਔਰ ਪਤੀ ਮਾਨ ਕਰੇ। ਸੋ ਇਸ ਦੇ ਵਿੱਚ ਲਾਜ਼ਮੀ ਹੈ ਕਿ ਰਿਸ਼ਤੇ ਵਿੱਚ ਮਹਾਨਤਾ ਆਵੇ, ਕਿਸੇ ਮਹਾਨ ਨਾਲ ਸੰਬੰਧ ਜੁੜੇ, ਔਰ ਇਹਨਾਂ ਦੋ ਆਤਮਾਵਾਂ ਦੇ ਸੰਗਮ ਵਿੱਚ, ਇਹਨਾਂ ਦੋ ਸਰੀਰਾਂ ਦੇ ਸੰਗਮ ਵਿੱਚ ਕੋਈ ਮਦਦ ਚਾਹੀਦੀ ਹੈ। ਜੈਸੇ ਪਰਿਪੂਰਨ ਪਰਮਾਤਮਾ ਦੀ ਦੁਨੀਆ ਸੀ, ਅਸੀਂ ਦੇਖਦੇ ਹਾਂ ਦੋਹਾਂ ਨੂੰ ਜੋੜਨਾ ਇੱਕ ਤੀਸਰਾ ਚਾਹੀਦਾ, ਦੋ ਕਾਗਜ਼ ਜੋੜਨੇ ਨੇ, ਗੋਂਦ ਚਾਹੀਦੀ ਹੈ, ਦੋ ਕੱਪੜਿਆਂ ਨੂੰ ਜੋੜਨਾ ਹੈ, ਕੋਈ ਧਾਗਾ ਚਾਹੀਦਾ, ਦੋ ਇੱਟਾਂ ਨੂੰ ਜੋੜਨਾ ਹੈ, ਤੋ ਬਕਾਇਦਾ ਗਾਰਾ ਸੀਮੈਂਟ ਤੇ ਆਦਤ ਚਾਹੀਦਾ ਹੈ, ਦੋ ਲੱਕੜਾਂ ਨੂੰ ਜੋੜਨਾ ਹੈ, ਸਰੇ ਸਕਿਲ ਕੁਛ ਨਾ ਕੁਛ ਹੈ ਚਾਹੀਦਾ, ਦੋ ਦਿਲਾਂ ਨੂੰ ਜੋੜਨਾ ਹੈ, ਇੱਥੇ ਦੋ ਦਿਲ ਜੋੜਨੇ, ਦੋ ਵਿਚਾਰਾਂ ਨੂੰ ਜੋੜਨਾ, ਦੋ ਖਿਆਲਾਂ ਨੂੰ ਜੋੜਨਾ,

0: ਗੁਰੂ ਤੋਂ ਚਾਹੀਦਾ ਹੈ, ਬਸ ਇਹ ਗੁਰੂ ਤੇਜਾ ਹੈ ਜੋ ਦੋਹਾਂ ਨੂੰ ਇੱਕ ਕਰਦਾ, ਦੋਹਾਂ ਤੇ ਮੋਹਰ ਲਾਉਂਦਾ ਹੈ। ਤੇ ਹੁਣ ਮੈਂ 2 ਮਿੰਟ ਆਪਦੇ ਹੋਰ ਗਾਵਾਂ ਤੇ ਸਮਾਪਤੀ ਕਰਾਂ। ਰਿਸ਼ਤੇ ਦੁਨੀਆਂ ਦੇ 2 ਤਰ੍ਹਾਂ ਦੇ ਹੈ, ਹੋਣ ਦੇ ਰਿਸ਼ਤੇ, ਖਿਆਲਾਂ ਦੇ ਰਿਸ਼ਤੇ, ਵਿਚਾਰਾਂ ਦੇ ਰਿਸ਼ਤੇ, ਮਨ ਦਾ ਰਿਸ਼ਤਾ। ਜਿਹੜੇ ਹੋਣ ਦੇ ਰਿਸ਼ਤੇ ਨੇ, ਇਹਨਾਂ ਦੀਆਂ ਪ੍ਰਣਾਲੀਆਂ 3 ਨੇ, ਨਾਨਕੇ, ਦਾਦਕੇ, ਸਹੁਰੇ। ਬੇ ਹੋਣ ਦਾ ਰਿਸ਼ਤਾ ਦਾਦਕਿਆਂ, ਨਾਨਕਿਆਂ ਤੇ ਫਿਰ ਸਹੁਰਿਆਂ ਦਾ। ਪਰ ਨਾਨਕੇ, ਦਾਦਕੇ ਤੇ ਸਹੁਰਿਆਂ ਦੇ ਰਿਸ਼ਤਿਆਂ ਨੂੰ ਜਿੱਥੋਂ ਜਨਮ ਮਿਲਦਾ ਹੈ ਪਤੀ ਪਤਨੀ ਤੋਂ, ਇਹ ਰਿਸ਼ਤਾ ਖੂਨ ਦਾ ਰਿਸ਼ਤਾ ਨਹੀਂ ਹੈ। ਬੱਚੀ ਕਿਸੇ ਘਰ ਦੀ, ਬੱਚਾ ਕਿਸੇ ਘਰ ਦਾ, ਖੂਨ ਤੇ ਇੱਕ ਨਹੀਂ ਹੈ। ਕਿਸ ਤਰ੍ਹਾਂ ਕਿਹਾ ਜਾ ਸਕਦਾ ਖੂਨ ਇੱਕ ਹੈ? ਇਹ ਖੂਨ ਇੱਕ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਵੀ ਨਹੀਂ ਮੰਨਿਆ। ਸਤਿਗੁਰ ਦੀ ਬਾਣੀ ਕਹਿੰਦੀ ਹੈ ਇਹ ਦਿਲਾਂ ਦੀ ਸਾਂਝ ਹੈ, ਵਿਚਾਰਾਂ ਦੀ ਸਾਂਝ। ਇੱਕ ਜੋ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਮਹਾਰਾਜ ਕਹਿੰਦੇ ਨੇ ਅਸੀਂ ਪਤੀ ਪਤਨੀ ਉਸਨੂੰ ਕਹਿੰਦੇ ਹਾਂ, ਵਿਚਾਰ ਇੱਕ ਹੋ ਗਏ ਨੇ ਮੂਰਤੀਆਂ 2 ਨੇ, ਖਿਆਲ ਇੱਕ ਹੋ ਗਏ ਨੇ ਮੂਰਤੀਆਂ 2 ਨੇ। ਪਰ ਇਤਨੀ ਗੱਲ ਸਪਸ਼ਟ ਹੈ, ਜਿੱਥੇ ਵਿਚਾਰਾਂ ਦੀ ਸਾਂਝ ਹੋ ਜਾਏ ਪਿਆਰ ਦਾ ਜਨਮ ਉੱਥੇ ਹੀ, ਵਰਨਾ ਨਹੀਂ। ਜਿੱਥੇ ਵਿਚਾਰਾਂ ਦੀ ਸਾਂਝ ਹੋ ਜਾਏ ਪਿਆਰ ਉੱਥੇ ਪੈਦਾ ਹੁੰਦਾ, ਔਰ ਜਿੱਥੇ ਪਿਆਰ ਹੈ ਉੱਥੇ ਐਤਵਾਰ ਵੀ ਆਉਂਦਾ, ਐਤਵਾਰ ਵੀ ਮਨੁੱਖ ਦਾ ਉੱਥੇ ਨਹੀਂ ਜਾਂਦਾ। ਔਰ ਜਿੱਥੇ ਐਤਵਾਰ ਹੈ ਕਹਿੰਦੇ ਨੇ ਸਦਾਚਾਰ ਦਾ ਵਾਸਾ ਵੀ ਉੱਥੇ ਹੀ ਹੈ, ਔਰ ਜਿੱਥੇ ਸਦਾਚਾਰ ਹੈ ਕਰਤਾਰ ਦੀਆਂ ਸਾਰੀਆਂ ਬਖਸ਼ਿਸ਼ਾਂ ਵੀ ਉੱਥੇ, ਕਰਤਾਰ ਦੀਆਂ ਸਾਰੀਆਂ ਨਿਆਮਤਾਂ ਵੀ ਉੱਥੇ ਨੇ। ਆਪ ਸਾਰੇ ਸਿਆਣੇ ਬੈਠੇ, ਬੱਚੀ ਬੱਚੇ ਵੀ ਇਹ ਵਿਤਾਉਣੇ ਸਿਆਣੇ ਨੇ। ਇਹ ਰਿਸ਼ਤਾ ਵਿਚਾਰਾਂ ਦੀ ਸਾਂਝ ਦਾ ਹੈ, ਖਿਆਲਾਂ ਦੀ ਸਾਂਝ ਦਾ। ਏਕ ਜੋ ਦੋਏ ਮੂਰਤੀ, ਇਸ ਵਿਚਾਰ ਦੇ ਰਿਸ਼ਤੇ ਤੋਂ ਅਗਾਂਹ ਖੂਨ ਦੇ ਰਿਸ਼ਤੇ ਜਨਮ ਲੈਂਦੇ ਨੇ। ਅਗਰ ਇਹ ਰਿਸ਼ਤਾ ਨਹੀਂ ਤਾਂ ਨਾ ਦਾਦਕੇ, ਨਾ ਨਾਨਕੇ, ਨਾ ਸੋ। ਇਹ ਜੋ 3 ਰਿਸ਼ਤੇ ਖੂਨ ਦੇ ਰਿਸ਼ਤੇ ਨੇ, ਦਾਦਕੇ, ਨਾਨਕੇ, ਸੋਏ, ਇੱਕ ਰਿਸ਼ਤਾ ਪਤੀ ਪਤਨੀ ਦਾ ਐਸਾ ਹੈ, ਇਹਨੂੰ ਅਸੀਂ ਮੈਂ ਸਿਰਫ ਖੂਨ ਦਾ ਰਿਸ਼ਤਾ ਨਹੀਂ ਕਹਿ ਸਕਦੇ, ਉਹ ਕਹਿੰਦੇ ਹਾਂ ਤੇ ਗਲਤ ਕਹਿੰਦੇ। ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ, ਖੂਨ ਦਾ ਰਿਸ਼ਤਾ ਨਹੀਂ ਹੈ। ਇੱਕ ਪਤੀ ਤੇ ਪਤਨੀ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ। ਇੱਕ ਜੋ ਦੋਏ ਮੂਰਤੀ, ਸਤਿਗੁਰ ਆਪ ਕਹਿੰਦੇ ਧਨ ਫਿਰ ਇਹ ਨਾ ਆਪੀਆਂ, ਬਹਿਣ ਇਕੱਠੇ ਹੋਏ ਇਸ ਘਰ ਵਿੱਚ ਰਹਿੰਦੇ ਨੇ, ਸਦੀ ਹੋ ਗਈ ਹੈ, ਜ਼ਿੰਦਗੀ ਜਰੀਤ ਕੀਤੀ ਹੈ, ਲੇਕਿਨ ਖਿਆਲਾਂ ਦੀ ਸਾਂਝ ਕਦੀ ਨਹੀਂ ਜੋ, ਵਿਚਾਰ ਨਹੀਂ ਕਦੀ ਜੋੜਿਆ, ਔਰ ਪਿਆਰ ਨਹੀਂ ਪਨ ਸਕਿਆ। ਤਾਂ ਮਹਾਰਾਜ ਕਹਿੰਦੇ ਧੰਨ ਫਿਰ ਇਹ ਨਾ ਆਖੀਏ, ਪਤੀ ਪਤਨੀ ਇਹ ਥੋੜ੍ਹੀ ਆਖੀ ਜਾਂਦੇ ਨੇ ਕਿ ਕੋਈ ਘਰ ਦੇ ਚਲੋ ਇਕੱਠੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਧਨ ਫਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਜੋਤ ਇੱਕ, ਵਿਚਾਰ ਇੱਕ, ਜੋਤ ਕੀ ਮਨ, ਮਨ ਤੋਂ ਜੋਤ ਸਰੂਪ ਹੈ ਆਪਣਾ ਅਮੋਲ ਪਛਾਣ, ਖਿਆਲ ਇੱਕ, ਵਿਚਾਰ ਇੱਕ। ਦੋਹਾਂ ਦੇ ਵਿਚਾਰ ਇੱਕ ਹੋ ਸਕਣ, ਤੀਸਰਾ ਚਾਹੀਦਾ, ਤੀਜਾ ਹੈ ਗੁਰੂ ਹੈ। ਇਹ 2 ਵਿਚਾਰਾਂ ਦੀ ਸਾਂਝ ਬਣਾਉਂਦਾ, ਕਦੀ ਇਸ ਤੋਂ ਸਦਕੇ ਜਾਣਾ, ਇਸ ਦੀਆਂ ਲਾਵਾਂ ਲੈਣੀਆਂ ਨੇ, ਜਾਂ ਪਰਿਕਰਮਾ ਕਰਨੀਆਂ ਨੇ, ਇਹਨੂੰ ਬਾਰ ਬਾਰ ਸਜਦਾ ਕਰਨਾ ਹੈ। ਹੇ ਗੁਰਦੇਵ, ਵਿਚਾਰਾਂ ਦੀ ਸਾਂਝ ਬਣੀ ਰਹਿ, ਔਰ ਪਿਆਰ ਦਾ ਬੂਟਾ ਵੱਧਦਾ ਰਹਿ, ਔਰ ਇਸ ਦੇ ਸਦਾਚਾਰ ਦੀ ਮਹਿਕ, ਐਤਵਾਰ ਦੇ ਮਹਿਕ ਖੁਸ਼ਬੂਆਂ ਤੇ ਬਰਕਤਾਂ ਹਮੇਸ਼ਾ ਜੋ ਹੈ ਡੁੱਲ ਡੁੱਲ ਕੇ ਬਾਲ ਜੋ ਹੈ ਪੁੱਛਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ, ਬੱਚੇ ਬੱਚੇ ਦੇ ਵਿਚਾਰਾਂ ਦੀ ਸਾਂਝ ਹਮੇਸ਼ਾ ਬਣੀ ਰਹੇ। ਤਾਂ ਕਿ ਦੋਵੇਂ ਆਪਣੇ ਆਪਣੇ ਮਾਂ ਬਾਪ ਦੀ ਖੁਸ਼ੀ ਦਾ ਸੋਮਾ ਬਣਨ, ਦੋਵੇਂ ਜੋ ਹੈ ਮਾਂ ਬਾਪ ਮਾਣ ਕਰਨ, ਅਰਦਾਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ, ਗੁਰੂ ਆਪ ਜੀ ਚੋਲਾ ਬਣ ਕੇ ਦੋਹਾਂ ਦੀ ਸਾਂਝ ਹਮੇਸ਼ਾ ਬਣਾਈ ਰੱਖਣ। ਤੇ ਹੁਣ ਮਰਿਆਦਾ ਸੰਯੋਗ ਦਾ ਬੱਚੀ ਦਾ ਪੱਲਾ ਜਿਹੜਾ ਹੈ ਉਹ ਪਿਤਾ ਸਰਦਾਰ ਗੋਬਿੰਦਰ ਸਿੰਘ ਜੀ ਪਗੜਾਉਣਗੇ। ਲਾਵਾਂ ਦੇ ਪਾਠ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਸਿੰਘ ਸਾਹਿਬ ਯਾਨੀ ਹੇਮ ਸਿੰਘ ਜੀ ਬੱਚੀ ਤੇ ਬੱਚੇ ਨੂੰ ਅਸੀਂ ਦੇਣਗੇ। ਇੱਥੋਂ ਬਾਅਦ ਸਾਰੀ ਜੋ ਹੈ ਸਮਾਪਤੀ ਹੋਵੇਗੀ। ਬੰਦੇ ਦੀ ਰਸਮ ਪਤਾ ਹੋਣ ਲੱਗੀ ਹੈ ਤੇ ਕੋਈ ਵੀ ਬਿਹਤਰੀ ਹੈ ਇਸ ਸ਼ਬਦ ਨੂੰ ਕਰਨ ਲਈ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 2.99 pounds, 4 kilos ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 pounds ਸਨੋ ਬੋਏ ਰਸਟ ਪਟੇਰੋਸ 3.49 ਦਾ ਬੈਗ।
4: ਫੈਮਿਲੀ ਕੇਅਰ ਫਾਰਮੇਸੀ
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ। ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋ 98 ਸੈਂਟਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ। ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 6043515111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370 604-325-8370
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 2.99 pound, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 pound ਸਨੋ ਬੋਏ ਰਸਟ ਪਟੇਰੋਜ਼ 3.49 ਦਾ

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ.
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋ 98 ਸੈਂਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਸ ਨੂੰ ਪਾਊਂਡ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
2: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370 6043258370।

ਸਾਹੀ ਦਸਵੀਂ ਚਾਉ ਪਈ ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹਪਨ ਮ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਹ ਜਾਨ ਮੁਹਿਲੇ ਹੋ ਉਬਾਰੇ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦਿਆ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਦ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਾਤ ਪਾਰਾ ਹਮਰੇ ਦੁਸ਼ਟ

ਕਹੀ ਭੂਪਾ ਅੰਡਜ ਜੇਰਜ ਸਿਧ ਕੀਨੀ ਉਤਪੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਏਕੈਠਾ ਸਿਗਰੀ ਸ੍ਰਿਸ਼ਟ